0: हर गोविंद
1: ओ मेरी पीरी बाले मेरे मेरी पीरी बाले मेरे शेम

0: ਸਸਤ ਹਰ ਧਾਰੀ ਸੰਗ, ਸਸਤ ਹਰ ਧਾਰੀ ਸੰਗ, ਸੂਰਮੇ ਸਜਾਏ ਪਹਿਲਾ
1: ਸਸਤਰ ਧਾਰੀ ਸਿੰਘ, ਸਸਤਰ ਧਾਰੀ।

0: रिद्धि आकाश कंबे
1: वो चोट सी निगारे लाई दर दी आकाश कंबे
0: चढ़त

0: बादशाह कमाया है, जड़त बुलंदा तेरी बादशाह कमाया है।
1: मीरी पीरी पहन के बैठे तलवारा, मीरी पीरी पहन के बैठे तलवारा, चौक चौक शीश झुकावदे सी कई हजारा। बैगियां तख्ता काल ते सचियां सरकारां, अंबरों फुल बरसाउंदे देवते परियां दियां डारां। बैठे शास्त्रधारी सुरमे चक तीर हजारां, अजीत बाल दे पारसा खड़ गईयां गलजारां। मेरे पातशाह जी दे पावन पवित्र सोहणे दरबार दी हाजरी भर रही, सतगुरां जी दी साजी नवाजी अति सत्कारयोग गुरु रूप खालसा सत संगत जीओ। सब तो पहला सतगुरां जी नूं सी चकाउंदिआं होइआं दोने हथ जोड़ के अबद भावना प्यार सत्कार दे नाल फतेह दी सांझ प्राप्त कर लईए। कोई भी रसना बांझी ना रवे। आखो जी वाहिगुरु जी का खालसा वाहिगुरु जी की फतेह। बहुत ही सत्कार जो गुरु घर दे हजूरी कीर्तनीए आप सब संगतां नूं हर जस राही संत जना मिल हर जस गायो, कोट जन्म के दुख गवायो। कलयुग में कीर्तन प्रधाना गुरमुख जपिए लाए ध्याना कथा कीर्तन सखदाई गुरु दियां बड़ियाइयां सरवण कर रहे हैं। बड़िया भागां वाले हाँ अज आपां सतगुरु छेवें पातशाह महाराज का प्रकाश दिहाड़े तो बाद अकाल तख्त साहब की साधना दिवस अकाल तख्त साहब का आरंभता दिवस मना रहे हैं, साधना दिवस मना रहे हैं। मेरे पातशाह ने उस अकाल निरंकार के नाम से जिहड़ा तख्त बनाया दुनिया के तख्तों तो उच्चा, क्योंकि जिहड़ा सिख धर्म है यह वड मुला धर्म है। धन गुरु नानक साहब महाराज सचे पातशाह अकाल पुरख ने इस दुनिया के उत्ते निरंकार का रूप धारण किया। आप नारायण कला धार जग मैं पर वरियो, कहिंदे आप नारायण का रूप लैके अकाल का रूप लैके रब आया धरती ते। सुनी पकार दतार प्रभ गुरु नानक जग माही पठाया, इहदा मतलब यह बनता भी धरती ने पकारा कीतियां रब दे अगे। सुनी पकार दतार प्रभ, जे भाई साहब लिखते भी गुरु नानक रब अकाल पुरख निरंकार धरती दियां पकारां सुन के आया ते धरती नाल वादे करके आया भी अठ जामे तेरी हिक ते अवतार तारांगे। क्योंकि जदों बेनतियां कीतियां पातशाह मेरी हिक दे उत्ते पर्वतां दा पहाड़ां दा महलां दा दरख्तां दा दुनिया दा बोझ नहीं, मेरी हिक दे उत्ते अकिरत कणां ते पापियां दा बोझ है। धरती की हक के उत्ते धरती कहिंदी माड़े बंदियां दा माड़े अनसरां दा भार नहीं मेरे तो चुकिया जांदा। महाराज सच्चे पातशाह बाड़ां खेतां नूं खांदियां राजे कसाई बन गए है, प्रजा का जीना औखा हो गया है, काजी बड़ियां लैके न्यां करदे है, पंडतां दा जीना घाण हो गया, कन्न पाटे जोगी आपदे मौज मेलियां विच मस्त हो गए है, ते सीधे राह पाउण वाला कोई नहीं रहा दुनिया नूं। फिर महाराज ने वादा किया सी भी अठ जामे शब्द प्रचार ते दो जामे तलवार ते ढाल चक के जुल्म दा नाश कर देंगे। पहले जामे तो लैके बाबर वर्गियां नूं जावर कहण वाले गुरु नानक साहब महाराज पाप की जंझ लै काबुल हों ताया जूरी मंगे दान वे लालो, पाप की जंझ लिखी है महाराज ने इकट्ठ नूं ना लश्कर नूं बाबर दियां फौजां नूं। महाराज ने पाप की जंझ लिखी है भी जिहड़े जुल्म करन वास्ते आउंदे हिंदुस्तान की धरती दे उत्ते, जिहड़े हिंदुस्तान नूं लुट्टण आउंदे आ गरीबां दा खून चूसण आउंदे आ। महाराज सच्चे पातशाह पंज जामियां दे विच गुरबाणी दा प्रचार दा सिखी दा पहरा दिंदे रहे ਤੇ ਆਪਾਂ ਦਹਿ ਬਣਾ ਕੇ ਹਟੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹਾਦਤਾਂ ਦਾ, ਬੈਠਾ ਤੱਤੀ ਤਵੀ ਤੇ ਇੱਕ ਨੂਰ ਅਲਾਹੀ, ਉਹਦੀ ਡੁੱਲ ਡੁੱਲ ਪੈਂਦੀ ਵੀਰਤਾ, ਉਹ ਸੰਤ ਸਿਪਾਹੀ। ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਤਬਦੀਲੀ ਆਉਣੀ ਜ਼ਰੂਰੀ ਹੋ ਗਈ। ਮਹਾਰਾਜ ਦੀ ਉਮਰ ਤਾਂ 11 ਸਾਲਾਂ ਦੀ ਆ, ਤੇ ਰੱਬ ਦੀ ਉਮਰ ਨਹੀਂ ਹੁੰਦੀ। ਮੈਂ ਬਹੁਤ ਵਾਰੀ ਬੇਨਤੀਆਂ ਕਰਦਾ, ਰੱਬ ਨੂੰ ਅਸੀਂ ਉਮਰਾਂ ਦੇ ਹਿਸਾਬ ਨਾਲ ਨਹੀਂ ਮੰਨ ਸਕਦੇ, ਕਿਉਂਕਿ ਨਾ ਉਹ ਬੁੱਢਾ ਨਾ ਉਹ ਬਾਲਾ, ਰੱਬ ਪਰਮਾਤਮਾ ਨਾ ਬੱਚਾ ਨਾ ਬਜ਼ੁਰਗ ਹੈ। ਉਹ ਕਾਲੀ ਉਲਾਹੀ ਜੋਤ ਆ, ਜਿਹਨੂੰ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਕਾਲ ਮੂਰਤ ਆ, ਭਾਵ ਕਾਲ ਤੋਂ ਰਹਿਤਾ। ਕਾਲ ਦੇ ਵਿੱਚ ਤਾਂ ਆਪਾਂ ਆਉਣੇ ਆ ਵੀ ਆ ਗਏ ਤੇ ਚਲੇ ਗਏ, ਉਹਦੇ ਤੇ ਕਾਲ ਦਾ ਕੋਈ ਪ੍ਰਭਾਵ ਨਹੀਂ। ਉਹ ਕਾਲ ਮੂਰਤ ਆ, ਉਹ ਜੁਨੀ ਸਾਹਿਬੰਗ ਆ, ਕਿਉਂਕਿ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹਦਾ ਸਾਰੇ ਪ੍ਰਕਾਸ਼ ਆ ਨਿਰੰਕਾਰ ਦਾ। ਜਿਹੜਾ ਅਕਾਲ ਹੈ ਤੇ ਉਹਦਾ ਹੀ ਤਖ਼ਤ ਰਚਨਾ ਮਹਾਰਾਜ ਨੇ ਅਕਾਲ ਦਾ, ਜਿਹਦੇ ਉੱਤੇ ਕੋਈ ਪ੍ਰਭਾਵ ਹੀ ਨਹੀਂ ਕਿਸੇ ਦਾ। ਦੇਖੋ ਪਾਤਸ਼ਾਹ ਨੇ ਰਾਜੇ ਮਹਾਰਾਜਿਆਂ ਦੇ ਤਖ਼ਤ ਸੀਗੇ, ਲਾਹੌਰ ਦਾ ਤਖ਼ਤ ਹੈ, ਦਿੱਲੀ ਦਾ ਤਖ਼ਤ ਹੈ, ਰਾਜੇ ਮਹਾਰਾਜਿਆਂ ਦੇ ਤਖ਼ਤ ਬਣੇ ਨੇ, ਪਰ ਉਹਨਾਂ ਤੇ ਰਾਜਿਆਂ ਦਾ ਨਾਮ ਹੈ ਵੀ ਆਹ ਫਲਾਨੇ ਰਾਜੇ ਦਾ ਤਖ਼ਤ ਆ, ਇਹ ਫਲਾਨੇ ਰਾਜੇ ਦਾ ਤਖ਼ਤ ਆ, ਫਲਾਨੇ ਰਾਜੇ ਦਾ ਰਾਜ ਭਾਗ ਆ ਫਲਾਨੇ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਤਬਦੀਲੀ ਲੈ ਕੇ ਆਉਂਦੀ, ਕਹਿੰਦੇ ਮਾਲਾ ਫੇਰਿਆ ਹੁਣ ਨਾ ਵਖਤ ਪੂਰੇ, ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ, ਜੇਕਰ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲਦੀ ਹੈ। ਕਹਿੰਦੇ ਜੇ ਭਗਤੀ ਸ਼ਕਤੀ ਨੂੰ ਕਾਇਮ ਰੱਖਣਾ ਤੇ ਤਲਵਾਰ ਢਾਲ ਦੀ ਲੋੜ ਪੈਣੀ ਆ, ਮਾਲਾ ਦੇ ਨਾਲ ਖੰਡੇ ਫੜਨੇ ਪੈਣੇ ਆ। ਧੰਨ ਬਾਬਾ ਬੁੱਢਾ ਜੀ ਜਿਹੜੇ ਗੁਰਤਾ ਗੱਦੀ ਦੇਣ ਸਮੇਂ ਸੇਵਾਵਾਂ ਨਿਭਾਉਂਦੇ ਸਨ, ਹਰੇਕ ਪਾਤਸ਼ਾਹੀ ਦੇ ਚਰਨਾਂ ਕਮਲਾਂ ਵਿੱਚ ਸਜਦਾ ਕਰਦੇ ਸਨ, ਉਦੋਂ ਜਿਹੜੀ ਸਮੱਗਰੀ ਸੀ, ਨਾਰੀਅਲ 5 ਪੈਸੇ ਅਤੇ ਹੋਰ ਸਮੱਗਰੀ, ਇੱਕ ਸਹਿਲੀ ਟੋਪੀ ਨਾਮ ਆਉਂਦਾ, ਉਹ ਇੱਕ ਮਾਲਾ ਸੀ, ਕੱਪੜੇ ਦੀ ਮਾਲਾ। ਕਈ ਵਾਰੀ ਆਪਾਂ ਕੈਲੰਡਰਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੁਮਾਲੇ ਦੇ ਉੱਤੋਂ ਦੀ ਦੇਖਦੇ ਹੁੰਦੇ ਵੀ ਮਾਲਾ ਬਣਾਈ ਹੁੰਦੀ ਚਿੱਤਰਕਾਰਾਂ ਦੀ, ਜਾਂ ਹੋਰ ਗੁਰੂ ਸਾਹਿਬਾਨਾਂ ਦੇ ਵੀ ਦੁਮਾਲਿਆਂ ਦੇ ਉੱਤੋਂ ਦੀ ਇੱਕ ਮਾਲਾ ਨਜ਼ਰ ਆਉਂਦੀ ਹੈ ਸਾਨੂੰ ਚਿੱਤਰਕਾਰਾਂ ਨੇ। ਕੋਈ ਨਾ ਕੋਈ ਪਿਛੋਕੜ ਹੁੰਦਾ ਹਰੇਕ ਇਤਿਹਾਸ ਦਾ, ਹਰੇਕ ਗੱਲ ਦਾ। ਉਹਨੂੰ ਕਿਹਾ ਜਾਂਦਾ ਸੀ ਸਹਿਲੀ ਟੋਪੀ, ਉਹ ਟੋਪੀ ਨਹੀਂ ਸੀ ਆਮ, ਜੋ ਟੋਪੀ ਆਪਾਂ ਕਹਿੰਦੇ ਹਾਂ ਸੈਰ ਵਾਲੀ ਟੋਪੀ ਵੱਲ ਨੂੰ ਧਿਆਨ ਚਲਾ ਜਾਂਦਾ। ਇੱਕ ਵੀ ਮੈਂ ਬੇਨਤੀ ਕਰਾਂ ਵੀ ਨੌਜਵਾਨ ਪੀੜ੍ਹੀ ਜਿੰਨੀ ਵੀ ਸਾਡੀ, ਮਹਾਰਾਜ ਕਿਰਪਾ ਕਰੇ ਸਿਰਾਂ 'ਤੇ ਦਸਤਾਰਾਂ ਸਾਜ ਜਾਣਾ, ਅਤੇ ਜਿੰਨਾ ਚਿਰ ਇਹ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਟੋਪੀਆਂ ਵਾਲੇ ਨਹੀਂ, ਆਪਾਂ ਦਸਤਾਰਾਂ ਵਾਲੇ ਹਾਂ। ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਆ ਕੇ, ਕਿਉਂਕਿ ਦਸਤਾਰ ਰਾਜਾ ਮਹਾਰਾਜਾ ਹੀ ਸਜਾ ਸਕਦਾ ਸੀਗਾ, ਆਮ ਬੰਦਾ ਨਹੀਂ ਸੀ ਦਸਤਾਰ ਸਜਾਉਂਦਾ। ਰਾਜਾ ਮਹਾਰਾਜਾ ਦਸਤਾਰ ਸਜਾਉਂਦਾ, ਅੱਧੀ ਦਸਤਾਰ ਉਹਦਾ ਵਜ਼ੀਰ ਸਜਾਉਂਦਾ, ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਦਸਤਾਰਾਂ ਸਜਾਈਆਂ ਆਪਦੇ ਹੀ ਨਹੀਂ, ਸਿੱਖਾਂ ਦੇ ਵੀ ਸਿਰਾਂ 'ਤੇ। ਕਿਹਨੇ ਨਜ਼ਰਾਂ ਲਾ ਦਿੱਤੀਆਂ ਬੰਨੀਆਂ ਦਸਤਾਰਾਂ ਨੂੰ, ਸਿੰਘ ਇਕੱਲਾ ਭਾਜੜ ਪਾਉਂਦਾ ਸੀ ਕਈ ਹਜ਼ਾਰਾਂ ਨੂੰ, ਇਹ ਐਵੇਂ ਨਹੀਂ ਮਿਲੀਆਂ, ਬਹੁਤਾ ਮੁੱਲ ਤਾਰਿਆ ਸੀ, ਪੁੱਤ ਜੋੜਾ ਜੋੜਾ ਕਰਕੇ ਗੁਰਦਸ਼ਮੇਸ਼ ਵਾਰਿਆ ਸੀ, ਇਹ ਐਵੇਂ ਨਹੀਂ ਮਿਲੀਆਂ, ਪੁੱਤਰ ਵਾਰਨੇ ਪਏ ਇਹਨਾਂ ਦਸਤਾਰਾਂ ਵਾਸਤੇ। ਇਹ ਦਸਤਾਰਾਂ ਵਾਸਤੇ ਪਰਿਵਾਰ ਵਾਲਣਾ ਪਿਆ ਕਲਗੀਧਰ ਪਾਤਸ਼ਾਹ ਨੂੰ, ਕਿਹਨੇ ਨਜ਼ਰਾਂ ਲਾ ਦਿੱਤੀਆਂ ਬੰਨੀਆਂ ਦਸਤਾਰਾਂ ਨੂੰ। ਅੱਜ ਮੈਂ ਬੇਨਤੀ ਕਰਾਂ ਵੀ ਅੱਜ ਦੇ ਸਮੇਂ 'ਚ ਗੁਰੂ ਸਾਹਿਬ ਕਿਰਪਾ ਕਰਨ, ਹੋ ਜਾਂਦੀ ਕਿਰਪਾ ਪਰ ਥੋੜ੍ਹੀ ਲੇਟ ਹੁੰਦੀ ਹੈ। ਆਓ, ਇਹਦੇ ਦਸਤਾਰ ਦੇ ਉੱਤੇ ਮਾਲਾ ਪਰੋਈ ਹੈ, ਸਹਿਲੀ ਟੋਪੀ ਕਿਹਾ ਜਾਂਦਾ, ਅਤੇ 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਬਾਬਾ ਜੀ ਹੁਣ ਇਹਦੀ ਨਹੀਂ ਜ਼ਰੂਰਤ ਪੈਣੀ, ਇਹਨੂੰ ਤੋਸ਼ੇਖਾਨੇ 'ਚ ਜਮ੍ਹਾਂ ਕਰ ਦਿਓ, ਸਹਿਲੀ ਟੋਪੀ ਨੂੰ ਤੋਸ਼ੇਖਾਨੇ ਦੇ ਵਿੱਚ। ਅਤੇ ਜਿਹੜਾ ਤਖ਼ਤ ਹੈ ਇਹ 1606 ਦੇ ਵਿੱਚ ਮਹਾਰਾਜ ਨੇ ਆਰੰਭਤਾ ਕੀਤੀ, ਜਿਹਦੀ ਜਿਹੜਾ ਅੱਜ ਆਪਾਂ ਅਕਾਲ ਤਖ਼ਤ ਸਾਹਿਬ ਦਾ ਸਾਜਨਾ ਦਿਵਸ ਮਨਾ ਰਹੇ ਹਾਂ, ਅਤੇ ਜਿਹੜਾ ਆਪਾਂ ਅੱਜ ਅਕਾਲ ਤਖ਼ਤ ਸਾਹਿਬ ਦਾ ਸਰੂਪ ਦੇਖਦੇ ਹਾਂ, ਕੈਲੰਡਰ ਦੇਖਦੇ ਹਾਂ, ਚਿੱਤਰ ਦੇਖਦੇ ਹਾਂ, ਉਵੇਂ ਨਹੀਂ ਪਹਿਲਾਂ ਹੀ ਨਹੀਂ ਸੀ ਉਵੇਂ ਬਣਿਆ, ਆਪਾਂ ਗਾਂਹ ਘਰ ਜਾ ਕੇ ਗੱਲ ਕਰਨੀ ਆ। ਅਤੇ ਇਹ ਅਕਾਲ ਤਖ਼ਤ ਸਾਹਿਬ ਨੂੰ ਬਣਾਉਣ ਵਾਸਤੇ ਕਿੰਨੇ ਬੰਦਿਆਂ ਦੀ ਲੋੜ ਪਈ, ਕੋਈ ਮਜ਼ਦੂਰ ਨਹੀਂ ਲਾਇਆ, ਕੋਈ ਵਿੱਚ ਸੇਵਾਦਾਰ ਨਹੀਂ ਲੱਗਾ, ਇੱਕ ਆਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਅਤੇ ਇੱਕ ਭਾਈ ਗੁਰਦਾਸ ਜੀ, ਅਤੇ ਇੱਕ ਬਾਬਾ ਬੁੱਢਾ ਜੀ, ਇਹ ਤਿੰਨ ਮਹਾਂਪੁਰਖਾਂ ਨੇ, ਇਹ ਪਹਿਲਾਂ ਥੜੇ ਹੀ ਬਣਿਆ ਸੀ ਇਕੱਲਾ। ਤਖ਼ਤ ਤੋਂ ਭਾਵ ਹੁੰਦਾ ਤਾਕਤ, ਤਖ਼ਤ ਤੋਂ ਭਾਵ ਆ ਤਾਕਤ ਪ੍ਰਭਾ, ਸਰਕਾਰਾਂ ਦੀ ਤਾਕਤ, ਤੇ ਤਖ਼ਤ ਦੀ ਤਾਕਤ ਦੇ ਕਰਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਕਰਤੇ ਸਰਕਾਰਾਂ ਨੇ। ਪਰ ਜਿਹੜੀਆਂ ਦੁਨੀਆਂ ਦੀਆਂ ਸਰਕਾਰਾਂ ਉਹ ਉਹਨਾਂ ਦੀਆਂ ਜਿਹੜੀਆਂ ਤਾਕਤਾਂ ਉਹ ਜ਼ੁਲਮ ਕਰਦੀਆਂ ਏ, ਤੇ ਜਿਹੜੀ ਤਾਕਤ ਅਕਾਲ ਦੀ ਹੈ ਉਹ ਜ਼ੁਲਮ ਨੂੰ ਠੱਲ ਪਾਉਂਦੀ। ਦੋ ਹੀ ਗੱਲਾਂ, ਇੱਕ ਤੇਗ ਉੱਠਦੀ ਹੈ ਜ਼ੁਲਮ ਕਰਨ ਵਾਸਤੇ, ਤੇ ਇੱਕ ਤੇਗ ਉੱਠਦੀ ਹੈ ਜ਼ੁਲਮ ਨੂੰ ਠੱਲ ਪਾਉਣ ਵਾਸਤੇ। ਇੱਕ ਤਲਵਾਰ ਹੁੰਦੀ ਹੈ, ਇੱਕ ਕਿਰਪਾਨ ਕਿਰਪਾਨ ਹੁੰਦੀ ਹੈ। ਮੇਰੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਤੇ ਬਾਬਾ ਬੁੱਢਾ ਜੀ ਇੱਟਾਂ ਲਿਆਉਂਦੇ ਨੇ। ਭਾਈ ਗੁਰਦਾਸ ਜੀ ਚੂਨਾ ਲਾਉਂਦੇ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਇੱਟਾਂ ਦੀ ਉਸਾਰੀ ਕਰਦੇ ਹੈ। ਇਹ ਤਿੰਨ ਮਹਾਂਪੁਰਖ, ਇੱਕ ਗੁਰੂ ਸਾਹਿਬ ਆਪ, ਤੇ ਦੋ ਮਹਾਂਪੁਰਖ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ, ਇਹਨਾਂ ਨੇ ਇੱਕ ਥੜਾ ਬਣਾਇਆ, ਤੇ ਇਹ ਥੜਾ 7.5 ਅੱਠ ਦਾ ਥੜਾ, ਆਮ 7-8 ਦਾ ਤਖ਼ਤ ਹੁੰਦਾ, 7.5-8 ਦਾ ਥੜਾ ਮੇਰੇ ਪਾਤਸ਼ਾਹ ਨੇ ਬਣਾਇਆ, ਤੇ ਇਹ 7.5-8 ਦੇ ਥੜੇ ਦੇ ਉੱਤੇ ਫਿਰ ਮੇਰੇ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਮੀਰੀ ਪੀਰੀ ਪਹਿਣ ਕੇ ਨਾ ਆਈਆਂ, ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਵਿੱਚ ਬਡਾਲੀ ਖੜ ਗਈਆਂ ਸੀ ਸਦਾ ਬਹਾਰਾਂ। ਜ਼ੁਲਮ ਮਟਾਉਣ ਲਈ ਆ ਗਿਆ ਚੱਕ ਕੇ ਤਲਵਾਰਾਂ ਅਜੀਤਬਾਲ ਦੇ ਪਾਰਸਾ ਜਿੰਦ ਉਸ ਤੋਂ 12, ਤੇ ਮਹਾਰਾਜ ਫਿਰ ਤਖ਼ਤ ਤੇ, ਜਦੋਂ ਜੇ ਮਹਾਰਾਜ ਨੇ ਤਖ਼ਤ ਰਚਾਇਆ ਨਾ, ਤਖ਼ਤ ਤੇ ਬੈਠੇ ਹੈ। ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨਿਰੰਕਾਰ ਨੇ ਆਪਣਾ ਸੱਜਾ ਜਿਹੜਾ ਗੋਡਾ ਉਹ ਥੱਲੇ ਲਾਇਆ। ਆਮ ਆਪਾਂ ਜਿਹੜੇ ਚਿੱਤਰ ਦੇਖਦੇ ਹਾਂ ਗੁਰੂ ਸਾਹਿਬਾਨਾਂ ਦੇ, ਆਪਾਂ ਸਤਿਕਾਰ ਨਾਲ ਸਰੂਪ ਕਹਿੰਦੇ ਉਹਨਾਂ ਨੂੰ, ਕੈਲੰਡਰ ਨਹੀਂ ਕਹਿੰਦੇ ਜਾਂ ਫੋਟੋ ਨਹੀਂ ਕਹਿੰਦੇ, ਪਿਕਚਰ ਨਹੀਂ ਕਹਿੰਦੇ, ਆਪਾਂ ਸਰੂਪ ਕਹਿੰਦੇ, ਸਤਿਕਾਰ ਵਰਤਦੇ ਹਾਂ ਵੀ ਸਾਡੇ ਮਹਾਰਾਜ ਦੇ ਸਰੂਪ ਨੇ ਇਹ। ਵੈਸੇ ਸਿੱਖ ਜਿਹੜਾ ਮੂਰਤੀ ਪੂਜਕ ਨਹੀਂ ਗਾ, ਆਪਾਂ ਮੂਰਤੀ ਦੇ ਪੁਜਾਰੀ ਨਹੀਂ ਗੇ। ਮਹਾਰਾਜ ਕਹਿੰਦੇ ਕਿਸ਼ਨ ਬਿਸ਼ਨ ਕਬੂ ਹੋਣਾ ਧਿਆਨ ਜੋ ਵਰਚਾ ਹੋ ਸੋ ਤੁਮ ਤੇ ਪਾਉ, ਤੇ ਚਿੱਤਰਾਂ ਦਾ ਮਤਲਬ ਹੁੰਦਾ ਵੀ ਸਾਡੀ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਜਿਹੜਾ ਅੱਖਾਂ ਨਾਲ ਨਜ਼ਰੀ ਆਵੇ। ਇੱਕ ਤਾਂ ਪੜ੍ਹ ਕੇ ਨਜ਼ਰੀ ਆਉਣਾ ਨਾ, ਇੱਕ ਦੇਖ ਕੇ ਨਜ਼ਰੀ ਆਵੇ। ਇਹਦਾ ਮਤਲਬ ਇੰਨਾ ਕਾ, ਅਸੀਂ ਮੂਰਤੀ ਪੂਜਕ ਨਹੀਂ, ਅਸੀਂ ਸਤਿਕਾਰ ਕਰਦੇ ਤਾਂ ਆਪਾਂ ਸਰੂਪ ਕਹਿ ਦਿੰਦੇ ਹਾਂ, ਤੇ ਇਹ ਸਾਡਾ ਜਿਉਂਦਾ ਜਾਗਦਾ ਇਤਿਹਾਸ ਆ। ਉਹਨਾਂ ਸਮਿਆਂ ਦੇ ਚਿੱਤਰਕਾਰਾਂ ਨੇ ਆਪਦੇ ਆਪਦੇ ਖਿਆਲ ਦੇ ਮੁਤਾਬਕ ਮਹਾਰਾਜ ਦੇ ਚਿੱਤਰ ਬਣਾਏ, ਸਿੰਘਾਂ ਦੇ, ਯੋਧਿਆਂ ਦੇ, ਸੂਰਮਿਆਂ ਦੇ, ਤੇ ਉਹ ਅੱਜ ਤੱਕ ਅਸੀਂ ਲਾਇਬ੍ਰੇਰੀਆਂ ਦੇ ਵਿੱਚ ਦੇਖਦੇ ਹਾਂ, ਪ੍ਰਦਰਸ਼ਨੀਆਂ ਲੱਗਦੀਆਂ, ਸਾਡੇ ਬੱਚੇ ਦੇਖਦੇ ਹੈ। ਆਹ ਮੈਂ ਬੇਨਤੀ ਕਰਾਂ ਵੀ ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਵੀਰ ਰਸ ਦੇ ਵਿੱਚ ਬੈਠੇ ਆ, ਵੀਰ ਆਸਣ ਦੇ ਵਿੱਚ। ਉਹਨਾਂ ਨੇ ਸੱਜਾ ਗੋਡਾ ਜਿਹੜਾ ਆਪਦਾ ਥੱਲੇ ਲਾਇਆ, ਤੇ ਖੱਬਾ ਗੋਡਾ ਉੱਪਰ ਚੱਕਿਆ ਹੋਇਆ, ਉਹਦੇ ਤੇ ਹੱਥ ਰੱਖਿਆ, ਪੱਥੇ ਚ ਤੀਰ ਹੈ, ਮੀਰੀ ਪੀਰੀ ਪਹਿਨੀਆਂ ਹੋਈਆਂ, ਸਤਿਗੁਰਾਂ ਦੇ ਸੀਸ ਤੇ ਕਲਗੀ ਜੜੀ ਹੋਈ ਹੈ, ਤੇ ਸਤਿਗੁਰੂ ਰਾਜਿਆਂ ਮਹਾਰਾਜਿਆਂ ਵਾਂਗੂ 11 ਸਾਲ ਦੀ ਉਮਰ ਦੇ ਵਿੱਚ ਸੋਭਾ ਪਾ ਰਹੇ ਹੈ। 1606 ਤੋਂ ਲੈ ਕੇ 1609 ਤੱਕ ਇਹ ਸੰਪੂਰਨ ਹੋਇਆ ਸੀ ਕਾਰਜ, ਜਿਹੜਾ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਦਾ ਆਰੰਭਿਆ। ਇਹ ਕੋਈ ਇੱਟਾਂ ਦਾ ਥੜਾ ਨਹੀਂ, ਇੱਟਾਂ ਦੀ ਇਮਾਰਤ ਨਹੀਂ, ਅਕਾਲ ਤਖ਼ਤ ਸਾਡਾ ਰਾਜ ਭਾਗ ਦਾ ਪ੍ਰਤੀਕ ਆ, ਸਾਡਾ ਅਕਾਲ ਤਖ਼ਤ ਜਿੱਤਾਂ ਦੀ ਨਿਸ਼ਾਨੀ ਆ, ਅਕਾਲ ਤਖ਼ਤ ਗੁਰੂਆਂ ਦੀ ਦੇਣ ਆ। ਅਕਾਲ ਤਖ਼ਤ ਦੇ ਕਰਕੇ ਦਰਸ਼ਨ ਮਰੇ ਹੋਏ ਵੀ ਜਿਉਂਦੇ ਹੋ ਜਾਂਦੇ ਆ। ਆਓ ਜਿਵੇਂ ਪਾਤਸ਼ਾਹ ਨੇ ਤਖ਼ਤ ਦੀ ਕੀਤੀ ਰਚਨਾ, ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ ਅਤੇ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸਾ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

शेरपुरी ने गुरां दा जस गाना चाया। ओ शेरपुरी ने गुरां दा जस गाना।

0: ਜਸ ਕਰਾਉਣਾ ਚਾਹੀ ਸ਼ੇਰਪੁਰੀ ਨੇ ਗੁਰਾਂ ਦਾ ਜਸ ਗਾਉਣਾ ਚਾਹਾਈ ਜਸ ਗਾਉਣਾ ਚਾਹਾਈ ਜਸ ਗਾਉਣਾ ਚਾਹਾਈ
1: ਸਤਿਗੁਰੂ ਕਹਿੰਦੇ ਜੋ ਦਿਓ ਸੁਣ ਲੋ ਗੱਲ ਮੇਰੀ ਤਖ਼ਤ ਤੇ ਬੈਠ ਕੇ ਫਿਰ ਮਹਾਰਾਜ ਐਲਾਨ ਕਰਦੇ ਹੈ ਸੋਭਾ ਪਾ ਰਹੇ ਨੇ ਤੇ ਜਦੋਂ ਆਪਣੇ ਸਾਹਿਬ ਨੂੰ ਸਤਿਗੁਰਾਂ ਨੂੰ ਇਸ ਰਾਜੇ ਮਹਾਰਾਜਾ ਵਾਲੇ ਰੂਪ ਦੇ ਵਿੱਚ ਸਿੱਖਾਂ ਨੇ ਦੇਖਿਆ ਤੇ ਚਾਹ ਚੜ ਗਈ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਜੋਸ਼ ਭਰਪੂਰ ਹੋ ਗਿਆ ਮਹਾਰਾਜ ਨੂੰ ਦੇਖ ਕੇ ਹੀ ਕਿਉਂਕਿ ਜਦੋਂ ਲੀਡਰ ਆ ਜਦੋਂ ਆਗੂ ਵਧੀਆ ਹੋਵੇ ਨਾ ਫਿਰ ਜਿਹੜੀ ਟੀਮ ਆ ਮਗਰ ਜਿਹੜੀ ਫੌਜ ਆ ਉਹ ਵੀ ਚੜ੍ਹਦੀ ਕਲਾ ਚ ਹੋ ਜਾਂਦੀ ਆ ਮਹਾਰਾਜ ਕਹਿੰਦੇ ਸਤਿਗੁਰੂ ਕਹਿੰਦੇ ਜੋ ਦਿਓ ਗੱਲ ਸੁਣ ਲਓ ਮੇਰੀ ਤਖ਼ਤ ਤੇ ਬਹਿ ਕੇ ਫਿਰ ਐਲਾਨ ਕਰਦੇ ਆ ਸੱਚੇ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਪਕਾਰੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸੁਭਾਏ ਮਾਣ ਹੈ ਤੇ ਸੰਗਤਾਂ ਦੇਖ ਦੇਖ ਕੇ ਚਾਹ ਚੜ੍ਹ ਰਹੇ ਆ ਜੋਸ਼ ਚੜ੍ਹਦਿਆਂ ਮਹਾਰਾਜ ਨੂੰ ਦੇਖ ਕੇ ਕਿਉਂਕਿ ਕੋਲੇ ਸ਼ਸਤਰ ਹੋਵੇ ਕੋਲੇ ਹਥਿਆਰ ਹੋਵੇ ਤੇ ਬੰਦਾ ਦੁੱਗਣਾ ਹੋ ਜਾਂਦਾ ਸ਼ਸਤਰ ਤੋਂ ਬਿਨਾਂ ਹਥਿਆਰ ਤੋਂ ਬਿਨਾਂ ਬੰਦਾ ਕੱਖ ਦਾ ਨਹੀਂ ਤੇ ਹਥਿਆਰ ਹੋਵੇ ਤਾਂ ਗਿਆਰਾਂ ਅਰਗਾ ਹੋ ਜਾਂਦਾ ਇਕੱਲਾ ਹੀ ਮਹਾਰਾਜ ਦੇ ਮੀਰੀ ਪੀਰੀ ਸੋਭ ਦੀਆਂ ਪੱਥੇ ਵਿੱਚ ਤੀਰ ਹੈ ਸੱਜਾ ਗੋਡਾ ਵੀਰ ਆਸਣ ਦੇ ਨਾਲ ਥੱਲੇ ਆ ਖੱਬਾ ਉੱਤੇ ਆ ਗੋਡੇ ਦੇ ਉੱਤੇ ਬਾਂਹ ਧਰੀ ਆ ਪਾਤਸ਼ਾਹ ਨੇ ਮਸਾਲਾ ਮੰਗੂ ਨੇਤਰ ਜਗਦੇ ਆ ਸੂਰਜ ਵਾਂਗੂ ਚਿਹਰਾ ਚਮਕਦਾ ਕਲਗੀ ਸੋਭ ਦੀ ਹੈ ਤੇ ਜਰਨੈਲ ਜੋਧੇ ਸੰਗਤਾਂ ਖੁਸ਼ ਹੋ ਰਹੀਆਂ ਦੇਖ ਕੇ ਆਪਣੇ ਰਾਜੇ ਮਹਾਰਾਜੇ ਨੂੰ ਪਹਿਲੀ ਵਾਰ ਹੋਇਆ ਵੀ ਦੁਨੀਆਂ ਦੇ ਤਖ਼ਤ ਤੇ ਆਪ ਰੱਬ ਬੈਠਾ ਹੋਵੇ ਨਹੀਂ ਤਾਂ ਰਾਜੇ ਕਸਾਈ ਬਹਿੰਦੇ ਰਹੇ ਆ ਤਖ਼ਤਾਂ ਦੇ ਉੱਤੇ ਕਹਿੰਦੇ ਸਤਿਗੁਰੂ ਜੋ ਦਿਓ ਗੱਲ ਸੁਣ ਲਓ ਮੇਰੀ ਹੁਣ ਨੀ ਡਰਨਾ ਕਿਸੇ ਤੋਂ ਨਾ ਢਾਉਣੀ ਢੇਰੀ ਕਿਉਂਕਿ ਗੁਲਾਮੀ ਦੇ ਵਿੱਚ ਰਹਿੰਦੇ ਸੀ ਲੋਕ ਰਾਜਿਆਂ ਮਹਾਰਾਜਿਆਂ ਤੋਂ ਮੁਗਲਾਂ ਤੋਂ ਸਰਕਾਰਾਂ ਤੋਂ ਡਰਦੇ ਸੀ ਲੋਕ ਮਹਾਰਾਜ ਕਹਿੰਦੇ ਹੁਣ ਨੀ ਡਰਨਾ ਕਿਸੇ ਤੋਂ ਨਾ ਢਾਉਣੀ ਢੇਰੀ ਪਾਤਸ਼ਾਹ ਕਹਿੰਦੇ ਵੀ ਜਿਹੜੀਆਂ ਸਰਕਾਰਾਂ ਨੇ ਅੱਤ ਚੁੱਕੀ ਹਨ ਹੁਣ ਉਹਨਾਂ ਸਰਕਾਰਾਂ ਨੂੰ ਜਵਾਬ ਦੇਣੇ ਚੁੱਕਲੀ ਅੱਤ ਸਰਕਾਰ ਨੇ ਹੈ ਬੜੀ ਬਥੇਰੀ ਜੜ ਜੁਲਮਾਂ ਦੀ ਪੱਟਣੀ ਨਾ ਲਾਉਣੀ ਦੇਰੀ ਅਜੀਤ ਬਾਲ ਦੇ ਪਾਰਸਾ ਤੂੰ ਕਰ ਦਲੇਰੀ ਜੋਧਿਆਂ ਨੂੰ ਕਹਿੰਦੇ ਦਲੇਰ ਹੋ ਜਾਓ ਹੁਣ ਤੁਸੀਂ ਉਹ ਨੀ ਗਏ ਤੁਸੀਂ ਸਰਕਾਰਾਂ ਮੂਹਰੇ ਸੈਰ ਚੁਕਾਉਣ ਵਾਲੇ ਨੀ ਤੁਸੀਂ ਸੈਰ ਚੁੱਕ ਕੇ ਚੱਲਣ ਵਾਲੇ ਆ ਕਹਿੰਦੇ ਜਦੋਂ ਕਿਸੇ ਰਾਜੇ ਮਹਾਰਾਜੇ ਦੀ ਸਵਾਰੀ ਜਾਂਦੀ ਸੀ ਨਾ ਤੇ ਮੀਲ ਮੀਲ ਤੱਕ ਲੋਕ ਸੈਰ ਨਹੀਂ ਸੀ ਚੁੱਕਦੇ ਮੀਲ ਮੀਲ ਤੱਕ ਮੂਹਰੇ ਜਿਹੜਾ ਦਰਬਾਨ ਚ ਹੀ ਹੁੰਦਾ ਸੀ ਹੋਕਾ ਦਿੰਦਾ ਜਾਂਦਾ ਸੀ ਮੂਹਰੇ ਲੋਕਾਂ ਨੂੰ ਜਿਵੇਂ ਹੁਣ ਹੁੱਟਰ ਵੱਜਦੇ ਆਉਂਦੇ ਹੁੰਦੇ ਨਾ ਮੰਤਰੀਆਂ ਦੇ ਤੇ ਉਦੋਂ ਢੋਲ ਵਜਾ ਕੇ ਜਾਂ ਹੋਰ ਕੋਈ ਸਿਸਟਮ ਦੇ ਨਾਲ ਦੱਸਦੇ ਆਉਂਦੇ ਸੀ ਵੀ ਸਵਾਰੀ ਆਉਂਦੀ ਰਾਜੇ ਦੀ ਤੇ ਜਿਹੜੀ ਆਮ ਜਨਤਾ ਸੀ ਉਹਨਾਂ ਨੂੰ ਇਹ ਨੀਵੀਂ ਪਾ ਕੇ ਖੜਨਾ ਪੈਂਦਾ ਸੀ ਤੇ ਜਿੰਨਾ ਚਿਰ ਮੀਲ ਡੇਢ ਮੀਲ ਦੂਰ ਨੀ ਸਵਾਰੀ ਚਲੀ ਜਾਂਦੀ ਉਹਨਾਂ ਚਿਰ ਕੋਈ ਸੈਰ ਨਹੀਂ ਸੀ ਚੁੱਕਦਾ ਤੇ ਜਿਹੜੇ ਟਾਈਮ ਚ ਲੋਕ ਡੰਡਾ ਚੁੱਕਣ ਤੋਂ ਡਰਦੇ ਸੀ ਉਹ ਟਾਈਮ ਦੇ ਵਿੱਚ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਣ ਲਈਆਂ ਦੋ ਜਦੋਂ ਡੰਡਾ ਚੁੱਕਣ ਤੋਂ ਵੀ ਲੋਕ ਡਰਦੇ ਵੀ ਪਤਾ ਨੀ ਕੀ ਪਹਾੜ ਟੁੱਟ ਜੋ ਤੇ ਮੇਰੇ ਪਾਤਸ਼ਾਹ ਫਿਰ ਸੋਰਮਿਆਂ ਨੂੰ ਕਹਿੰਦੇ ਸਦਕੇ ਬਾਬਾ ਬਿਧੀ ਚੰਦ ਵਰਗੇ ਨੂੰ ਕਹਿੰਦੇ ਬਾਬਾ ਬਿਧੀ ਚੰਦ ਜੀ ਜਾਓ ਢਾਡੀ ਲਿਆਓ ਆ ਜਿਹੜੀਆਂ ਢਾਡੀ ਵਾਰਾਂ ਨਾ ਢਾਡੀਆਂ ਦੇ ਸਰਤਾਜ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜਾ ਢਾਡੀਆਂ ਦੇ ਸਰਤਾਜ ਤੇ ਜੇ ਅੱਜ ਵਾਲਿਆਂ ਵਾਂਗੂ ਆਪਣੇ ਵਾਲੇ ਅੱਜ ਵਾਲਿਆਂ ਵਾਂਗੂ ਤਾਂ ਕਰੋੜਾਂ ਰੁਪਈਏ ਕਲਾਕਾਰਾਂ ਤੇ ਲਾ ਦਿੰਦੇ ਆਪਣੀਆਂ ਹੀ ਧੀਆਂ ਭੈਣਾਂ ਆਪਾਂ ਨੂੰ ਆਪਣੀਆਂ ਹੀ ਗੱਲਾਂ ਬਾਤਾਂ ਸੁਣਾ ਜਾਂਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਾਡੀ ਕੌਮ ਦੇ ਵਿੱਚ ਜੋਸ਼ ਭਰੇ ਇਹਨਾਂ ਦਾ ਜਿਹੜਾ ਪਿਘਲਿਆ ਹੋਇਆ ਖੂਨ ਪਿਘਲ ਦੇ ਠੰਡਾ ਹੋਇਆ ਜੰਮਿਆ ਪਿਆ ਜਿਹੜਾ ਨਾੜਾ ਚੁਖਾਉਣ ਇਹ ਜਿਹੜੇ ਗੁਲਾਮੀ ਦੇ ਆਦੀ ਬਣ ਗਏ ਆ ਆਜ਼ਾਦ ਹੋ ਜਾਣ ਨੱਥਾ ਉਦੁੱਲਾ ਆਏ ਤੇ ਮਹਾਰਾਜ ਨੂੰ ਸੇ ਝੁਕਾਏ ਨੇ ਸਮਾਂ ਸਮਾਪਤ ਆਇਆ ਥੋੜੇ ਸੇ ਮਿੰਟਾਂ ਪੰਜ ਮਿੰਟਾਂ ਦੇ ਵਿੱਚ ਇੱਕੋ ਢਾਡੀ ਵਾਰ ਕਹਿ ਜਾਣੀ ਆਓ ਇੱਕੋ ਮੇਰੇ ਪਾਤਸ਼ਾਹ ਦੇ ਅਕਾਲ ਪੁਰਖ ਦੇ ਨਿਰੰਕਾਰ ਦੇ ਯੋਧਿਆਂ ਦੀ ਸਿਫਤ ਸਲਾਹ ਕਰ ਜਾਣੀ ਹੈ ਮਹਾਰਾਜ ਕਹਿੰਦੇ ਨੱਥੇ ਅਬਦੁੱਲੇ ਨੂੰ ਕਹਿੰਦੇ ਐਸਾ ਸਰੰਗੀ ਤੇ ਗਾਜ ਮਾਰੋ ਐਸੀ ਢੱਡਾਂ ਦੀ ਛਿਣਕਾਰ ਪਾਓ ਕਿ ਇਹਨਾਂ ਮੁਰਦਿਆਂ ਦੇ ਵਿੱਚ ਜਾਨ ਪੈ ਜਾਵੇ ਤੇ ਜਦੋਂ ਪਰ ਨੱਥੇ ਅਬਦੁੱਲੇ ਨੇ ਗਾਈਆਂ ਢਾਡੀ ਵਾਰਾਂ ਯੋਧਿਆਂ ਦਾ ਖੂਨ ਫਿਰ ਹੀ ਕਿਉਂ ਫਿਰ

0: ਸ਼ਮੇਸ਼ ਦੇ ਚਮਕਾਰ ਚ ਜੂਝੇ ਮੂੰਹ ਦੁਸ਼ਮਣ ਦਾ ਮੋੜ ਗਏ ਬਲ ਪਾਸੇ ਦੂਜੇ ਮੂੰਹ ਦੁਸ਼ਮਣ ਦਾ ਮੋੜ ਗਏ ਬਲ ਪਾਸੇ ਦੂਜੇ
1: ਰਣ ਚਾ ਜੀਤ ਜੂਝੇ।

ਇਹ ਗਰਗਿਆ ਸਰਹੰਦ ਨੂੰ ਬੰਦਾ ਬੈਰਾਗੀ ਸੀ ਮਰਹੱਟਾ ਸ਼ਿਵਾਜੀ ਮੁਗਲਾਂ ਤੋਂ ਬਾਗੀ ਸੀ ਮਰਹੱਟਾ ਸ਼ਿਵਾਜੀ।

0: ਬੈਗ ਨੇ ਤਲੀ ਤੇ ਵੱਡਿਆ ਸਿਰ ਧਰਿਆ
1: ਰੋਂਦੀ ਭਰਤ ਮਾਂ ਦੀਆ ਜਿਸ ਲਈ ਆ ਸਾਰਾ ਦੁਨੀਆ ਗਾਉਂਦੀ ਰਹੂਗੀ ਯਾਦ

0: ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੇ ਮਿਹਰ ਕੀਤੀ, ਜੋਸ ਭਰਿਆ ਸੰਗਤਾਂ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਨੇ ਐਲਾਨ ਕੀਤੇ, ਫਰਮਾਨ ਕੀਤੇ, ਹੁਕਮਨਾਮੇ ਜਾਰੀ ਕੀਤੇ ਪਾਤਸ਼ਾਹ ਨੇ। ਸਤਿਗੁਰਾਂ ਨੇ ਤਖ਼ਤ ਤੇ ਬੈਠਿਆਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ, ਮਸੰਦਾਂ ਨੂੰ ਭੇਜਿਆ ਵੀ ਸੰਗਤਾਂ ਹੁਣ ਜਿੱਥੇ ਦਸਵੰਧ ਭੇਟਾ ਕਰਦੀਆਂ ਨਾ, ਦਸਵੰਧ ਹੁੰਦਾ ਕਮਾਈ ਸਾਡੀ ਕਿਰਤ ਜਿਹੜੀ ਦਸਾਂ ਨੋਹਾਂ ਦੀ ਉਹਦਾ, ਤੇ ਮਹਾਰਾਜ ਕਹਿੰਦੇ ਦਸਵੰਧ ਦੇ ਵਿੱਚੋਂ ਵਧੀਆ ਘੋੜੇ, ਵਧੀਆ ਸ਼ਸਤਰ, ਵਧੀਆ ਤੇਗਾਂ ਹਥਿਆਰ ਤੇ ਨੌਜਵਾਨੀਆਂ ਭੇਟ ਕਰੋ। ਨੌਜਵਾਨੀਆਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਵੀ ਆਪਣੇ ਬਜ਼ੁਰਗਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਨਾ, ਪੰਜ ਪੰਜ ਸੱਤ ਸੱਤ ਹੁੰਦੇ ਸੀ ਤੇ ਇੱਕ ਬੱਚਾ ਪੰਥ ਦੀ ਭੇਟ ਕਰ ਦਿੰਦੇ ਸੀ ਵੀ ਇੱਕ ਪੰਥ ਦੇ ਵਿੱਚ ਸੇਵਾ ਕਰੋ। ਤੇ ਮੇਰੇ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ ਸੀ ਵੀ ਜਵਾਨੀਆਂ ਭੇਟ ਕਰੋ, ਤੇ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਇੱਕ ਨਹੀਂ ਅਨੇਕਾਂ ਸੰਗਤਾਂ ਆ ਕੇ ਸੀਸ ਝੁਕਾਉਂਦੀਆਂ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਭੌਰੇ ਬਣ ਜਾਂਦੇ। ਸਮੇਂ ਦੀਆਂ ਸਮਾਪਤੀਆਂ ਹੋ ਚੁੱਕੀਆਂ। ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਕਾਲ ਪੁਰਖ ਨਿਰੰਕਾਰ ਦੇ ਅਕਾਲ ਤਖ਼ਤ ਸਾਹਿਬ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਖਾਲਸਾ ਜਿਹਨੂੰ ਅੱਜ ਆਪਾਂ ਜਥੇਦਾਰ ਕਹਿੰਦੇ ਹਾਂ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਪਾਂ ਜਦ ਬੋਲਦੇ ਹਾਂ, ਪਹਿਲਾਂ ਸਿੰਘ ਸਾਹਿਬਾਨ ਕਿਹਾ ਜਾਂਦਾ ਸੀ, ਕਿਉਂਕਿ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦਾ ਸੇਵਕ ਭਾਈ ਮਨੀ ਸਿੰਘ ਜੀ ਜਿਹਨੇ ਬੰਦ ਬੰਦ ਕਟਵਾਏ, ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਬਣੇ। ਭਾਈ ਮਨੀ ਸਿੰਘ ਤੋਂ ਬਾਅਦ ਭਾਈ ਦਰਬਾਰਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਬਣੇ। ਭਾਈ ਦਰਬਾਰਾ ਸਿੰਘ ਤੋਂ ਬਾਅਦ ਭਾਈ ਕਪੂਰ ਸਿੰਘ ਜੀ, ਬਾਬਾ ਹਨੂੰਮਾਨ ਸਿੰਘ ਜੀ ਸਿੰਘ ਸਾਹਿਬਾਨ ਬਣੇ। ਬੜਾ ਉੱਚਾ ਰੁਤਬਾ ਹੈ ਅਕਾਲ ਤਖ਼ਤ ਸਾਹਿਬ ਦਾ ਤੇ ਸਿੰਘ ਸਾਹਿਬਾਨ ਦਾ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਆਓ ਸਮੇਂ ਦੀ ਸਮਾਪਤੀ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾਜ ਦਿਨ ਕੀਤੀ ਹੈ, ਉਹ ਇਤਿਹਾਸ ਸਰਵਣ ਕਰਾ ਰਹੇ ਸਨ। ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਜੱਥੇ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ। ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜ੍ਹੀ ਵਾਲੇ ਜੋ ਅੱਜ ਹੀ ਸਾਡੇ ਕੋਲ ਪਹੁੰਚੇ ਹਨ ਸੰਗਤਾਂ ਵੱਲੋਂ, ਤੇ ਉਹਨਾਂ ਨੂੰ ਜੀ ਆਏ ਆਖਦੇ ਹਾਂ। ਆਓ ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਨੀਮੁਲ ਸਕਸਤੈ ਗਰੀਬੁਲ ਪ੍ਰਸਤੈ ਰਾਜਨ ਰਾਜ ਫਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸ਼ਾਹੀ ਸ਼ਹਿਨਸ਼ਾਹ ਭਗਤ ਵਤਸਲ ਕਰੁਣਾ ਨਿਦਾਨ, ਸ਼ਾਂਤੀ ਦੇ ਪੁੰਜ ਸ਼ਤਰ ਚਵਰ ਤਖ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਦੋਵੇਂ ਹੱਥ ਜੋੜ ਕੇ ਸੀਸ ਝੁਕਾਉਂਦਿਆਂ ਆਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਹਿਬ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ, ਰੁਝੇਵਿਆਂ ਭਰੀ ਮਨੁੱਖਾ ਜ਼ਿੰਦਗੀ ਤੇ ਕੁਝ ਪਲ, ਕੁਝ ਘੜੀਆਂ ਜਾਂ ਕੁਝ ਸਵਾਸ, ਸਤਿਗੁਰਾਂ ਦੇ ਪਿਆਰ ਵਿੱਚ ਸਤਿਗੁਰਾਂ ਦੀ ਗੋਦ ਵਿੱਚ ਬਤੀਤ ਕਰਦਿਆਂ ਸਫਲੇ ਕਰਨ ਦਾ ਸੁਭਾਗ ਸਮਾਂ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬਡਭਾਗੀ ਜਨੋ, ਵੱਡੇ ਭਾਗਾਂ ਦੇ ਨਾਲ ਸਤਸੰਗਤ ਦੀ ਪ੍ਰਾਪਤੀ ਹੋਈ ਹੈ। ਮੈਂ 2-4 ਮਿੰਟ ਆਪ ਦੇ ਲੈ ਲਵਾਂ। ਪਾਤਸ਼ਾਹ ਕਹਿੰਦੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਵਿਣ ਭਾਗਾਂ ਸਤਸੰਗ ਨ ਲੱਭੈ, ਵਿਣ ਸੰਗਤ ਮੈਲ ਭਰੀ ਜੈ ਜੀਓ। ਮੈਲ ਭਰੀ ਜੈ ਸ਼ਬਦ ਬੜਾ ਧਿਆਨ ਮੰਗਦਾ। ਕਹਿੰਦੇ ਜੇ ਸਤਸੰਗਤ ਨਾ ਕਰੀਏ ਤੇ ਸਾਡੇ ਹਿਰਦੇ ਵਿੱਚ ਮੈਲ ਭਰੀ ਜਾਂਦੀ ਹੈ, ਭਰੀ ਜਾਂਦੀ ਹੈ, ਭਰਦੀ ਹੀ ਰਹਿੰਦੀ ਹੈ, ਰੈਗੂਲਰ ਭਰ ਰਹੀ ਹੈ। ਕਿਵੇਂ ਭਰਦੀ ਹੈ? ਆਪਾਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੇਖਦੇ ਹਾਂ, ਸਾਡੇ ਇਰਦ ਗਿਰਦ ਬਹੁਤ ਕੁਛ ਐਸਾ ਹੈ ਜੋ ਰੋਜ਼ਾਨਾ ਹੋ ਰਿਹਾ। ਉਹਦੇ ਵਾਸਤੇ ਨਾ ਕੋਈ ਯਤਨ ਕਰਨਾ ਪੈਂਦਾ, ਨਾ ਕਿਸੇ ਸਾਧਨ ਦੀ ਲੋੜ ਪੈਂਦੀ ਹੈ, ਨਾ ਕੋਈ ਹੋਰ ਉਪਰਾਲਾ, ਪਰ ਹੋ ਰਿਹਾ ਹੈ।

ਹੈ ਪਰ ਮੈਲਾ ਆਪਣੇ ਆਪ ਹੁੰਦਾ ਹੈ। ਕਿਸਾਨ ਫਸਲ ਬੀਜਦਾ ਹੈ, ਉਸ ਫਸਲ ਦੇ ਵਿੱਚ ਕੋਈ ਨਦੀਨ ਨਾਸ਼ਕ ਸਪਰੇ ਕਰਨਾ ਪੈਂਦਾ ਜਾਂ ਉਹਦੀ ਗੋਡੀ ਕਰਨੀ ਪੈਂਦੀ ਹੈ, ਪਰ ਨਦੀਨ ਪੈਦਾ ਆਪਣੇ ਆਪ ਹੋ ਰਿਹਾ ਹੈ। ਪੂਰਾ ਵਰਲਡ ਵਾਈਡ ਜਿੰਨਾ ਕੁ ਮੈਂ ਘੁੰਮਿਆ, ਕਦੇ ਕਿਸੇ ਕਿਸਾਨ ਨੇ ਆਪਣੇ ਖੇਤ ਵਿੱਚ ਨਦੀਨ ਨਹੀਂ ਬੀਜਿਆ, ਪਰ ਪੈਦਾ ਹੋ ਜਾਂਦਾ ਹੈ, ਆਪਣੇ ਆਪ ਹੋ ਜਾਂਦਾ ਹੈ। ਹੋਰ ਨੇੜੇ ਆ ਜਾਈਏ, ਪ੍ਰਕਾਸ਼ ਕਰਨ ਦੀ ਲੋੜ ਪੈਂਦੀ ਹੈ, ਪ੍ਰਕਾਸ਼ ਵਾਸਤੇ ਕੋਈ ਸਾਧਨ ਵੀ ਚਾਹੀਦਾ ਹੈ। ਆਧੁਨਿਕ ਸਮੇਂ ਭਾਵੇਂ ਕੋਈ ਬੱਲਬ ਟਿਊਬ ਹੋਵੇ, ਪੁਰਾਤਨ ਸਮੇਂ ਅੱਗ, ਜਾਂ ਪੂਰੇ ਸੰਸਾਰ ਵਿੱਚ ਰੋਸ਼ਨੀ ਦਾ ਸਾਧਨ ਸੂਰਜ, ਚੰਦਰਮਾ ਆਦਿਕ, ਪ੍ਰਕਾਸ਼ ਲਈ ਸਾਧਨ ਚਾਹੀਦੇ ਨੇ, ਪਰ ਹਨੇਰਾ ਆਪਣੇ ਆਪ ਹੋ ਜਾਂਦਾ ਹੈ, ਕੋਈ ਸਾਧਨ ਨਹੀਂ ਚਾਹੀਦਾ ਹਨੇਰੇ ਨੂੰ। ਪ੍ਰਕਾਸ਼ ਦੀਆਂ ਕਿਰਨਾਂ ਨੇ, ਹਨੇਰੇ ਦੀਆਂ ਕਿਰਨਾਂ ਨਹੀਂ। ਪ੍ਰਕਾਸ਼ ਦੀਆਂ ਤਰੰਗਾਂ ਨੇ, ਹਨੇਰੇ ਦੀਆਂ ਤਰੰਗਾਂ ਵੀ ਨਹੀਂ। ਬਸ ਪ੍ਰਕਾਸ਼ ਦੀ ਗੈਰ ਹਾਜ਼ਰੀ ਹੀ ਹਨੇਰਾ ਹੈ। ਜਿੱਥੇ ਪ੍ਰਕਾਸ਼ ਹਾਜ਼ਰ ਹੈ ਉੱਥੇ ਹਨੇਰਾ ਨਹੀਂ। ਹਨੇਰਾ ਆਪਣੇ ਆਪ ਹੋ ਜਾਂਦਾ ਹੈ ਪ੍ਰਕਾਸ਼ ਦੀ ਗੈਰ ਹਾਜ਼ਰੀ ਵਿੱਚ। ਸਤਿਗੁਰੂ ਕਹਿੰਦੇ ਬਿਲਕੁਲ ਹਾਲਤ ਮਨੁੱਖੀ ਹਿਰਦੇ ਦੀ ਵੀ ਇਹੀ ਹੈ। ਇਸ ਹਿਰਦੇ ਨੂੰ ਧੋਣ ਦੀ ਵਾਰ ਵਾਰ ਲੋੜ ਪੈਂਦੀ ਹੈ, ਧੋਣ ਦੇ ਵਾਸਤੇ ਸਾਧਨ ਚਾਹੀਦੇ ਨੇ। ਸਾਧਨ ਦੱਸੇ ਨੇ ਨਾ ਮੇਰੇ ਸਤਿਗੁਰਾਂ ਨੇ, ਜਿਹੜੇ ਆਨੰਦ ਸਾਹਿਬ ਪੜ੍ਹਦੇ ਨੇ ਉਹਨਾਂ ਦੇ ਧਿਆਨ ਵਿੱਚ ਹੋਵੇਗਾ, ਮਨ ਧੋਵਹੋ ਸ਼ਬਦ ਲਾਗਹੋ, ਔਰ ਰੈਗੂਲਰ ਹਰ ਸਿਉ ਰਹੋ ਚਿੱਤ ਲਾਏ। ਇਹ ਨਹੀਂ ਵੀ ਦੋ ਵਾਰ ਵਾਹਿਗੁਰੂ ਆਖਿਆ, ਚਾਰ ਵਾਰ ਹੀ ਆਖਿਆ ਗੱਲ ਬਣੇਗੀ। ਸਤਿਗੁਰੂ ਕਹਿੰਦੇ ਰੈਗੂਲਰ ਚਿੱਤ ਲਾ ਕੇ ਰੱਖਣਾ ਪਵੇਗਾ, ਲਿਵ ਲਾ ਕੇ ਰੱਖਣੀ ਪਵੇਗੀ। ਜਪੁਜੀ ਸਾਹਿਬ ਤੇ ਪੜ੍ਹਿਆ ਹੀ ਹੈ ਨਾ ਸਾਰਿਆਂ ਨੇ ਲਗਭਗ। ਸਤਿਗੁਰੂ ਕਹਿ ਰਹੇ ਨੇ ਨਾ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵਹਿ ਕੈ ਰੰਗ। ਧੋਣੀ ਪਵੇਗੀ ਮਤ, ਧੋਣਾ ਪਵੇਗਾ ਹਿਰਦਾ। ਸੋ ਪ੍ਰਕਾਸ਼ ਕਰਨ ਦੀ ਲੋੜ ਪੈਂਦੀ ਹੈ, ਹਨੇਰਾ ਆਪਣੇ ਆਪ ਹੈ। ਹਿਰਦੇ ਨੂੰ ਵੀ ਧੋਣ ਦੀ ਲੋੜ ਪੈਂਦੀ ਹੈ, ਮੈਲਾ ਤੇ ਆਪਣੇ ਆਪ ਹੀ ਹੈ। ਨਹੀਂ ਕੋਈ ਯਤਨ ਕੀਤਾ ਕਿਸੇ ਨੇ ਵੀ ਮੇਰਾ ਮਨ ਮੈਲਾ ਹੋ ਜਾਵੇ, ਪਰ ਹੋ ਗਿਆ। ਕਿਵੇਂ ਹੋ ਗਿਆ? ਸੰਸਾਰ ਵਿੱਚ, ਬਾਜ਼ਾਰ ਵਿੱਚ, ਕਿਸੇ ਮੌਲ ਵਿੱਚ ਤੁਰੇ ਜਾ ਰਹੇ ਹੈ, ਬਹੁਤ ਕੁਛ ਵੇਖਿਆ, ਕਿਸੇ ਸ਼ੋਅਰੂਮ ਦੇ ਸ਼ੋਕੇਸ ਦੇ ਵਿੱਚ ਡਿਸਪਲੇ ਹੋਇਆ ਸਮਾਨ ਵੇਖਿਆ, ਵੇਖ ਕੇ ਮਨ ਵਿੱਚ ਅਟਰੈਕਸ਼ਨ ਪੈਦਾ ਹੋਈ, ਵਾਸ਼ਨਾ ਦੀ ਤਰੰਗ ਜਾਗੀ, ਇਹ ਮੇਰੇ ਕੋਲ ਹੋਣਾ ਚਾਹੀਦਾ, ਮੈਂ ਲੈ ਲਵਾਂ, ਮਨ ਮੈਲਾ ਹੋਣਾ ਸ਼ੁਰੂ ਹੋ ਗਿਆ। ਰੋਡ ਦੇ ਉੱਤੇ ਲੰਘਦੀ ਹੋਈ ਕੋਈ ਸੋਹਣੀ ਜੀ, ਕੋਈ ਚੰਗਾ ਬ੍ਰਾਂਡ ਕਾਰ ਵੇਖੀ, ਮਨ ਨੂੰ ਖਿੱਚ ਪੈਦਾ ਹੋ ਗਈ, ਮੇਰੇ ਕੋਲ ਕਿਉਂ ਨਹੀਂ, ਹੋ ਗਿਆ ਮੈਲਾ। ਪਰਾਇਆ ਧਨ ਵੇਖਿਆ, ਮਨ ਮੈਲਾ ਹੋ ਗਿਆ। ਪਰਾਇਆ ਰੂਪ ਵੇਖਿਆ, ਮਨ ਮੈਲਾ ਹੋ ਗਿਆ। ਯਤਨ ਤੇ ਨਹੀਂ ਕੀਤਾ, ਪਰ ਹੋ ਰਿਹਾ। ਸਤਿਗੁਰੂ ਕਹਿੰਦੇ ਇੱਕ ਸੰਗਤ ਐਸਾ ਸਾਧਨ ਹੈ, ਜੇ ਸੰਗਤ ਵਿੱਚ ਰੈਗੂਲਰ ਆਈਏ ਤੇ ਇਹ ਮਨ ਧੋਣਾ ਸ਼ੁਰੂ ਹੋ ਜਾਂਦਾ ਹੈ, ਨਹੀਂ ਤਾਂ ਵਿਣ ਸੰਗਤ ਮੈਲ ਭਰੀ ਜਾ ਜੀਓ, ਮੈਲ ਭਰੀ ਜਾਣੀ ਹੈ, ਰੈਗੂਲਰ ਭਰਦੀ ਹੀ ਰਹਿਣੀ ਹੈ। ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਰੋਜ਼ਾਨਾ ਦੀ ਤਰ੍ਹਾਂ ਸਤਸੰਗਤ ਦੀਆਂ ਘੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਆਓ ਗੁਰੂ ਪਿਆਰਿਓ ਅਗਲੇ ਪ੍ਰਕਰਣ ਵੱਲ। ਮੈਂ ਬੇਨਤੀ ਕਰਾਂ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ, ਜਿਨ੍ਹਾਂ ਦਾ ਪ੍ਰਕਰਣ ਆਪ ਜੀ ਢਾਡੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਕੱਲ੍ਹ ਇਹ ਗੁਰਪੁਰਬ ਮਨਾਇਆ,
ਦਾਸ ਨੇ ਅੱਜ

0: ਆਪ ਦੇ ਦਰਸ਼ਨ ਕੀਤੇ ਨੇ ਗੁਰਪੁਰਬ ਦੀ ਵੀ ਲੱਖ ਲੱਖ ਵਧਾਈ ਹੋਵੇ। ਆਓ ਚੱਲਦੀ ਹੋਈ ਇਤਿਹਾਸ ਦੀ ਕਥਾ, ਸ੍ਰੀ ਗੁਰੂ ਪੰਥ ਪ੍ਰਕਾਸ਼। ਛੋਟਾ ਨਾਮ ਤੁਸੀਂ ਇਹੀ ਸੁਣਦੇ ਹੋ, ਪ੍ਰਾਚੀਨ ਪੰਥ ਪ੍ਰਕਾਸ਼। ਪ੍ਰਾਚੀਨ ਦਾ ਨਾਮ ਤਾਂ ਹੈ ਵੀ ਇਹ ਇਤਿਹਾਸ ਦਾ ਪਹਿਲਾ ਗ੍ਰੰਥ ਹੈ ਜੋ ਕਿਸੇ ਸਿੱਖ ਨੇ ਲਿਖਿਆ। ਸਿੱਖ ਇਤਿਹਾਸ ਦੇਖ ਧਿਆਨ ਦੇਣਾ, ਇੱਕ ਗੁਰ ਇਤਿਹਾਸ ਹੈ, ਇੱਕ ਸਿੱਖ ਇਤਿਹਾਸ ਹੈ। ਗੁਰ ਇਤਿਹਾਸ ਤੇ ਤੁਸੀਂ ਸਮਝ ਗਏ ਵੀ ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੱਕ ਤਕਰੀਬਨ 239 ਸਾਲ ਦਾ ਇਤਿਹਾਸ ਇਹ ਗੁਰ ਇਤਿਹਾਸ ਕਹਾਉਂਦਾ ਹੈ। 1469 1708 ਈਸਵੀ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ ਕੇ ਮਹਾਰਾਜਾ ਰਣਜੀਤ ਸਿੰਘ ਜਾਂ ਖਾਲਸਾ ਰਾਜ ਦੀ ਸਥਾਪਤੀ ਤੱਕ ਜਿਹੜਾ ਇਤਿਹਾਸ ਲਿਖਿਆ ਗਿਆ ਉਹਨੂੰ ਅਸੀਂ ਸਿੱਖ ਇਤਿਹਾਸ ਦੇ ਨਾਮ ਨਾਲ ਜਾਣਦੇ ਹਾਂ, ਭਾਵੇਂ ਕਿ ਅੱਜ ਵੀ ਸਿੱਖ ਇਤਿਹਾਸ ਹੀ ਚੱਲਦਾ। ਇਹ ਨਹੀਂ ਵੀ ਉੱਥੇ ਸਟੋਪ ਲੱਗ ਗਿਆ, ਉਹ ਤੋਂ ਬਾਅਦ ਨਹੀਂ, ਅੱਜ ਵੀ ਚੱਲਦਾ ਚੱਲਦਾ ਰਹੇਗਾ, ਕਿਉਂਕਿ ਸਿੱਖ ਤਾਂ ਅੱਜ ਵੀ ਹਨ ਅਤੇ ਇਤਿਹਾਸ ਰਚਿਆ ਜਾ ਰਿਹਾ ਹੈ। ਇਹ ਪਹਿਲਾ ਗ੍ਰੰਥ ਹੈ ਸਿੱਖ ਇਤਿਹਾਸ ਦਾ ਜਿਹੜਾ ਕਿਸੇ ਸਿੱਖ ਦੀ ਕਲਮ ਤੋਂ ਲਿਖਿਆ ਗਿਆ। ਦੂਜਿਆਂ ਨੇ ਲਿਖਿਆ ਸੀ ਆਪਣੇ ਢੰਗ ਦੇ ਨਾਲ, ਕਈਆਂ ਨੇ ਨਫ਼ਰਤ ਨਾਲ ਵੀ ਲਿਖਿਆ, ਕਈਆਂ ਨੇ ਨਿਊਟਰਲ ਹੋ ਕੇ ਵੀ ਲਿਖਿਆ ਥੋੜ੍ਹਾ ਬਹੁਤਾ, ਪਰ ਫਿਰ ਵੀ ਜਿਹੜੀ ਸ਼ਰਧਾ ਇੱਕ ਸਿੱਖ ਦੇ ਮਨ ਵਿੱਚ ਹੋ ਸਕਦੀ ਹੈ, ਜਿਹੜੀ ਭਾਵਨਾ ਇੱਕ ਸਿੱਖ ਦੇ ਅੰਦਰ ਹੋ ਸਕਦੀ ਹੈ ਆਪਣੇ ਗੁਰੂ ਪਤੀ ਪੰਥ ਪੰਥ ਪ੍ਰਤੀ, ਉਹ ਦੂਜਿਆਂ ਵਿੱਚ ਨਹੀਂ ਹੋ ਸਕਦੀ। ਅਤੇ ਪਹਿਲੇ ਸਿੱਖ ਇਤਿਹਾਸਕਾਰ ਸਰਦਾਰ ਰਤਨ ਸਿੰਘ ਜੀ ਭੰਗੋ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ, ਨਾਮ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼। ਇਸ ਗ੍ਰੰਥ ਨਾਲ ਦਾਸ ਦਾ ਲਗਾਓ ਇਸ ਕਰਕੇ ਵੀ ਵਧੇਰੇ ਹੈ ਕਿਉਂਕਿ ਇਹ ਦਾਸ ਦੇ ਨਗਰ ਵਿੱਚ, ਦਾਸ ਦੇ ਪਿੰਡ ਵਿੱਚ ਲਿਖਿਆ ਗਿਆ ਇਹ ਗ੍ਰੰਥ। ਸ਼ੁਰੂਆਤ ਵਿੱਚ ਉਹ ਜ਼ਿਕਰ ਆਪ ਜੀ ਨੇ ਸੁਣਿਆ ਹੋਵੇਗਾ, ਮੈਂ ਰੀਮਾਇੰਡ ਕਰਵਾ ਦਿਆਂ ਤੁਹਾਨੂੰ ਜਿਨ੍ਹਾਂ ਨੇ ਸੁਣਿਆ ਵੀ ਕਿਸ ਤਰ੍ਹਾਂ ਬਾਬਾ ਮਹਿਤਾਬ ਸਿੰਘ ਦੇ ਪੁੱਤਰ ਬਾਬਾ ਰਾਏ ਸਿੰਘ ਜਿਨ੍ਹਾਂ ਨੂੰ ਬਾਬਾ ਮਹਿਤਾਬ ਸਿੰਘ ਨੇ ਆਪਣੇ ਪੱਗ ਬੱਟ ਮਿੱਤਰ ਚੌਧਰੀ ਨੱਥਾ ਆਪਣੇ ਹੀ ਪਿੰਡ ਦਾ ਚੌਧਰੀ ਨੱਥਾ ਉਸ ਮਿੱਤਰ ਦੇ ਕੋਲ 5 ਸਾਲ ਦੀ ਉਮਰ ਵਿੱਚ ਸੰਭਾਲ ਕੇ ਆਪ ਸ਼ਹਾਦਤ ਦੇ ਰਾਹ ਤੁਰੇ ਸੀ ਅਤੇ ਗੁਰੂ ਪਿਆਰਿਓ ਬਾਅਦ ਵਿੱਚ ਮੁਖਬਰੀ ਦੇ ਨਾਲ ਜਿਸ ਵੇਲੇ ਪਤਾ ਲੱਗਿਆ ਵੀ ਭਾਈ ਮਹਿਤਾਬ ਸਿੰਘ ਦਾ ਪੁੱਤਰ ਰੈ ਸਿੰਘ ਨੱਥੇ ਚੌਧਰੀ ਕੋਲ ਹੈ, ਫੌਜਦਾਰ ਨੇ ਆ ਕੇ ਪਿੰਡ ਵਿੱਚ ਛਾਪਾ ਮਾਰਿਆ, ਰੇਡ ਕੀਤੀ। ਨੱਥੇ ਚੌਧਰੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਆਪਣਾ ਪੁੱਤ ਭਤੀਜਾ ਅਤੇ ਇੱਕ ਨੌਕਰ ਨਾਲ ਲਿਆ, ਬਾਬਾ ਰਾਏ ਸਿੰਘ ਨੂੰ ਨਾਲ ਲੈ ਕੇ ਪਿੰਡੋਂ ਬਾਹਰ ਨਿਕਲ ਗਏ। ਬਚਾਅ ਕਰਦਿਆਂ ਹੋਇਆਂ ਫੌਜ ਨੇ ਪਿੱਛੋਂ ਜਾ ਕੇ ਘੇਰਾ ਪਾ ਕੇ ਹਮਲਾ ਕੀਤਾ, ਚੌਧਰੀ ਨੱਥਾ ਆਪਣੇ ਭਤੀਜੇ ਆਪਣੇ ਨੌਕਰ ਸਾਥੀਆਂ ਸਮੇਤ ਸ਼ਹੀਦ ਹੋ ਗਿਆ। ਬਾਬਾ ਰਹਿ ਸਿੰਘ ਇੱਕ ਵਾਹਣ ਦੇ ਅੰਦਰ ਵਾਹੇ ਹੋਏ ਖੇਤ ਦੇ ਵਿੱਚ ਸਿਆੜ ਦੇ ਵਿੱਚ ਮੂਧੇ ਮੂੰਹ ਡਿੱਗੇ ਅਤੇ ਕਿਰਪਾਨ ਦਾ ਵਾਰ ਪਿੱਛੇ ਗਰਦਨ ਦੇ 5 ਸਾਲ ਦੇ ਇਸ ਬੱਚੇ 'ਤੇ ਦੁਸ਼ਮਣ ਨੇ ਕੀਤਾ। ਵਾਹਿਗੁਰੂ ਦੀ ਨੇਤ ਵਰਤੀ ਬਈ ਪਿਛਲਾ ਪਾਸਾ ਭਾਵੇਂ ਗਰਦਨ ਦਾ ਕੱਟਿਆ ਗਿਆ ਪਰ ਸਾਹ ਰਗ ਬਚ ਗਈ। ਸਵਾਸ ਚੱਲ ਰਹੇ ਸਨ, ਇੱਕ ਸਾਗ ਤੋੜਨ ਵਾਲੀ ਮਾਈ ਨੇ ਜਦੋਂ ਵੇਖਿਆ ਕਿ ਬੱਚਾ ਸਹਿਕਦਾ, ਬਾਕੀ ਉੱਥੇ ਸਰੀਰ ਪਏ ਨੇ, ਲੋਥਾਂ ਪਈਆਂ ਨੇ, ਇਸ ਬੱਚੇ ਨੂੰ ਆਪਣੀ ਝੋਲੀ ਵਿੱਚ ਲਿਆ ਕੇ ਪਾ ਕੇ ਲਿਆ ਕੇ ਘਰ ਲਿਆਂਦਾ। ਮੋਚੀ ਨੂੰ ਬੁਲਾ ਕੇ ਪਿਛਲੇ ਪਾਸੇ ਟੰਕੇ ਲਵਾਏ ਅਤੇ ਇਸ ਬੱਚੇ ਦੀ ਜ਼ਿੰਦਗੀ ਬਚੀ। ਇਹ ਜਿੰਦਾ ਸ਼ਹੀਦ ਬਾਬਾ ਰਹਿ ਸਿੰਘ ਪੁੱਤਰ ਬਾਬਾ ਮਹਿਤਾਬ ਸਿੰਘ ਸਨ। ਜਵਾਨ ਹੋਇਆ ਇਹ ਬੱਚਾ, 12 ਮਿਸਲਾਂ ਦਾ ਰਾਜ ਉਦੋਂ ਤੱਕ ਕਾਇਮ ਹੋਇਆ ਅਤੇ ਸ਼ਾਮ ਸਿੰਘ ਜਥੇਦਾਰ ਜੋ 96 ਵਾਹਿਗੁਰੂ ਕਰੋੜੀਆਂ ਮਿਸਲ ਦੇ ਜਥੇਦਾਰ ਹੋਏ ਨੇ, ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਇਸ ਸ਼ਹੀਦਾਂ ਪਰਿਵਾਰ ਦੇ ਪੁੱਤਰ ਨੂੰ ਕੀਤਾ ਜਾਂ ਜਿੰਦਾ ਸ਼ਹੀਦ ਨੂੰ ਕੀਤਾ। ਅੱਗੇ ਅੰਸ ਬੰਸ ਤੁਰੀ, ਦਾਸ ਦੇ ਨਗਰ ਭੜੀ ਆ ਕੇ ਇਹਨਾਂ ਨਿਵਾਸ ਕੀਤਾ ਅਤੇ ਇੱਥੇ ਬਾਬਾ ਰਤਨ ਸਿੰਘ ਦਾ ਜਨਮ ਹੋਇਆ ਅਤੇ ਜਨਮ ਹੋਣ ਤੋਂ ਉਪਰੰਤ ਇਹਨੇ ਨੂੰ ਅੰਗਰੇਜ਼ ਰਾਜ ਇਸ ਖਿੱਤੇ ਵਿੱਚ ਕਾਇਮ ਹੋ ਚੁੱਕਿਆ ਸੀ ਅਤੇ ਗੁਰੂ ਪਿਆਰਿਓ ਉਸ ਵੇਲੇ ਲੁਧਿਆਣੇ ਕਿਸੇ ਆਪਣੇ ਕੰਮ ਵਾਸਤੇ ਕੈਪਟਨ ਮਰੇ ਦੀ ਕਚਹਿਰੀ ਦੇ ਵਿੱਚ ਗਏ ਸੀ ਬਾਬਾ ਰਤਨ ਸਿੰਘ। ਉੱਥੇ ਕਾਜੀ ਬੂਟੇ ਸ਼ਾਹ ਜਿਹਦੇ ਪਾਸੋਂ ਕੈਪਟਨ ਮਰੇ ਨੇ ਸਿੱਖ ਇਤਿਹਾਸ ਲਿਖਵਾਇਆ ਸੀ ਅਤੇ ਉਹਦਾ ਪਤਾ ਲੱਗਿਆ ਰਤਨ ਸਿੰਘ ਭੰਗੂ ਜੀ ਨੂੰ। ਉੱਥੇ ਗੱਲ ਚੱਲੀ, ਚਰਚਾ ਚੱਲੀ, ਆਪਣਾ ਵੇਰਵਾ ਦੇ ਕੇ ਆਖਿਆ ਵੀ ਕਾਜੀ ਬੂਟੇ ਸ਼ਾਹ ਨੇ ਜੋ ਇਤਿਹਾਸ ਲਿਖਿਆ ਉਹ ਨਫ਼ਰਤ ਨਾਲ ਭਰਿਆ ਹੋਇਆ, ਉਹ ਸਿੱਖਾਂ ਬਾਰੇ ਕਦੇ ਸਹੀ ਲਿਖ ਨਹੀਂ ਸਕਦਾ। ਕੈਪਟਨ ਮਰੇ ਕਹਿੰਦਾ ਫਿਰ ਤੁਸੀਂ ਸਹੀ ਕਰਕੇ ਲਿਖ ਕੇ ਲਿਆਓ। ਧਿਆਨ ਦੇਣਾ, ਇਸ ਗ੍ਰੰਥ ਪਿੱਛੇ ਲਿਖੇ ਜਾਣ ਦਾ ਕਾਰਨ ਅੰਗਰੇਜ਼ ਅਫਸਰ ਕੈਪਟਨ ਮਰੇ ਬਣਿਆ ਅਤੇ ਉਹਨੇ ਜਦੋਂ ਪ੍ਰੇਰਨਾ ਕੀਤੀ ਵੀ ਤੁਸੀਂ ਗ੍ਰੰਥ ਲਿਖੋ। ਸਰਦਾਰ ਰਤਨ ਸਿੰਘ ਭੰਗੂ ਭਾਵੇਂ ਕਵੀ ਤੇ ਨਹੀਂ ਸਨ ਪਰ ਫਿਰ ਵੀ ਗੁਰੂ ਆਸਰਾ ਲੈ ਕੇ ਉਹਨਾਂ ਨੇ ਕਲਮ ਚੁੱਕੀ ਅਤੇ ਜੋ ਆਪਣੇ ਦਾਦਕੇ ਪਰਿਵਾਰ ਵਿੱਚੋਂ ਨਾਨਕੇ ਪਰਿਵਾਰ ਵਿੱਚੋਂ ਖਾਸ ਕਰਕੇ ਇਹ ਸਿੱਖ ਜੋ ਮਿਸਲਾਂ ਦੀਆਂ ਜੰਗਾਂ ਹੋਈਆਂ ਜਾਂ ਉਸ ਸਮੇਂ ਦੇ ਜੋ ਵਰਤਾਰੇ ਹੋਏ ਉਹ ਜਾਣਕਾਰੀਆਂ ਜਿਹੜੀਆਂ ਸਰਦਾਰ ਰਤਨ ਸਿੰਘ ਭੰਗੂ ਨੂੰ ਆਪਣੇ ਪਰਿਵਾਰ ਵਿੱਚੋਂ ਮਿਲੀਆਂ ਜਾਂ ਫਿਰ ਕੁਛ ਇੱਧਰੋਂ ਉੱਧਰੋਂ ਮਿਲੀਆਂ ਉਹਨਾਂ ਨੂੰ ਇਸ ਗ੍ਰੰਥ ਵਿੱਚ ਪਰੋਇਆ ਆਪਣੀ ਕਲਮ ਦੇ ਨਾਲ। ਸੋ ਗੁਰੂ ਪਿਆਰਿਓ, ਇਸ ਤਰ੍ਹਾਂ ਇਹ ਗ੍ਰੰਥ ਹੋਂਦ ਵਿੱਚ ਆਇਆ ਅਤੇ ਇਹਦੇ ਇਤਿਹਾਸ ਦੇ ਪੰਨਿਆਂ ਨੂੰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਆਓ, ਜਿੰਨਾ ਕੁ ਸਮਾਂ ਅਗਲਾ ਬਾਕੀ ਹੈ ਆਪਾਂ ਇਹਦੀ ਵਿਚਾਰ ਕਰੀਏ। ਹਾਂਜੀ,
1: ਚੁਪਈ ਤਬ ਤਿੰਨ ਕਰੀ ਨਕਛੂ ਸਲਾਹੇ।
0: ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਅਤੇ ਦੂਸਰੇ ਪਾਸੇ ਇਸ ਹਿੰਦੁਸਤਾਨ ਦੇ ਵੱਖ ਵੱਖ ਰਿਆਸਤਾਂ ਆਦਿਕ ਜਿਹੜੀਆਂ ਥੋੜ੍ਹਾ ਬਹੁਤਾ ਟਾਕਰਾ ਕਰਦੀਆਂ ਸਨ। ਵੈਸੇ ਤਾਂ ਜਦੋਂ ਵੀ ਮੁਗਲੀਆ ਸਲਤਨਤ ਚੜ੍ਹ ਕੇ ਆਈ ਹੈ, ਤੁਰਕ ਲੋਕ ਚੜ੍ਹ ਕੇ ਆਏ ਨੇ, ਬਹੁਤੇ ਪੈਰ ਉਹਨਾਂ ਦੇ, ਕਹੀਏ ਵੀ ਉਹਨਾਂ ਦੇ ਸਾਹਮਣੇ ਕਿਸੇ ਹਿੰਦੁਸਤਾਨੀ ਰਿਆਸਤ ਦੇ ਜਾਂ ਕਿਸੇ ਹੋਰ ਰਾਜੇ ਦੇ ਨਹੀਂ ਸੀ ਲੱਗੇ। ਇਹ ਤੇ ਖੇਡ ਵਰਤੀ ਮੇਰੇ ਪਾਤਸ਼ਾਹ ਦੀ, ਜਿਸ ਵੇਲੇ ਖਾਲਸਾ ਕੌਮ ਸਾਜੀ ਗਈ ਬਾਅਦ ਵਿੱਚ ਆ ਕੇ ਉਹਨਾਂ ਦਾ ਟਾਕਰਾ ਕਿਸੇ ਨੇ ਕਰਨਾ ਸ਼ੁਰੂ ਕੀਤਾ, ਜਾਣੀ ਕਿ ਸਿੱਖਾਂ ਨੇ ਸ਼ੁਰੂ ਕੀਤਾ। ਮੈਨੂੰ ਗੱਲ ਯਾਦ ਆਈ ਹੈ ਜਦੋਂ ਮੈਂ ਨੌਰਥ ਇੰਡੀਆ ਜਾਂ ਕਹਿ ਲਈਏ ਪੁਰਾਤਨ ਪੰਜਾਬ, ਇਹਦਾ ਨਾਮ ਉਸ ਵੇਲੇ ਪੰਜਾਬ ਨਹੀਂ ਸੀ, ਹੋ ਸਕਦਾ ਕਈਆਂ ਦੀ ਜਾਣਕਾਰੀ ਵਿੱਚ ਹੋਵੇ। ਪਹਿਲਾਂ ਇਹ ਸੱਤ ਦਰਿਆਵਾਂ ਦੀ ਧਰਤੀ ਸੀ, ਸਪਤ ਸਿੰਧੂ ਇਹਦਾ ਨਾਮ ਸੀ। ਜਿਹੜੇ ਹੁਣ ਪੰਜ ਦਰਿਆ ਗਿਣਦੇ ਆ ਨਾ, ਇਹਨਾਂ ਤੋਂ ਇਲਾਵਾ ਸਿੰਧ ਨਦੀ ਤੱਕ ਦੋ ਦਰਿਆ ਹੋਰ ਰਲ ਜਾਂਦੇ ਸੀ, ਇਸ ਕਰਕੇ ਇਹ ਸੱਤ ਦਰਿਆਵਾਂ ਦਾ ਇਲਾਕਾ ਸੀ। ਇਹਦਾ ਇਤਿਹਾਸਕ ਨਾਮ ਹੈ ਮਦੁਰ ਦੇਸ਼। ਮਦੁਰ ਦਾ ਅਰਥ ਹੁੰਦਾ ਮਿੱਠਾ, ਤੇ ਇਹ ਮਿੱਠਾ ਦੇਸ਼ ਕਹਾਇਆ ਹੈ ਇਤਿਹਾਸ ਵਿੱਚ। ਹੋ ਸਕਦਾ ਮਿੱਠਾ ਇਹਨੂੰ ਇਸ ਕਰਕੇ ਕਿਹਾ ਗਿਆ ਵੀ ਇੱਥੋਂ ਦਾ ਵਾਤਾਵਰਣ, ਇੱਥੋਂ ਦੀ ਆਬੋ ਹਵਾ, ਇੱਥੋਂ ਦੀ ਜਿਹੜੀ ਦਾ ਪਾਣੀ ਸੀ ਜਾਂ ਇੱਥੋਂ ਦੀ ਖੇਤੀ ਸੀ, ਇੱਥੋਂ ਦੀ ਬਾਗਬਾਨੀ ਸੀ, ਹਰ ਪੱਖ ਤੋਂ ਪ੍ਰਫੁੱਲਤ ਰਹੀ ਹੈ ਅਤੇ ਅੱਜ ਤੱਕ ਉਹਦੇ ਪ੍ਰਭਾਵ ਨਜ਼ਰ ਆਉਂਦੇ ਨੇ। ਭਾਵੇਂ ਅੱਜ ਅਜੋਕੇ ਸਮੇਂ ਵਿੱਚ ਅਸੀਂ ਇੱਥੋਂ ਦਾ ਪਾਣੀ ਵੀ ਮਲੀਨ ਕਰ ਲਿਆ, ਸਾਡਾ ਪਾਣੀ ਹੁਣ ਦੂਸ਼ਿਤ ਹੋ ਚੁੱਕਿਆ ਅਤੇ ਗੁਰੂ ਪਿਆਰਿਓ ਇੱਥੋਂ ਦੀ ਹਵਾ ਵੀ ਹੁਣ ਦੂਸ਼ਿਤ ਹੋ ਚੁੱਕੀ ਹੈ, ਪਹਿਲਾਂ ਵਾਲੀ ਗੱਲ ਨਹੀਂ। ਪਰ ਅੱਜ ਫਿਰ ਵੀ ਇੱਥੇ ਬਹੁਤ ਕੁਝ ਵੱਖਰਾ ਮਿਲਦਾ। ਦੁਨੀਆਂ ਦੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਨਜ਼ਰ ਇਸ ਪੰਜਾਬ ਦੀ ਧਰਤੀ 'ਤੇ ਅੱਜ ਟਿਕੀ ਹੋਈ ਹੈ ਵੀ ਕਿਵੇਂ ਨਾ ਕਿਵੇਂ ਇਸ ਧਰਤੀ ਨੂੰ ਹਥਿਆ ਲਿਆ ਜਾਵੇ, ਆਉਣ ਵਾਲੇ ਸਮੇਂ ਵਰਲਡ ਦੀ ਖੇਤੀ ਵੀ ਸਾਡੇ ਹੱਥ ਵਿੱਚ ਹੋਵੇ, ਬਿਜ਼ਨਸ ਸਾਡੇ ਹੱਥ ਵਿੱਚ ਹੋਵੇ। ਇਸ ਤਰ੍ਹਾਂ ਦੀ ਸੋਚ ਨਾਲ ਪੂਰੇ ਵਰਲਡ ਵਾਈਡ ਵੱਡੇ ਘਰਾਣੇ ਇਹ ਸੋਚ ਨੂੰ ਵੀ ਲੈ ਕੇ ਚੱਲ ਰਹੇ ਨੇ। ਮੈਂ ਵਾਪਸ ਆਵਾਂ, ਇਹ ਫਿਰ ਬਾਅਦ ਵਿੱਚ ਪੰਜ ਪਾਣੀਆਂ ਦੀ ਧਰਤੀ ਜਦੋਂ ਗਿਣੀ ਗਈ, ਜਾਣਦੇ ਹੋ ਸਤਲੁਜ, ਬਿਆਸ, ਰਾਵੀ, ਝਨਾਹ ਅਤੇ ਜੇਹਲਮ, ਅਟਕ ਅਤੇ ਸਿੰਧ ਕੱਟੇ ਗਏ, ਇਹਦੇ ਵਿੱਚੋਂ ਪੰਜ ਰਹਿ ਗਏ ਗਿਣਤੀ ਦੇ ਪੱਖ ਤੋਂ। ਅਤੇ ਇਹਦੇ ਬਾਰੇ ਸੈਰ ਲਿਖਦਾ ਹੈ, ਸੁੰਦਰ ਸੋਹਣੀਏ ਧਰਤ ਪੰਜਾਬ ਦੀ ਏ, ਤੇਰੀ ਧੂੜ ਚੋਂ ਜੰਮਦੇ ਸੂਰਮੇ ਨੇ, ਜਿਨ੍ਹਾਂ ਕਦੇ ਨਾ ਪਿੱਠ ਮੈਦਾਨ ਕੀਤੀ, ਕੀਤੇ ਕੁੱਟ ਕੇ ਵੈਰੀ ਦੇ ਚੂਰਮੇ ਨੇ, ਭਾਵੇਂ ਵੱਖਰੋ ਵੱਖਰੇ ਨਜ਼ਰ ਆਉਂਦੇ, ਹੈ ਇੱਕੋ ਤਸੀਰ ਪੰਜਾਂ ਪਾਣੀਆਂ ਦੀ, ਪੜੀ ਵਾਲਿਆ ਮੁਰਦਿਆਂ ਜਾਨ ਪਾਉਂਦੀ ਧੁਨ ਵਾਟੇ ਵਿੱਚ ਪੜੀਆਂ ਪੰਜ ਬਾਣੀਆਂ ਦੀ, ਧੁਨ ਵਾਟੇ ਵਿੱਚ ਪੜੀਆਂ ਪੰਜ ਬਾਣੀਆਂ ਦੀ। ਕੁਛ ਤਸੀਰ ਬਦਲ ਦਿੱਤੀ ਮੇਰੇ ਪਾਤਸ਼ਾਹ ਨੇ ਮੈਂ, ਪਰ ਫਿਰ ਵੀ ਥੋੜ੍ਹਾ ਜਿਹਾ ਗੱਲ ਪਿਛਲੀ ਕਰਨ ਜਾ ਰਿਹਾ। ਦੁਨੀਆਂ ਦਾ ਮਹਾਨ ਜੇਤੂ ਅਲੈਗਜ਼ੈਂਡਰ, ਜਿਹਨੂੰ ਆਪਾਂ ਪੰਜਾਬੀ ਵਿੱਚ ਸਿਕੰਦਰ ਕਰਕੇ ਜਾਣਦੇ ਹਾਂ, ਜਿਹਨੇ ਕੁੱਲ ਦੁਨੀਆਂ ਦਾ ਜਿੱਤਣ ਦਾ ਟੀਚਾ ਟਾਰਗੇਟ ਗੋਲ ਆਪਣਾ ਮਿਥਿਆ, ਉਸ ਵੇਲੇ ਹੁਣ ਅੱਜ ਜਿਹੜੀ ਗ੍ਰੀਸ ਦੀ ਧਰਤੀ ਹੈ ਜਿੱਥੋਂ ਦਾ ਇਹ ਹੈ ਸੀ ਯੂਨਾਨ ਦਾ ਨਾ, ਉਹਦੇ ਪੱਛਮ ਵਾਲੇ ਪਾਸੇ ਸਮੁੰਦਰ ਸੀ। ਆਹ ਜਿਹੜੀ ਅਮੈਰੀਕਾ ਦੀ ਧਰਤੀ ਹੈ ਇਹ ਅਜੇ ਮਨੁੱਖ ਦੀ ਪਹੁੰਚ ਵਿੱਚ ਨਹੀਂ ਸੀ ਆਈ, ਖੋਜ ਵਿੱਚ ਨਹੀਂ ਸੀ ਆਈ, ਇਹ ਤਾਂ 1492 ਵਿੱਚ ਜਾ ਕੇ ਆਈ ਨਾ। ਇਹ ਜਿਹੜਾ ਵਰਤਾਰ ਹੈ ਸੱਤਵੀਂ ਸਦੀ ਦਾ ਹੈ ਜਿਹੜੀ ਮੈਂ ਗੱਲ ਕਰ ਰਿਹਾ। ਉਸ ਵੇਲੇ ਪੂਰਬ ਦੀ ਦੁਨੀਆਂ ਸੀ ਉਹਦੀਆਂ ਨਜ਼ਰਾਂ ਵਿੱਚ, ਪੂਰਬ ਦੀ ਦੁਨੀਆਂ ਦੇ ਵਿੱਚ ਸਭ ਤੋਂ ਅਮੀਰ ਦੇਸ਼ ਇਹਦੀਆਂ ਨਜ਼ਰਾਂ ਵਿੱਚ ਸੀ ਭਾਰਤ, ਜਿਹਨੂੰ ਇਤਿਹਾਸ ਨੇ ਸੋਨੇ ਦੀ ਚਿੜੀ ਵੀ ਕਿਹਾ। ਲਗਭਗ ਇਸੇ ਸਦੀ ਦੇ ਵਿੱਚ ਇੱਕ ਅਬੂ ਬਕਰ ਨਾਮ ਦਾ ਯਾਤਰੀ ਗਿਆ ਸਾਊਦੀ ਅਰਬ ਦੇ ਇਲਾਕੇ ਵਿੱਚੋਂ, ਇਸ ਦੇਸ਼ ਵਿੱਚੋਂ। ਉਹ ਆਪਣੀ ਯਾਤਰਾ ਨੂੰ ਜਦੋਂ ਲਿਖਦਾ ਨਾ, ਜਦੋਂ ਉਹ ਭਾਰਤ ਦੇ ਖਿੱਤੇ ਵਿੱਚ ਪਹੁੰਚਦਾ, ਇੱਕ ਗੱਲ ਵਿਸ਼ੇਸ਼ ਲਿਖਦਾ, ਕਹਿੰਦਾ ਮੈਂ ਇੱਥੋਂ ਦੇ ਇੱਕ ਸ਼ਹਿਰ ਵਿੱਚ ਗਿਆ, ਸ਼ਹਿਰ ਦਾ ਨਾਮ ਹੈ ਕੋਟ। ਕੋਟ ਲਿਖਿਆ, ਇਹ ਨਹੀਂ ਹੁਣ ਸਪਸ਼ਟ ਨਹੀਂ ਹੋਇਆ ਵੀ ਇਹ ਗੁਜਰਾਤ ਵਾਲਾ ਰਾਜਕੋਟ ਹੈ ਜਾਂ ਰਾਜਸਥਾਨ ਵਾਲਾ ਕੋਟਾ ਬੂੰਦੀ ਜਿਹਨੂੰ ਕਹਿੰਦੇ ਆਪਾਂ, ਪਰ ਇੱਧਰਲਾ ਇਲਾਕਾ ਉਹਦੀਆਂ ਨਜ਼ਰਾਂ ਵਿੱਚ। ਉਸ ਸ਼ਹਿਰ ਦਾ ਹਵਾਲਾ ਦੇ ਕੇ ਉਹ ਅਬੂ ਬਕਰ ਲਿਖਦਾ ਹੈ, ਕਹਿੰਦਾ ਜਦੋਂ ਮੈਂ ਇਹਨਾਂ ਸ਼ਹਿਰਾਂ ਵਿੱਚ ਘੁੰਮਿਆ, ਇਸ ਇਲਾਕੇ ਵਿੱਚ ਘੁੰਮਿਆ, ਬੜੀਆਂ ਵਿਸ਼ੇਸ਼ ਚੀਜ਼ਾਂ ਮੈਂ ਵੇਖੀਆਂ। ਇੱਕ ਗੱਲ ਲਿਖਦਾ, ਕਹਿੰਦਾ ਵੀ ਇੱਥੋਂ ਦੇ ਬਾਜ਼ਾਰਾਂ ਨੂੰ ਕਿਸੇ ਵੀ ਦੁਕਾਨ ਨੂੰ ਮੈਂ ਜੰਦਰਾ ਲੱਗਿਆ ਨਹੀਂ ਵੇਖਿਆ। ਲੋਕਾਂ ਦੀ ਇਮਾਨਦਾਰੀ ਇਹ ਤੋਂ ਸਪਸ਼ਟ ਹੁੰਦੀ ਹੈ। ਇਹ ਤੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚ ਵੀ ਸੁਣਿਆ ਹੋਣਾ, ਇੱਕ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਗਏ ਨੇ, ਭਾਈ ਮਰਦਾਨਾ ਜੀ ਬਾਜ਼ਾਰ ਵਿੱਚ ਗਏ ਨੇ, ਉਹ ਵੀ ਇਹੀ ਗੱਲ ਲਿਖਦੇ ਨੇ ਵੀ ਦੁਕਾਨਾਂ ਖੁੱਲੀਆਂ ਛੱਡ ਕੇ ਚਲੇ ਜਾਂਦੇ ਸੀ ਦੁਕਾਨਦਾਰ, ਜਾਂਦਾ ਤਾਂ ਦੂਰ ਦੀ ਗੱਲ ਹੈ, ਦਰਵਾਜ਼ਾ ਬੰਦ ਨਹੀਂ ਸੀ ਕਰਦੇ। ਅਤੇ ਦੂਸਰੀ ਗੱਲ, ਅਬੂ ਬਕਰ ਲਿਖਦਾ ਹੈ, ਕਹਿੰਦਾ ਇੱਥੋਂ ਦੀ ਅਮੀਰੀ ਇਹਨਾਂ ਗੱਲਾਂ ਤੋਂ ਝਲਕਦੀ ਸੀ ਵੀ ਜਿਹੜੇ ਲੋਕਾਂ ਦੇ ਰਿਹਾਇਸ਼ੀ ਮਕਾਨ ਸਨ ਉਹਨਾਂ ਦੇ ਉੱਤੇ ਕਲਸ ਬਣੇ ਹੋਏ। ਕਲਸ ਵੈਸੇ ਘੜੇ ਨੂੰ ਕਹਿੰਦੇ ਨੇ, ਪਰ ਆ ਜਿਹੜਾ ਅੱਜ ਗੁੰਬਜ ਆਪਾਂ ਵੇਖਦੇ ਹਾਂ ਨਾ ਗੁਰੂ ਘਰਾਂ 'ਤੇ ਵੀ ਬਣਾਏ ਜਾਂਦੇ ਨੇ, ਇਹਦਾ ਪੁਰਾਤਨ ਨਾਮ ਵੀ ਕਲਸ ਹੀ ਹੈ। ਘਰਾਂ ਦੇ ਉੱਤੇ ਕਲਸ ਬਣੇ, ਕਹਿੰਦਾ ਮੈਂ ਵੇਖੇ ਉਹ ਕਲਸਾਂ ਦੇ ਉੱਤੇ ਸੋਨੇ ਦੇ ਪੱਤਰੇ ਚੜ੍ਹੇ ਹੋਏ ਵੇਖੇ ਉਹਨਾਂ ਸਮਿਆਂ ਵਿੱਚ। ਤੀਸਰੀ ਗੱਲ ਉਹ ਲਿਖਦਾ, ਕਹਿੰਦਾ ਜਿਹੜੇ ਪਸ਼ੂ ਪਾਲੇ ਜਾਂਦੇ ਸੀ ਨਾ ਗਾਵਾਂ ਆਦਿਕ, ਕਹਿੰਦਾ ਪਸ਼ੂਆਂ ਦੇ ਗਲਾਂ ਵਿੱਚ ਚਾਂਦੀ ਦੇ ਸੰਗਲ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ, ਪਸ਼ੂਆਂ ਦੇ ਸਿੰਗਾਂ ਦੇ ਉੱਤੇ ਸੋਨੇ ਦੇ ਕੈਪ ਟੋਪੀਆਂ ਚੜ੍ਹੀਆਂ ਹੋਈਆਂ, ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖੀਆਂ। ਉਹਦੀ ਇਹ ਲਿਖਤ ਦੱਸਦੀ ਹੈ ਵੀ ਇਹ ਦੇਸ਼ ਕਿੰਨਾ ਅਮੀਰ ਹੋਵੇਗਾ। ਇਹੀ ਕਾਰਨ ਸੀ ਵੀ ਸਿਕੰਦਰ ਦੀ ਨਜ਼ਰ ਗਈ ਭਾਰਤ ਉੱਤੇ ਵੀ ਇੱਧਰ ਨੂੰ ਚੱਲੀਏ, ਆਉਣਾ ਮੈਂ ਪੰਜਾਬ 'ਤੇ ਹੈ। ਮਿਸ਼ਨ ਬਣਾਇਆ ਉਹਨੇ ਵੀ ਦੁਨੀਆਂ ਜਿੱਤਣੀ ਹੈ, ਭਾਰਤ ਪਹਿਲਾਂ, ਬਾਕੀ ਅੱਗੇ ਵਧਾਂਗੇ। ਵੱਧਦਾ ਗਿਆ ਅੱਗੇ, ਸੌਖੀਆਂ ਹੀ ਸਫਾਇਆ ਕਰਦਾ ਚਲਿਆ ਗਿਆ ਉਹ ਛੋਟੀਆਂ ਰਿਆਸਤਾਂ ਦੇਸ਼ਾਂ ਦਾ, ਕਿਤੇ ਉਹਨੂੰ ਖਾਸ ਟੱਕਰ ਨਹੀਂ ਮਿਲੀ। ਜੇ ਸਿਕੰਦਰ ਨੂੰ ਆ ਕੇ ਟੱਕਰ ਮਿਲੀ ਨਾ, ਉਹ ਪੰਜਾਬ ਦੀ ਧਰਤੀ 'ਤੇ ਮਿਲੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਨਾ ਕਿਤੇ ਇਸ ਦੁਨੀਆਂ ਦੇ ਇਸ ਖਿੱਤੇ ਦੇ ਉੱਤੇ ਮੇਰਾ ਵਾਹਿਗੁਰੂ ਕੁਝ ਜ਼ਿਆਦਾ ਮਿਹਰਬਾਨ ਜਾਪਦਾ। ਜੇ ਇਸ ਧਰਤੀ ਨੇ ਯੋਧੇ ਪੈਦਾ ਕੀਤੇ ਨੇ, ਅਤੇ ਉਸ ਵੇਲੇ ਰਾਜਾ ਪੋਰਸ ਨੇ ਐਸੀ ਸਖਤ ਟੱਕਰ ਦਿੱਤੀ, ਦੁਆਬੇ ਦੀ ਧਰਤੀ ਵਿੱਚ ਇਹ ਜੰਗ ਹੋਇਆ, ਅਤੇ ਸਿਕੰਦਰ ਅੱਗੇ ਵਧਣ ਦਾ ਹੌਸਲਾ ਨਾ ਕਰ ਸਕਿਆ। ਭਾਵੇਂ ਉਹਨੇ ਪੋਰਸ ਨੂੰ ਜਿੱਤ ਲਿਆ, ਪਰ ਉਹਦਾ ਹੌਸਲਾ ਟੁੱਟ ਗਿਆ ਵੀ ਜੇ ਇੰਨੀ ਸਖਤ ਟੱਕਰ ਮੈਨੂੰ ਮਿਲਦੀ ਗਈ ਫਿਰ ਦੁਨੀਆਂ ਜਿੱਤਣੀ ਬਹੁਤ ਮੁਸ਼ਕਲ ਹੈ। ਖੈਰ ਵੱਡਾ ਵਰਤਾਰਾ ਹੈ, ਲੰਮੀ ਸਾਖੀ ਹੈ। ਸਿਕੰਦਰ ਨੇ ਆਪਣਾ ਫੈਸਲਾ ਬਦਲਿਆ ਅਤੇ ਇੱਥੋਂ ਵਾਪਸ ਤੁਰ ਪਿਆ ਸੀ। ਕਹਿਣ ਦਾ ਭਾਵ, ਇਸ ਧਰਤੀ ਵਿੱਚ ਪੋਰਸ ਵਰਗੇ ਯੋਧੇ ਪੈਦਾ ਹੋਏ। ਇਹ ਪੰਜਾਬੀਆਂ ਨੂੰ ਭਾਵੇਂ ਉਸ ਵੇਲੇ ਸਿੱਖੀ ਨਹੀਂ, ਪਰ ਪੰਜਾਬੀਆਂ ਨੂੰ ਇਸ ਗੱਲ ਦਾ ਜ਼ਰੂਰ ਮਾਣ ਜਾਂਦਾ, ਸਿਰ ਆ ਜਾਂਦਾ। ਇੱਕ ਯੋਧਾ ਹੋਰ ਹੋਇਆ, ਪ੍ਰਿਥਵੀ ਰਾਜ ਚੌਹਾਨ। ਰਾਜਪੂਤ ਸੀ ਪਰ ਯੋਧਾ ਬੜਾ ਮਹਾਨ ਹੋਇਆ। ਪਾਣੀ ਦੇ ਪਾਣੀਪਤ ਦੇ ਇਲਾਕੇ ਹਰਿਆਣਾ ਜਿਹੜਾ ਅੱਜ ਕੱਲ੍ਹ ਬਣਿਆ, ਇੱਥੇ ਇਹਦਾ ਭਾਰੀ ਜੰਗ ਹੋਇਆ। ਮੈਂ ਆਵਾਂ ਗੁਰਸਿੱਖੀ ਵੱਲੋਂ। ਉਸ ਤੋਂ ਬਾਅਦ ਜੇ ਇਸ ਪੱਛਮ ਦਿਸ਼ਾ ਤੋਂ ਜਾਣ ਵਾਲੇ ਦੁਸ਼ਮਣ ਜਾਂ ਆਕੀਆਂ ਨੂੰ, ਧਾਵੀਆਂ ਨੂੰ ਜੇ ਕਿਸੇ ਨੇ ਰੋਕਿਆ ਤੇ ਉਹ ਖਾਲਸਾ ਕੌਮ ਨੇ ਰੋਕਿਆ। ਇਤਿਹਾਸ ਤੇ ਤੁਸੀਂ ਰੂਟੀਨ ਵਿੱਚ ਸੁਣਦੇ ਹੋ, ਦਰਾ ਖੈਬਰ ਨੂੰ ਨਾਕਾ ਜੇ ਕੋਈ ਲਾਇਆ, ਹਰੀ ਸਿੰਘ ਨਲੂਏ ਨੇ ਲਾਇਆ, ਉਹਦੀ ਵੀ ਇੱਕ ਗੱਲ ਕਹਿ ਕੇ ਮੈਂ ਅੱਗੇ ਤੁਰਨਾ। ਹਰੀ ਸਿੰਘ ਨਲੂਆ ਜਦੋਂ ਖੈਬਰ ਦਰੇ ਦੇ ਇਲਾਕੇ ਵਿੱਚ ਪਹੁੰਚਿਆ, ਉੱਥੇ ਉਹਨੇ ਇੱਕ ਛੋਟਾ ਜਿਹਾ ਸਰਵੇ ਕੀਤਾ ਆਪਣੇ ਆਪ ਹੀ, ਕਿਉਂਕਿ ਇਹਨਾਂ ਲੋਕਾਂ ਨਾਲ ਟੱਕਰ ਲੈਣੀ ਸੀ, ਉਹਨਾਂ ਦਾ ਭੇਤ ਹੋਣਾ ਚਾਹੀਦਾ ਵੀ ਮੇਰੇ ਦੁਸ਼ਮਣ ਦੀ ਸੋਚ ਕਿਹੋ ਜਿਹੀ ਹੈ, ਇਹਦਾ ਰਹਿਣ ਸਹਿਣ ਕਿਹੋ ਜਿਹਾ ਹੈ, ਇਹਦੇ ਵਿੱਚ ਤਾਕਤ ਕਿੰਨੀ ਕੁ ਹੈ, ਇਹਦਾ ਸੁਭਾਅ ਕਿਹੋ ਜਿਹਾ ਹੈ। ਇਹ ਚੀਜ਼ਾਂ ਜਾਣਨੀਆਂ ਬੜੀਆਂ ਜ਼ਰੂਰੀ ਹੁੰਦੀਆਂ। ਅੱਜ ਮੈਂ ਕਹਿੰਦਾ ਵੀ ਉਹ ਲੋਕ ਮੂਰਖ ਨੇ। ਆ ਉੱਤਰਾਖੰਡ ਦੀ ਗੱਲ ਤੁਸੀਂ ਪਿਛਲੇ ਦਿਨਾਂ ਵਿੱਚ ਵੇਖੀ ਸੁਣੀ ਹੈ ਮੀਡੀਆ ਦੇ ਵਿੱਚ ਵੀ ਸਿੱਖ ਸੰਗਤਾਂ ਦੇ ਉੱਤੇ ਹਮਲੇ ਹੋਏ, ਇੱਥੋਂ ਤੱਕ ਕਿ ਲੰਗਰ ਨੂੰ ਅੱਗਾਂ ਲਾ ਦੇਣੀਆਂ, ਬਾਲਣ ਫੂਕ ਦੇਣੇ, ਐਸੀਆਂ ਘਨੌਣੀਆਂ ਹਰਕਤਾਂ ਉਹ ਲੋਕ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਸਿੱਖਾਂ ਦਾ ਇਤਿਹਾਸ ਨਾ ਪਤਾ ਹੋਵੇ। ਸਿੱਖਾਂ ਨਾਲ ਮੱਥਾ ਲਾਉਣ ਤੋਂ ਪਹਿਲਾਂ ਮੈਂ ਕਹਿੰਦਾ ਵੀ ਦੁਨੀਆਂ ਵਾਲਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ, ਜੇ ਕਿਤੇ ਇੰਦਰਾ ਗਾਂਧੀ ਸਹੀ ਤਰੀਕੇ ਨਾਲ ਸਿੱਖ ਹਿਸਟਰੀ ਨੂੰ ਪੜ੍ਹ ਲੈਂਦੀ, ਵਾਚ ਲੈਂਦੀ, ਸ਼ਾਇਦ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੀ ਬੱਜਰ ਗਲਤੀ ਨਾ ਕਰਦੀ। ਜਿਸ ਵੇਲੇ ਹਰੀ ਸਿੰਘ ਨਲੂਆ ਦਰਾ ਖੈਬਰ ਦੇ ਇਲਾਕੇ ਵਿੱਚ ਪਹੁੰਚਿਆ, ਉਹਨੇ ਉੱਥੋਂ ਦੇ ਲੋਕਾਂ ਨੂੰ ਜਾਣਨ ਵਾਸਤੇ ਨਜ਼ਰਾਂ ਮਾਰੀਆਂ, ਇੱਧਰ ਉੱਧਰ ਨੱਚ ਘੁੰਮ ਫਿਰ ਕੇ ਵੇਖਿਆ ਵੀ ਇਹ ਕਿਹੋ ਜਿਹੇ ਲੋਕ ਨੇ। ਗਰਮੀ ਦੀ ਰੁੱਤ ਸੀ, ਬਰਸਾਤ ਰੁੱਤ ਅੱਗੇ ਆਉਣ ਵਾਲੀ ਸੀ, ਕਹਿ ਲਈਏ ਮਈ ਜੂਨ ਦਾ ਮਹੀਨਾ ਸੀ, ਅਤੇ ਇਹ ਲੋਕ ਆਮ ਤੌਰ 'ਤੇ ਹਰ ਪਿੰਡ ਵਿੱਚ ਹਰ ਘਰ ਵਾਲਾ ਮਿੱਟੀ ਨੂੰ ਥਾਪੀਆਂ ਲੈ ਕੇ, ਮੋਗਰੀਆਂ ਲੈ ਕੇ ਬਰੀਕ ਬਰੀਕ ਕੁੱਟ ਰਿਹਾ ਸੀ। ਮਿੱਟੀ ਦੀ ਢੇਰੀ ਕੋਲ ਲੱਗੀ ਹੈ, ਉਹ ਕੁੱਟ ਕੇ ਬਰੀਕ ਕਰ ਰਿਹਾ ਹੈ। ਪੁੱਛਿਆ ਗਿਆ ਉਹਨਾਂ ਲੋਕਾਂ ਨੂੰ ਵੀ ਮਿੱਟੀ ਨੂੰ ਤੁਸੀਂ ਇਸ ਤਰ੍ਹਾਂ ਕਿਉਂ ਕੁੱਟ ਰਹੇ ਹੋ, ਇਹਦਾ ਕਾਰਨ ਕੀ ਹੈ? ਉਹਨਾਂ ਦਾ ਜਵਾਬ ਸੀ, ਕਹਿੰਦੇ ਇੱਥੋਂ ਦੀ ਮਿੱਟੀ ਦੀ ਤਸੀਰ ਇਹੋ ਜਿਹੀ ਹੈ, ਸੁਭਾਅ ਇਹੋ ਜਿਹਾ, ਜਿੰਨਾ ਚਿਰ ਇਹਨੂੰ ਕੁੱਟੀਏ ਨਾ ਤੇ ਇਹ ਘੁਲਦੀ ਨਹੀਂ ਪਾਣੀ ਵਿੱਚ, ਪਾਵੇ ਦਾ ਗਾਰਾ ਨਹੀਂ ਵਧੀਆ ਬਣਦਾ। ਇਹ ਕੁੱਟ ਕੇ ਬਰੀਕ ਕਰਿਆ ਹੀ ਇਹਦਾ ਗਾਰਾ ਬਣਦਾ, ਲੇਸ ਬਣਦਾ, ਫਿਰ ਇਹ ਮਿੱਟੀ ਨਾਲ ਅਸੀਂ ਆਪਣੇ ਘਰਾਂ ਨੂੰ ਲਿਪਦੇ ਹਾਂ, ਛੱਤਾਂ ਨੂੰ ਲਿਪਦੇ ਹਾਂ। ਹਰੀ ਸਿੰਘ ਨਲੂਏ ਨੇ ਉਸ ਮਿੱਟੀ ਕੁੱਟਣ ਵਾਲੀ ਘਟਨਾ ਦੇ ਵਿੱਚੋਂ ਹੀ ਇੱਕ ਬਹੁਤ ਵੱਡਾ ਗਿਆਨ ਲਿਆ, ਤਜਰਬਾ ਲਿਆ, ਉਹਨਾਂ ਲੋਕਾਂ ਦੇ ਸੁਭਾਅ ਨੂੰ ਜਾਣਿਆ। ਉਹ ਕਹਿਣ ਲੱਗਿਆ ਵੀ ਇੱਥੋਂ ਦੀ ਮਿੱਟੀ ਦਾ ਸੁਭਾਅ ਹੀ ਕੁੱਟ ਖਾਣਾ ਹੈ, ਕੁੱਟ ਖਾਧੇ ਬਿਨਾਂ ਇਹ ਮਿੱਟੀ ਅੱਗੇ ਚੱਲਦੀ ਨਹੀਂ, ਬਸ ਮਿੱਟੀ ਦਾ ਸੁਭਾਅ ਕੁੱਟ ਖਾਣਾ, ਫਿਰ ਕੁੱਟਣਾ ਹੀ ਪੈਣਾ ਇਹਨਾਂ ਨੂੰ। ਸਿੱਧੇ ਰੂਪ ਦੇ ਵਿੱਚ ਪਠਾਣਾ ਨੂੰ ਐਸਾ ਕੁੱਟਿਆ, ਐਸੀ ਮਾਰ ਮਾਰੀ। ਇਤਿਹਾਸਕਾਰ ਤੇ ਇਹ ਵੀ ਕਹਿੰਦੇ ਨੇ ਵੀ ਸਲਵਾਰਾਂ ਪਾ ਕੇ ਉਦੋਂ ਭੱਜੇ ਨੇ, ਅੱਜ ਵੀ ਪਾਉਂਦੇ ਨੇ ਉਹ ਲੋਕ, ਉਹ ਰਿਵਾਜੀ ਤੌਰ 'ਤੇ ਸਾਡੇ ਭਰਾ ਵੀ ਕਈ ਪਾਉਣ ਲੱਗ ਗਏ ਸੀ। ਆ ਇੱਕ ਸਾਡਾ ਬਾਬਾ ਦਿੱਲੀ 'ਚ ਬੈਠਿਆ ਜੰਤਰ ਮੰਤਰ ਰੋਡ 'ਤੇ ਧਰਨਾ ਲਾ ਕੇ, ਕਹਿੰਦਾ ਜੀ ਲੋਕਪਾਲ ਬਿੱਲ ਲਿਆ ਕੇ ਛੱਡੂੰਗਾ। ਪਹਿਲੇ ਦਿਨ ਪੁਲਿਸ ਆਈ ਅਤੇ ਸਲਵਾਰ ਪਾ ਕੇ ਭੱਜ ਗਿਆ ਬਾਬਾ ਰਾਮਦੇਵ। ਪਤਾ ਹੋਣਾ ਤੁਹਾਨੂੰ, 5-7 ਸਾਲ ਪਹਿਲਾਂ ਦੀਆਂ ਗੱਲਾਂ ਨੇ। ਸਲਵਾਰਾਂ ਪਵਾਈਆਂ ਸੀ ਪਠਾਣਾਂ ਦੇ ਹਰੀ ਸਿੰਘ ਨਲੂਆ ਨੇ। ਇਹ ਯੋਧਿਆਂ ਦੀ ਗਾਥਾ ਹੈ, ਇਹ ਸਾਡਾ ਇਤਿਹਾਸ ਹੈ, ਸਾਡੀ ਵਿਰਾਸਤ ਹੈ। ਅਤੇ ਗੁਰੂ ਪਿਆਰਿਓ, ਉਹਨਾਂ ਸਮਿਆਂ ਦੀ ਗੱਲ ਚੱਲ ਰਹੀ ਹੈ, ਸਿੱਖ ਇਤਿਹਾਸ ਦੀ ਗੱਲ ਚੱਲ ਰਹੀ ਹੈ ਵੀ ਕਿਸ ਤਰ੍ਹਾਂ ਦੁਸ਼ਮਣ ਲੋਕ ਚੜ੍ਹ ਕੇ ਆਉਂਦੇ ਨੇ ਅਤੇ ਕਿਸ ਤਰ੍ਹਾਂ ਟਾਕਰੇ ਹੁੰਦੇ ਹਨ। ਅੱਗੇ ਪੜ੍ਹੋ ਜੀ।
1: ਲੰਗਿਓ ਰਾਵੀ ਗਹਾਣ ਪਾਏ,
0: ਦੁਆਰਾ ਪੜ੍ਹ ਦਿਓ।
1: ਲੰਗਿਓ ਰਾਵੀ ਗਹਾਣ ਪਾਏ,
0: ਰਾਵੀ ਦਰਿਆ ਨੂੰ ਲੰਘੇ ਹਨ ਇਹ ਦੁਸ਼ਮਣ ਲੋਕ ਜਿਹੜੇ ਚੜ੍ਹ ਕੇ ਆਏ ਹਨ।
1: ਸਿਖੇ ਪਾਚੇ ਲੰਘੇ ਨਿਹੰਗਾ,
0: ਤੇ ਪਿਛਲੇ ਪਾਸੇ ਲੱਗੇ ਨਿਹੰਗ। ਨਿਹੰਗ ਦਾ ਅਰਥ ਮਗਰਮੱਛ ਵੀ ਹੁੰਦਾ। ਗੁਰੂ ਪਿਆਰਿਓ, ਜਿਹੜੇ ਸਾਡੇ ਤਖੱਲਸ ਨੇ ਨਾ, ਇਹਨਾਂ ਦੇ ਪਿੱਛੇ ਬਹੁਤ ਵੱਡਾ ਇਹ ਰਮਜ ਵੀ ਹੁੰਦਾ ਅਤੇ ਇਤਿਹਾਸ ਵੀ ਹੁੰਦਾ। ਸਿੰਘ ਸ਼ਬਦ ਦੇ ਅਰਥ ਤੁਸੀਂ ਬੜੀ ਵਾਰੀ ਸੁਣੇ ਨੇ। ਸਿੰਘ ਦਾ ਅਰਥ ਸ਼ੇਰ ਹੈ, ਸ਼ੇਰ ਵਰਗਾ ਸੁਭਾਅ, ਸਿੱਖ ਵਿੱਚ ਪਾਇਆ। ਜਦੋਂ ਵੀ ਕੋਈ ਦ੍ਰਿਸ਼ਟਾਂਤ ਲਿਆ ਜਾਂਦਾ ਨਾ, ਉਹਦਾ ਆਮ ਤੌਰ 'ਤੇ ਇੱਕ ਪੱਖ ਲੈਣਾ ਹੁੰਦਾ। ਇਹ ਨਹੀਂ ਵੀ 100% ਉਹਦੇ ਨਾਲ ਕੰਪੈਰੀਜ਼ਨ ਕਰਨਾ ਹੁੰਦਾ। ਹੁਣ ਕਈ ਭਰਾ ਕਹਿਣਗੇ ਵੀ ਸ਼ੇਰ ਮਾਸ ਖਾਂਦਾ ਅਤੇ ਅਸੀਂ ਵੀ ਖਾ ਲਈਏ, ਵਧੀਆ ਗੱਲ ਹੈ। ਉਹ ਭਾਈ ਜੀ ਸਾਰੇ ਪੱਖ ਇੱਦਾਂ ਲੈਣ ਲੱਗੇ ਨਾ, ਫਿਰ ਸ਼ੇਰ ਦੇ ਪੂੰਛ ਵੀ ਹੁੰਦੀ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਅਤੇ ਪੂੰਛਾਂ ਲਾ ਕੇ ਥੋੜ੍ਹਾ ਘੁੰਮਣਾ। ਸ਼ੇਰ ਦਾ ਸੁਭਾਅ ਜਿਹੜਾ ਵਿਸ਼ੇਸ਼ ਗੁਣ ਹੈ ਨਾ, ਉਹ ਹੈ ਆਜ਼ਾਦੀ। ਗੁਲਾਮੀ ਬਰਦਾਸ਼ਤ ਨਹੀਂ ਕਰਦਾ ਸ਼ੇਰ। ਪਿੰਜਰੇ ਵਿੱਚ ਕੋਈ ਪਾ ਵੀ ਲਵੇ ਤੇ ਉਹ ਆਪਣੇ ਪੰਜੇ ਮਾਰੇਗਾ। ਬਾਜ਼ ਦਾ ਵੀ ਇਹੀ ਸੁਭਾਅ ਹੈ, ਬਾਜ਼ ਨੂੰ ਪਿੰਜਰੇ ਵਿੱਚ ਪਾਇਆ ਉਹ ਵੀ ਖੰਭ ਫੜ ਕੇ ਆ, ਸ਼ੇਰ ਵੀ ਪਿੰਜਰੇ ਵਿੱਚ ਪਾਇਆ ਪੰਜੇ ਮਾਰੇਗਾ, ਦਹਾੜੇਗਾ ਜਾਂ ਉਹ ਬਾਹਰ ਨਿਕਲੇਗਾ ਜਾਂ ਫਿਰ ਉਸੇ ਤਰ੍ਹਾਂ ਉਸ ਤੜਫ ਦੀ ਹਾਲਤ ਆਜ਼ਾਦੀ ਦੀ ਇੱਛਾ ਨੂੰ ਲੈ ਕੇ ਪ੍ਰਾਣ ਤਿਆਗੇਗਾ। ਇਹ ਸ਼ੇਰ ਦਾ ਸੁਭਾਅ ਹੈ। ਇੱਕ ਹੋਰ ਵੀ ਪੱਖ ਹੈ ਸ਼ੇਰ ਦਾ, ਉਹ ਹੈ ਰੂਹਾਨੀ ਪੱਖ। ਉਹ ਉਦਾਹਰਨ ਦਿੱਤੀ ਹੈ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ। ਉਹ ਉਦਾਹਰਨ ਕੀ ਹੈ? ਗੁਰ ਪੀਰ ਹਮ ਤਾ ਭਰੇ ਜਾ ਮੁਰਦਾਰ ਨਾ ਖਾਏ। ਯਾਦ ਆ ਗਿਆ ਹੁਣ ਇਹ ਸ਼ਬਦ, ਹੱਕ ਪਰਾਇਆ ਨਾਨਕਾ ਉਸ ਵਰਸ ਗਾਏ, ਗੁਰਪੀਰ ਹਮ ਤਾ ਭਰੇ ਜਾ ਮੁਰਦਾਰ ਨਾ ਖਾਏ। ਸ਼ੇਰ ਮੁਰਦਾਰ ਨਹੀਂ ਖਾਂਦਾ। ਮੁਰਦਾਰ ਦਾ ਅਰਥ ਮੁਰਦਾ। ਤੁਸੀਂ ਕਹੋਗੇ ਜੀ ਮੁਰਦਾ ਜੀ ਫਿਰ ਜਿਉਂਦਾ ਖਾਂਦਾ, ਨਹੀਂ। ਮੁਰਦਾਰ ਦਾ ਅਰਥ ਵੀ ਮਾਰਿਆ ਕਿਸੇ ਹੋਰ ਨੇ ਹੈ, ਕੋਈ ਜਾਨਵਰ ਮਰਿਆ ਪਿਆ ਜੰਗਲ ਦੇ ਵਿੱਚ ਤੇ ਸ਼ੇਰ ਆਇਆ ਉਹਦੇ ਕੋਲ ਚੱਲ ਕੇ ਉਹਨੇ ਸੁੰਘਿਆ ਉਹਨੂੰ, ਇਹ ਮਰ ਚੁੱਕਿਆ, ਇਹ ਨਹੀਂ ਜੇ ਖਾਣਾ, ਆਪ ਮਾਰ ਕੇ ਖਾਣਾ। ਸ਼ੇਰ ਦੇ ਝੁੰਡ ਵਿੱਚੋਂ ਭਾਵੇਂ ਕੋਈ ਵੀ ਸ਼ਿਕਾਰ ਕਰ ਲਿਆਵੇ, ਫਰੈਸ਼ ਸ਼ਿਕਾਰ ਕਹਿ ਲਈਏ, ਉਹ ਜਦੋਂ ਆਉਂਦਾ ਉਹ ਆਪਣੇ ਬੱਚਿਆਂ ਨੂੰ ਵੀ ਖਵਾ ਦਿੰਦਾ ਤੇ ਆਪ ਵੀ ਖਾਂਦਾ। ਕਿਸੇ ਪਰਾਏ ਹੋਰ ਜਾਨਵਰ ਦਾ ਜਾਂ ਕਿਸੇ ਦਾ ਮਾਰਿਆ ਜਾਂ ਆਪਣੇ ਆਪ ਮਰਿਆ ਮੁਰਦਾਰ ਜਿਹੜਾ ਉਹ ਸ਼ੇਰ ਨਹੀਂ ਖਾਂਦਾ। ਤੇ ਸਿੱਖ ਨੂੰ ਸਿੱਖਿਆ ਕੀ ਦਿੱਤੀ ਹੈ ਇਸ ਤੋਂ? ਵੀ ਤੂੰ ਵੀ ਮੁਰਦਾਰ ਨਹੀਂ ਖਾਣਾ। ਇਹ ਮੁਰਦਾਰ ਕਿਹੜਾ ਹੈ? ਕਮਾਇਆ ਕਿਸੇ ਹੋਰ ਨੇ ਹੋਵੇ ਤੇ ਸ਼ਕੀ ਤੂੰ ਜਾਵੇਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਾਈ ਜੇ ਬਲ ਵੇਖੀ ਜਾਣਾ, ਰਿਸ਼ਵਤਖੋਰੀ ਇੰਡੀਆ ਵਿੱਚ ਤੇ ਅੱਜ ਵੀ ਬਥੇਰੀ ਚੱਲਦੀ ਹੈ। 1,00,000 ਰੁਪਈਆ ਸੈਲਰੀ ਲੈਣ ਵਾਲਾ ਅਫਸਰ 500 ਰੁਪਈਆ ਦਿਹਾੜੀ ਕਰਨ ਵਾਲੇ ਮਜ਼ਦੂਰ ਕੋਲੋਂ ਰਿਸ਼ਵਤ ਲੈ ਰਿਹਾ। ਹੱਦ ਹੋ ਗਈ, ਸ਼ਰਮ ਕਰ ਲਓ ਕਿਤੇ ਜਾ ਕੇ। ਇਹ ਜਿਹੜਾ ਕਿਸੇ ਦਾ ਹੱਕ ਹੈ ਕਿਸੇ ਵੀ ਰੂਪ ਦੇ ਵਿੱਚ ਹੈ, ਤੁਸੀਂ ਕਹੋਗੇ ਜੀ ਇੰਡੀਆ ਵਿੱਚ, ਇੱਥੇ ਵੀ ਘੱਟ ਨਹੀਂ ਆਪਾਂ। ਜਦੋਂ ਆਏ ਆਪਾਂ ਇੰਡੀਆ ਤਾਂ ਸੁਭਾਅ ਥੋੜ੍ਹਾ ਬਦਲ ਗਏ, ਉਹੋ ਜਿਹਾ ਸੁਭਾਅ ਨਾਲ ਹੀ ਲੈ ਕੇ ਆਇਆ ਨਾ। ਦੇਸ ਛੋੜ ਪਰਦੇਸ ਹਟਾਇਆ, ਪੰਚ ਵਿਕਾਰ ਨਾਲ ਲੈ ਆਇਆ। ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਨੇ ਆਪਾਂ ਕਿਤੇ ਵੀ ਚਲੇ ਜਾਈਏ ਦੁਨੀਆਂ ਵਿੱਚ ਨਾਲ ਹੀ ਲੈ ਕੇ ਚਲੇ ਜਾਂਦੇ ਹਾਂ। ਇੱਥੇ ਮੈਂ ਕੀ ਵੇਖਿਆ, ਖਾਸ ਕਰਕੇ ਟਰਾਂਸਪੋਰਟ ਲਾਈਨ ਦੇ ਵਿੱਚ, ਹੋਰ ਲਾਈਨਾਂ ਵਿੱਚ ਵੀ, ਜਦੋਂ ਬੱਚੇ ਆ ਕੇ ਦੱਸਦੇ ਨੇ ਨਾ ਜੀ ਫਲਾਣੇ ਮੈਂ ਇੰਨਾ ਕੰਮ ਕੀਤਾ, ਫਲਾਣੀ ਕੰਪਨੀ 'ਚ ਕੀਤਾ, ਫਲਾਣੇ ਬੰਦੇ ਕੋਲ ਕੀਤਾ ਅਤੇ ਮੇਰਾ ਇੰਨੇ ਹਜ਼ਾਰ ਡਾਲਰ ਮਾਰ ਕੇ ਬਹਿ ਗਿਆ, ਦੱਬ ਕੇ ਬਹਿ ਗਿਆ। ਹੋ ਰਿਹਾ ਨਾ ਤੁਹਾਡੇ ਨਾਲ, ਨੌਜਵਾਨਾਂ ਨੂੰ ਜ਼ਿਆਦਾ ਪਤਾ ਹੈ, ਜਿਨ੍ਹਾਂ ਕੋਲ ਅਜੇ ਪੇਪਰ ਨਹੀਂ, ਕੋਈ ਪਰਮਿਟ ਨਹੀਂ, ਉਹਨਾਂ ਨਾਲ ਜ਼ਿਆਦਾ ਇਹ ਵਰਤਾਰਾ ਵਾਪਰਦਾ ਹੈ। ਅਤੇ ਗੁਰਮੁਖ ਪਿਆਰਿਓ, ਇਹ ਜਿਹੜਾ ਪਰਾਇਆ ਹੱਕ ਖਾਣਾ ਹੈ, ਇਹ ਸਿੱਖ ਦਾ ਕੰਮ ਨਹੀਂ। ਅਗਰ ਉਹ ਐਸਾ ਕਰਦਾ ਤਾਂ ਉਹ ਸਿੱਖ ਨਹੀਂ, ਬਹਿਰੂਪੀਆ ਹੋ ਸਕਦਾ। ਇਸ ਲਈ ਸ਼ੇਰ ਦੇ ਸੁਭਾਅ ਦਾ ਇਹ ਗੁਣ ਸਤਿਗੁਰੂ ਨੇ ਬਖਸ਼ਿਆ, ਬਈ ਤੂੰ ਮਰਦਾਰ ਨਹੀਂ ਖਾਣਾ, ਆਪਣੀ ਕਿਰਤ ਕਰਕੇ, ਕਿਰਤ ਬਿਰਤ ਕਰ ਧਰਮ ਦੀ। ਜਦੋਂ ਕਿਰਤੀ ਕਿਰਤ ਕਰਨੀ ਹੈ ਨਾ, ਬਿਰਤੀ ਵਿੱਚ ਧਰਮ ਹੋਣਾ ਚਾਹੀਦਾ ਅੰਦਰ ਤੇਰੇ, ਕਹੀਏ ਬਈ ਆਪਣੇ ਹੱਕ ਤੱਕ ਭਾਵਨਾ ਸ਼ਰਧਾ ਦੇ ਨਾਲ ਹੀ ਕਮਾਈ ਕਰਨੀ ਚਾਹੀਦੀ ਹੈ, ਉਹਦੇ ਵਿੱਚੋਂ ਵੀ ਦਸਵੰਧ ਕੱਢਣਾ ਚਾਹੀਦਾ, ਤੇ ਤਾਂ ਤੂੰ ਸਿੱਖ ਅਖਵਾਉਣ ਦਾ ਹੱਕ ਰੱਖਦਾ। ਫਿਰ ਗੁਰੂ ਪੀਰ ਤਰੀ ਹਾਮੀ ਭਰੇਗਾ ਪਰਲੋਕ ਦੇ ਵਿੱਚ, ਦੁਨੀਆਂ ਦੇ ਵਿੱਚ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਸਿੰਘ ਦੂਸਰਾ ਸ਼ਬਦ ਹੈ ਨਿਹੰਗ। ਨਿਹੰਗ ਸਿੰਘ ਜੀ ਸਾਡੇ ਸਾਹਮਣੇ ਗੁਰੂ ਕੀ ਸੰਗਤ ਵਿੱਚ ਸੱਜ ਰਹੇ ਨੇ, ਬਹੁਤ ਕਿਰਪਾ ਗੁਰੂ ਦੀ ਇਸ ਬਾਣੇ ਦੇ ਉੱਤੇ। ਦਰਸ਼ਨੀ ਬਾਣਾ ਹੈ, ਦਰਸ਼ਨ ਕਰਦਿਆਂ ਸਾਰ ਹੀ ਗੁਰੂ ਦੇ ਦੀਦਾਰ ਇਸ ਰੂਪ ਵਿੱਚੋਂ ਸਾਨੂੰ ਹੁੰਦੇ ਨੇ। ਸ਼ਬਦ ਨਿਹੰਗ ਹੈ ਅਤੇ ਨਿਹੰਗ ਦਾ ਜਿਹੜਾ ਅੱਖਰੀ ਅਰਥ ਹੈ ਮਗਰਮੱਛ ਹੈ, ਅਤੇ ਮਗਰਮੱਛ ਦਾ ਜਵਾੜਾ ਜਿਹੜਾ ਨਾ ਗੁਰਮੁਖ ਪਿਆਰਿਓ, ਤੁਸੀਂ ਹੁਣ ਤੇ ਵੀਡੀਓ ਆ ਜਾਂਦੀਆਂ ਨੇ ਤੁਹਾਡੇ ਕੋਲ, ਤੁਸੀਂ ਵੇਖਦੇ ਹੋ ਜਦੋਂ ਮਗਰਮੱਛ ਸ਼ਿਕਾਰ ਕਰਦਾ ਜੇ ਜਵਾੜੇ ਵਿੱਚ ਆ ਗਿਆ, ਭਾਵੇਂ ਹਾਥੀ ਦੀ ਲੱਤ ਕਿਉਂ ਨਾ ਆ ਜਾਵੇ, ਛੱਡਦਾ ਕੋਈ ਨਹੀਂ, ਝੋਟਿਆਂ ਝੋਟਿਆਂ ਨੂੰ ਉਲਟਾ ਕੇ ਸੁੱਟ ਲੈਂਦਾ ਮੱਝਾਂ ਗਾਵਾਂ ਨੂੰ। ਐਸੇ ਤਰ੍ਹਾਂ ਜਿਹੜਾ ਨਿਹੰਗ ਹੈ ਨਾ, ਭਾਵੇਂ ਨਿਮਰਤਾ ਵਿੱਚ ਰਹਿਣਾ ਇਹਦੀ ਜ਼ਿੰਦਗੀ ਹੈ, ਪਰ ਜੇ ਕੋਈ ਆ ਗਿਆ ਅੜਿੱਕੇ ਆਕੀ ਪਾਕੀ ਕੋਈ ਦੁਖੀ, ਫਿਰ ਇੱਕ ਵਾਰੀ ਜਾੜ ਥੱਲੇ ਆਇਆ ਬਚਦਾ ਕੋਈ ਨਹੀਂ, ਜੇ ਫਿਰ ਨਹੀਂ ਅੱਗਾ ਪਿਛਾ ਦੇਖਦੇ ਨਿਹੰਗ ਸਿੰਘ ਵੀ ਕੀ ਬਣਨ ਵਾਲਾ, ਨਹੀਂ ਕੋਈ ਪਰਵਾਹ ਕਰਦੇ ਵੀ ਅੱਗੇ ਜੇਲ੍ਹ ਵੀ ਕੱਟਣੀ ਪੈਣੀ ਹੈ। ਤੇ ਇਹ ਨਿਹੰਗ ਦਾ ਸੁਭਾਅ ਇੱਥੇ ਕਵੀ ਜੀ ਲਿਖਦੇ ਨੇ, ਕਹਿੰਦੇ ਇਹ ਜਿਹੜੇ ਗਿਲਜੇ ਆਦਿਕ ਲੋਕ ਨੇ ਇਹ ਰਾਵੀ ਪਾਰ ਕਰ ਗਏ। ਕਿਉਂ ਕਰ ਗਏ? ਐਵੇਂ ਥੋੜੋ ਕਰ ਗਏ, ਪਿੱਛੇ ਨਿਹੰਗ ਸਿੰਘ ਸਨ, ਪਤਾ ਸੀ ਵੀ ਜੇ ਜਾੜ ਥੱਲੇ ਆ ਕੇ ਛੱਡਣਾ ਕੋਈ ਨਹੀਂ। ਤੇ ਇਹ ਤੇ ਉਹ ਕੌਮ ਹੈ, ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ, ਸਭਾ ਲਾਕ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਸਵਾ ਸਵਾ ਲੱਖ ਨਾਲ ਟਾਕਰਾ ਕਰਨ ਵਾਲੀ ਕੌਮ ਹੈ। ਇਤਿਹਾਸਕਾਰ ਲਿਖਦੇ ਨੇ ਜਿੱਥੇ ਜਿਸ ਵੇਲੇ ਜ਼ਕਰੀਆ ਖਾਨ ਨੂੰ ਕਾਜੀ ਨੂਰ ਮੁਹੰਮਦ, ਸ਼ਾਇਦ ਮੈਂ ਭੁੱਲ ਜਾਂਦਾ, ਕਈ ਵਾਰੀ ਦੱਸ ਰਿਹਾ ਇਹਨਾਂ ਸਿੰਘਾਂ ਦੀਆਂ ਔਗਣ ਦੱਸ ਰਿਹਾ ਸਿੱਖ ਕੌਮ ਦੇ, ਕਦੇ ਕੁੱਤੇ ਸ਼ਬਦ ਸਖ ਸ਼ਬਦ ਵੀ ਵਰਤਦਾ, ਪਰ ਉਹਦੇ ਵਿੱਚ ਕਈ ਸਿਫਤਾਂ ਕਰ ਬੈਠਦਾ। ਇੱਕ ਗੱਲ ਉਹ ਲਿਖਦਾ, ਕਹਿੰਦਾ ਹਜ਼ਰਤ ਇਨਕਾ ਬਲੀ ਭਇਓ ਹੈ। ਉਹਦਾ ਹਜ਼ਰਤ ਤੋਂ ਭਾਵ ਹੈ ਵੀ ਇਹਨਾਂ ਦਾ ਜੋ ਰਹਿਬਰ ਹੈ, ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦਾ ਜਿਹੜਾ ਰਹਿਬਰ ਹੈ ਨਾ, ਬੜਾ ਬਲੀ ਹੈ, ਬੜੀ ਤਾਕਤ ਵਾਲਾ ਹੋਇਆ। ਤਿੰਨ ਤੇ ਆਬੇ ਹਿਆਤ ਲਇਓ ਹੈ। ਇਹਨਾਂ ਨੇ ਆਪਣੇ ਹਜ਼ਰਤ ਕੋਲੋਂ, ਆਪਣੇ ਗੁਰੂ ਕੋਲੋਂ ਆਬੇ ਹਿਆਤ ਲਿਆ ਹੋਇਆ, ਅੰਮ੍ਰਿਤ ਪਾਨ ਕੀਤਾ ਹੋਇਆ। ਇਸ ਕਰਕੇ ਇਹ ਕੌਮ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਵੀ ਚੜ੍ਹਦੀ ਕਲਾ ਵਿੱਚ ਹੈ, ਫਟੇ ਹੋਏ ਕਸ਼ਹਿਰਿਆਂ ਦੇ ਨਾਲ ਵੀ ਚੜ੍ਹਦੀ ਕਲਾ ਦੇ ਵਿੱਚ ਹੈ, ਛੋਲੇ ਖਾ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਉਹ ਨਿਹੰਗ ਜਿਹੜੇ ਭੁੱਜੇ ਹੋਏ ਛੋਲੇ ਖਾ ਕੇ ਦੁਸ਼ਮਣ ਦੇ ਉੱਤੇ ਭਾਰੂ ਪੈਣ ਵਾਲੇ ਸਨ, ਪਿੱਛੇ ਉਹਨਾਂ ਨੂੰ ਆਉਂਦਿਆਂ ਵੇਖ ਕੇ ਇਹ ਗਿਲਜੇ ਦੌੜ ਦੌੜ ਕੇ ਰਾਵੀ ਨਦੀ ਨੂੰ ਪਾਰ ਕਰ ਰਹੇ ਹਨ।
1: ਨਾ ਕਿਨੀ ਕਿਨੋ ਗਿਣਤੀ ਸੰਗਾ,
0: ਨਹੀਂ ਕੀਤੀ ਜਾ ਸਕੀ ਵੀ ਇਹਨਾਂ ਦੀ ਗਿਣਤੀ ਕਿੰਨੀ ਕੁ ਹੈ ਭਜਨ ਵਾਲਿਆਂ ਦੀ।
1: ਲਿਖਟ ਸੋ ਗਿਲਜਨ ਡੇਰੇ ਗਏ,
0: ਤੇ ਆਪੋ ਆਪਣੇ ਕਹਿ ਲਈਏ ਆਪਣੇ ਆਪ ਨੂੰ ਬਚਾਉਂਦਿਆਂ ਹੋਇਆਂ ਦੂਰ ਨਿਕਲ ਗਏ ਆਪਣੇ ਡੇਰਿਆਂ ਵੱਲ।
1: ਝਾੜ ਚੜਾਪਣ ਉਤਰਤ ਪੈ,
0: ਤੇ ਅੱਗੇ ਪਾਰ ਕਰਕੇ ਜਦੋਂ ਘੋੜਿਆਂ ਆਦਿਕ ਤੋਂ ਉਤਰੇ ਹਨ।
1: ਰਾਵੀ ਚਲ ਸੋ ਸੁਚੇਤੋ ਨਿਕਿਓ,
0: ਤੇ ਰਾਵੀ ਤੇ ਪਾਰ ਕਰਕੇ ਉਹ ਤਾਂ ਆਪਣੇ ਆਪ ਨੂੰ ਬਚਾਉਂਦੇ ਚਲੇ ਗਏ। ਜਿਹੜੇ ਗੁਰੂ ਕੇ ਸਿੱਖ ਸਨ ਉਹ ਰਾਵੀ ਦੇ ਕੰਢੇ ਤੱਕ ਪਹੁੰਚੇ। ਜਦੋਂ
1: ਉਹ ਗਿਲਜਨ ਰੋਲੇ
0: ਤੇ ਉਹ ਗਿਲਜੇ ਜਿਹੜੇ ਸਨ ਦੁਸ਼ਮਣ ਸਨ, ਉਧਰ ਰੌਲਾ ਪੈ ਗਿਆ ਹੈ, ਭਾਵ ਉਹ ਸ਼ੋਰ ਸ਼ਰਾਬਾ ਬਚ ਪੈਂਦਾ, ਜਿਸ ਤਰ੍ਹਾਂ ਮੌਤ ਤੋਂ ਡਰਦਿਆਂ ਹਾਏ ਕਰਲਾਪ ਹੁੰਦੀ ਹੈ, ਬਚ ਗਏ ਹੋਏ, ਮਾਰੇ ਗਏ ਸੀ ਹੋਏ।
1: ਹੁਣ ਜਾਣਿਓ ਦਲ ਆਵੇ ਚਲਾ,
0: ਉਹਨਾਂ ਨੇ ਜਦੋਂ ਵੇਖਿਆ ਵੀ ਅਜੇ ਸਿੱਖ ਪਿੱਛੇ ਹਨ।
1: ਉਹ ਦੇਖਣ ਲੱਗਿਓ ਹੈ ਕਲਾ,
0: ਕੋਈ ਕੋਈ ਪਿੱਛੇ ਮੂੰਹ ਘੁਮਾ ਕੇ ਨਜ਼ਰ ਘੁਮਾ ਕੇ ਵੇਖਦਾ ਹੈ ਖੜਕੇ।
1: ਐਮਲ ਚਾਏ ਦਿਲ ਖਤਰੇ ਪਇਓ,
0: ਇਸ ਤਰ੍ਹਾਂ ਉਹਨਾਂ ਨੂੰ ਇਹ ਲੱਗਦਾ ਵੀ ਚਲੋ ਹੁਣ ਅਸੀਂ ਸੇਫ ਸੁਰੱਖਿਅਤ ਅੱਗੇ ਨਿਕਲ ਆਏ ਹਾਂ।
1: ਕਿਚ ਦਿਲ ਮੈਂ ਤਿਸ ਤੀਰ ਨਾਲ ਧਰਿਓ,
0: ਹਿਰਦੇ ਉਹਨਾਂ ਦੇ ਡਰੇ ਹੋਏ ਨੇ ਧੀਰ।

0: ਸੋ ਉਹ ਘੋੜ ਸਵਾਰ ਅੱਗੇ ਹੋਏ ਹਨ
1: ਕਹਿਓ ਨੋ ਹਮ ਪੈ ਹਿੰਦਿਆਈ
0: ਤੇ ਉਹ ਕਹਿੰਦੇ ਵੀ ਸਾਡੇ ਤਾਂ ਮੌਤ ਸਿਰ ਤੇ ਹੀ ਆ ਗਈ ਸੀ
1: ਕਬ ਪਹੁੰਚੇ ਨੱਠ ਕਾਬਲ ਜਾਈ
0: ਚਲੋ ਦੌੜ ਕੇ ਕਾਬਲ ਚੱਲੀਏ ਹੁਣ ਰੁਕਣਾ ਨਹੀਂ ਰਸਤਿਆਂ ਵਿੱਚ
1: ਪੜ ਸਮਸੇ ਸਰ ਸਨਮੁਖ ਹੋਇਓ
0: ਸੋ ਇਸ ਤਰ੍ਹਾਂ ਅੱਗੇ ਨੂੰ ਜਾ ਰਹੇ ਹਨ ਸਨਮੁਖ ਹੋ ਕੇ ਅਗਵਾਈ ਕਰਦਾ ਹੈ ਇਹਨਾਂ ਦਾ ਜਿਹੜਾ ਲੀਡਰ ਹੈ
1: ਜਾ ਸਿੰਘਣ ਸੋ ਮੋਰੋ ਟਯੋ
0: ਸੋ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਹੌਸਲਾ ਹੈ ਉਹ ਟੈ ਗਿਆ ਹੈ ਅੱਜ ਦਾਸ ਦੀ ਪਹਿਲੀ ਹਾਜ਼ਰੀ ਸੀ ਸਮਾਂ ਥੋੜ੍ਹਾ ਜਿਹਾ ਕਹੀਏ ਵੀ ਭੂਮਿਕਾ ਦੇ ਵਿੱਚ ਲੱਗਿਆ ਇਹ ਪ੍ਰਸੰਗ ਕਿੱਧਰ ਜਾ ਰਿਹਾ ਆਉਣ ਵਾਲੇ ਦਿਨਾਂ ਵਿੱਚ ਆਪਾਂ ਇਹਨੂੰ ਵਿਚਾਰਦੇ ਜਾਵਾਂਗੇ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖੇਮਾ ਸਤਿਗੁਰੂ ਕਿਰਪਾ ਕਰਨ ਸੁਮਤ ਬਖਸ਼ਿਸ਼ ਕਰਨ ਰਸਨਾ ਤੇ ਵਸਣ ਅਗਲਾ ਸਮਾਂ ਆਪ ਜੀ ਸਰਵਣ ਕਰੋ ਤਕਰੀਬਨ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹ ਜੁਲਾਈ ਦਾ ਮਹੀਨਾ ਦਾਸ ਆਪ ਦੀ ਸੇਵਾ ਦੇ ਵਿੱਚ ਹੈ ਪਿਛਲੇ ਸਾਲ ਮਾਰਚ ਦੇ ਮਹੀਨੇ ਦਾਸ ਆਪ ਦੇ ਦਰਸ਼ਨ ਕਰ ਰਿਹਾ ਸੀ ਸਿਹਤ ਦੀ ਮਜਬੂਰੀ ਕਾਰਨ ਮੈਨੂੰ ਉਹ ਸਾਰਾ ਟੂਰ ਵਿਚਕਾਰ ਛੱਡ ਕੇ ਜਾਣਾ ਵਾਪਸ ਜਾਣਾ ਪਿਆ ਸੀ 15 ਮਾਰਚ ਤੋਂ ਅਤੇ ਸਤਿਗੁਰਾਂ ਨੇ ਥੋੜ੍ਹਾ ਜਿਹਾ ਬਲ ਬਖਸ਼ਿਆ ਭਾਵੇਂ ਸਿਹਤ ਅਜੇ ਵੀ ਪ੍ਰੋਪਰ ਠੀਕ ਤਾਂ ਨਹੀਂ ਪਰ ਪਹਿਲਾਂ ਦੇ ਮੁਕਾਬਲੇ ਗੁਰੂ ਦੀ ਕਿਰਪਾ ਹੈ ਆਪ ਜੀ ਅਰਦਾਸ ਕਰਿਓ ਸਿਹਤ ਜਾਬੀ ਦੀ ਆਪਾਂ ਰਲ ਮਿਲ ਕੇ ਇਹ ਲਾਹੇ ਪ੍ਰਾਪਤ ਕਰੀਏ ਭੁੱਲਾਂ ਚੁੱਕਾਂ ਦੀ ਖੇਮਾ ਜੀ ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸਰਬ ਸੰਗਤਾਂ ਦਾ ਆਓ ਅਸੀਸ ਬਖਸ਼ਿਸ਼ ਕਰੋ ਜੀ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ
1: ਫੜ ਸਮਸੇ ਹਰੈ

0: ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਦੀ ਕਥਾ ਸਰਵਣ ਕਰਾ ਰਹੇ ਸਨ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਉਹਨਾਂ ਦਾ। ਹੁਣ ਸਮਾਂ ਭਾਈ ਜਗਦੀਪ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ ਹੈ। ਤਿੰਨਾਂ ਪਾਸੋਂ ਅੰਮ੍ਰਿਤ ਗੁਰਬਾਣੀ ਬਿਰਹੜਨ ਦੀ ਬਾਣੀ ਦੇ ਵਿੱਚੋਂ ਕਥਾ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਅਤੇ ਫਿਰ ਸਾਰੀ ਸਮਾਪਤੀ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਪਿਤਾ ਜੀ ਦੀ ਬਖਸ਼ਿਸ਼ ਦਾ ਸਦਕਾ ਆਪਾਂ ਸਭਨਾਂ ਨੂੰ ਇਹ ਜੀਵਨ ਦੀਆਂ ਪਿਆਰੀਆਂ ਘੜੀਆਂ ਸਤ ਸੰਗਤ ਦਾ ਸਮਾਂ ਨਸੀਬ ਹੋ ਰਿਹਾ ਹੈ। ਆਓ ਪਿਆਰੇ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ, ਦੋਵੇਂ ਹੱਥ ਜੋੜ ਕੇ ਸੀਸ ਨਵਾ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਿਹਰ ਕਰਕੇ ਆਪਣੀ ਪਾਵਨ ਪਵਿੱਤਰ ਬਾਣੀ ਬਿਰਹੜੇ ਇਹ ਵਿਚਾਰ ਕੱਲ ਆਰੰਭ ਕਰਵਾਈ ਸੀ। ਵਿਛੋੜੇ ਦੇ ਵਿੱਚ ਮਲਾਪ ਦੀ ਤਾਂਗ ਵਿੱਚ ਤਰਲੇ ਜੀ ਵਿਲਕਦਾ ਫਿਰਦਾ, ਪੁੱਛਦਾ ਹੈ ਕਿਵੇਂ ਮਿਲਾਂਗਾ। ਦੱਸਣ ਵਾਲੇ ਨੇ ਦੱਸਿਆ, ਉਹਨੂੰ ਸਿਮਰਿਆ ਕਰ, ਯਾਦ ਕਰਿਆ ਕਰ, ਮਿਲ ਪਏਗਾ। ਸਿਮਰੇਗਾ ਦੁੱਖ ਦੂਰ ਹੋ ਜਾਣਗੇ, ਜਿਹਨੂੰ ਸਿਮਰਿਆ ਦੁੱਖ ਦੂਰ ਹੁੰਦੇ ਹਨ ਉਹਨੂੰ ਸਿਮਰਨਾ ਕਿਉਂ ਨਹੀਂ ਫਿਰ। ਜਿਹਨੂੰ ਸਿਮਰਨ ਦੇ ਨਾਲ ਸੁੱਖ ਮਿਲਦਾ ਹੈ ਉਹਨੂੰ ਸਿਮਰਦਾ ਕਿਉਂ ਨਹੀਂ। ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਜੇ ਭਗਤੀ ਤੋਂ ਬਿਨਾਂ ਸੁੱਖ ਨਹੀਂ ਮਿਲਣਾ ਪਿਆਰੇ ਜੀ ਨੇ ਦੱਸ ਦਿੱਤਾ, ਫਿਰ ਕਰਦਾ ਕਿਉਂ ਨਹੀਂ। ਤੂੰ ਮਿਲਣ ਲਈ ਤੜਫੀ ਤੇ ਜਾਨਾ ਪਰ ਸਿਮਰਿਆ ਕਰ, ਮਿਲ ਪਏਗਾ। ਸ਼ੁਰੂਆਤ ਹੋਏਗੀ ਇਹ ਤਨ ਵੇਚਣਾ ਪਏਗਾ। ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਵੇਚ ਦਿੱਤਾ, ਜਿਵੇਂ ਅਨੇਕਾਂ ਹੀ ਸ਼ਹੀਦ ਸਿੰਘਾਂ ਨੇ ਸਿੰਘਣੀਆਂ ਨੇ ਵੇਚ ਦਿੱਤਾ, ਜਿਵੇਂ ਅਨੇਕਾਂ ਹੀ ਸਤਿਗੁਰ ਜੀ ਦੇ ਸੇਵਕਾਂ ਨੇ ਸੇਵਾਵਾਂ ਨਿਭਾਉਂਦਿਆਂ ਇਹ ਤਨ ਵੇਚ ਦਿੱਤਾ, ਤੈਨੂੰ ਵੀ ਉਹ ਸ਼ੁਰੂਆਤ ਕਰਨੀ ਪਏਗੀ। ਤਨ ਵੇਚਣਾ ਪਏਗਾ ਇਸ ਪਿਆਰੇ ਦੇ ਕੋਲ। ਅੰਮ੍ਰਿਤ ਛਕਣਾ ਪਏਗਾ, ਸੀਸ ਦੇਣਾ ਪਏਗਾ, ਸ਼ੁਰੂਆਤ ਇੱਥੋਂ ਹੀ ਹੋਏਗੀ। ਇਹੋ ਤਨ ਵੇਚੀ ਸੰਤ ਪਹਿ ਪਿਆਰੇ। ਦੱਸਣ ਵਾਲਾ ਕਹਿੰਦਾ ਪਿਆਰਿਆ, ਇਹ ਤਨ ਸੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਵੇਚ ਦੇ, ਉਹ ਪਿਆਰੇ ਸਤਿਗੁਰੂ ਜੀ ਤੈਨੂੰ ਪ੍ਰੀਤਮ ਪਿਆਰੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਲ ਮਿਲਾ ਦੇਣਗੇ। ਜਦੋਂ ਤੂੰ ਤਨ ਵੇਚੇਗਾ, ਅੰਮ੍ਰਿਤ ਛਕੇਗਾ, ਜੋ ਗੁਰੂ ਜੀ ਹੁਕਮ ਕਰਨਗੇ ਮੰਨੇਗਾ, ਮਲਾਪ ਤੋਂ ਪਹਿਲਾਂ ਜਿੰਨੇ ਆ ਸੁੱਖ ਸਿਗਾਰ ਬਿਖਿਆ ਕੇ ਫੀਕੇ ਹਨ ਨਾ, ਜਿੰਨਾ ਸੁੱਖਾਂ ਖਾਤਰ ਆਪਣਾ ਸਮਾਂ ਤੂੰ ਬਰਬਾਦ ਕਰ ਰਿਹਾ ਹੈ ਅਮੋਲਕ ਜੀਵਨ, ਜਿੰਨਾ ਵਿਸ਼ੇ ਵਿਕਾਰਾਂ ਦੇ ਖਾਤਰ ਸ਼ਿੰਗਾਰਾਂ ਦੇ ਖਾਤਰ ਇਹਨਾਂ ਇਹਨਾਂ ਸਮਾਂ ਤੂੰ ਬਰਬਾਦ ਕਰ ਰਿਹਾ ਉਹ ਤੈਨੂੰ ਛੱਡ ਜਾਣਗੇ, ਜੀਵਨ ਸਾਦਾ ਹੋ ਜਾਏਗਾ, ਸਾਦਗੀ ਆ ਜਾਏਗੀ, ਤੈਨੂੰ ਆਪਣਾ ਆਪ ਹੋਰ ਸੋਹਣਾ ਬਣਾਉਣ ਲਈ ਸਮਾਂ ਤੇ ਪੈਸਾ ਨਹੀਂ ਲਾਉਣਾ ਪਏਗਾ, ਕਿਉਂਕਿ ਤੈਨੂੰ ਉਸ ਪਿਆਰੇ ਨੇ ਆਪਣੀ ਸੰਗਤ ਦੇ ਵਿੱਚ ਬਿਠਾ ਕੇ ਸੋਹਣਾ ਕਰ ਦੇਣਾ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ,
ਆ ਜਿਹੜਾ ਸਾਰੀ ਦੁਨੀਆ ਨੂੰ ਬਰਬਾਦ ਕਰ ਰਹੇ ਹਨ ਕਾਮ ਕ੍ਰੋਧ ਲੋਭ, ਇਹ ਪਿਆਰਿਆ ਇਹਨਾਂ ਛੱਡ ਜਾਣਾ ਤੈਨੂੰ। ਜਦੋਂ ਤੂੰ ਸੰਗਤ ਚਾਹੇਗਾ, ਅੰਮ੍ਰਿਤ ਛੱਕ ਕੇ ਮਹਾਰਾਜ ਜੀ ਦੇ ਅਨੁਸਾਰ ਜੀਵਨ ਜੀਏਗਾ, ਕਾਮ ਨਹੀਂ ਰਹੇਗਾ, ਕ੍ਰੋਧ ਨਹੀਂ ਰਹੇਗਾ, ਲੋਭ ਨਹੀਂ ਰਹੇਗਾ। ਪਰ ਇੱਕ ਸ਼ਰਤ ਹੋਏਗੀ ਕਿ ਤੇਰਾ ਸੀਸ ਜਿਹੜਾ ਪਿਆਰੇ ਸਤਿਗੁਰ ਦੇ ਚਰਨਾਂ ਚ ਹੋਣਾ ਚਾਹੀਦਾ। ਉੱਥੇ ਕਾਮ ਕ੍ਰੋਧ ਲੋਭ ਨਹੀਂ ਰਹਿਣਗੇ। ਜੇ ਸਿਰ ਚਰਨਾਂ ਚ ਨਹੀਂ ਰੱਖੇਗਾ, ਭਾਵ ਇਸ ਸੀਸ ਨੂੰ ਸਤਿਗੁਰ ਜੀ ਦੇ ਅਨੁਸਾਰ ਨਹੀਂ ਵਰਤੇਗਾ, ਸਤਿਗੁਰ ਦੇ ਹੁਕਮ ਚ ਨਹੀਂ ਚੱਲੇਗਾ, ਇਹ ਵਿਕਾਰ ਨਹੀਂ ਛੱਡਣਗੇ। ਪਰ ਜਿਹੜਾ ਜਿਹੜਾ ਚੱਲਿਆ ਹੈ ਉਹਨੂੰ ਛੱਡ ਗਏ, ਤੇ ਜਦੋਂ ਤੈਨੂੰ ਛੱਡ ਜਾਣਗੇ, ਜਿਹੜਾ ਤੂੰ ਜਪਦਾ ਆ ਸਿਮਰਦਾ ਆ ਨਾ, ਐਸਾ ਰੰਗ ਚੜ੍ਹੇਗਾ, ਰਾਮ ਰੰਗ ਚੜ੍ਹੇਗਾ, ਤੂੰ ਉਸ ਰਾਮ ਜੀ ਦੇ ਨਾਲ ਪਿਆਰੇ ਪਰਮੇਸ਼ਰ ਜੀ ਦੇ ਨਾਲ ਰੰਗ ਚ ਰੰਗਿਆ ਜਾਏਗਾ। ਅਨੰਤ ਨਾ ਕਾਹੂ ਜਾਏ, ਤੇਰਾ ਇਹ ਮਨ ਦੌੜਨੋਂ ਹਟ ਜਾਏਗਾ, ਰੰਗ ਚੜ੍ਹ ਜਾਏਗਾ। ਅਨੰਤ ਨਾ ਕਾਹੂ ਜਾਏ, ਤੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਪਏਗੀ, ਕਿਉਂਕਿ ਤੂੰ ਉਹਦੇ ਨਾਲ ਇੱਕਮਿੱਕ ਹੋ ਜਾਏਗਾ ਜਿਹੜਾ ਨਿਆਸਰਿਆਂ ਦਾ ਆਸਰਾ ਹੈ, ਜਿਹੜਾ ਸਮਰੱਥ ਹੈ, ਜਿਹੜਾ ਵੱਡਾ ਹੈ, ਉਹਦਾ ਰੰਗ ਤੈਨੂੰ ਚੜ੍ਹ ਜਾਏਗਾ। ਇਸ ਤਰ੍ਹਾਂ ਗੁਰਮੁਖ ਨੇ, ਸਤਸੰਗੀ ਨੇ ਮਿਲੇ ਹੋਏ ਨੇ, ਮਲਾਪ ਦੀ ਤਾਂਘ ਵਿੱਚ ਆਏ ਹੋਏ ਪ੍ਰਾਣੀ ਨੂੰ ਸਤਿਗੁਰ ਦੀ ਮਹਿਮਾ, ਅੰਮ੍ਰਿਤ ਦੀ ਮਹਿਮਾ ਇਹ ਦ੍ਰਿੜ ਕਰਵਾਈ ਹੈ। ਜਿਹੜੇ ਜਿਹੜੇ ਜੀ ਆਪਣੇ ਚੋਂ ਵੀ ਮਿਲਣ ਦੀ ਤਾਂਘ ਰੱਖਦੇ ਹਨ, ਜਿੱਥੇ ਜਿੱਥੇ ਵੀ ਪਹੁੰਚੇ ਹਾਂ, ਸਤਿਗੁਰ ਜੀ ਨੇ ਮਿਹਰ ਕਰਨੀ ਹੈ, ਉਸ ਬਿਰਹੇ ਨੂੰ ਹੁਣ ਅੱਗੇ ਤੋਰਨਾ ਹੈ। ਜੇ ਹਜੇ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲਾ ਨਹੀਂ ਬਣਿਆ, ਪਰ ਅੰਦਰ ਤਾਂਘ ਹੈ ਤੇ ਪਿਆਰੇ ਜੀ ਨੇ ਮਿਹਰ ਕਰ ਦੇਣੀ ਹੈ, ਪਰਸੋਂ ਨੂੰ ਅੰਮ੍ਰਿਤ ਸੰਚਾਰ ਹੈ, ਉਥੋਂ ਸ਼ੁਰੂਆਤ ਕਰ ਸਕਦਾ ਹੈ, ਕਿਉਂਕਿ ਗੁਰੂ ਜੀ ਨੇ ਉਪਦੇਸ਼ ਦ੍ਰਿੜ ਕਰਵਾ ਦਿੱਤਾ ਕਿ ਇਹ ਤਨ ਵੇਚਣਾ ਪਏਗਾ, ਦੇਣਾ ਪਏਗਾ, ਸਿਰ ਦੇਣਾ ਪਏਗਾ। ਜਿੱਥੇ ਜੇ ਕੋਈ ਅੰਮ੍ਰਿਤ ਛੱਕ ਕੇ ਕਿਤੇ ਰੁਕਿਆ ਹੋਇਆ ਹੈ, ਤਾਂਘ ਸੀ ਮਲਾਪ ਦੀ, ਪਰ ਇਸ ਮਾਇਆ ਦੀ ਖੇਡ ਦੇ ਵਿੱਚ ਫਿਰ ਉਹ ਤਾਂਘ ਮਿੱਠੀ ਪੈ ਗਈ, ਘਟ ਗਈ। ਮਹਾਰਾਜ ਮਿਹਰ ਕਰਨ, ਉਹ ਤਾਂਘ ਫਿਰ ਜੋਬਨ ਤੇ ਚਲੀ ਜਾਏ, ਤੇ ਜਿੱਥੇ ਵੀ ਜੀਵਨ ਰੁਕਿਆ ਹੋਇਆ ਉੱਥੋਂ ਮਹਾਰਾਜ ਜੀ ਦਾ ਉਪਦੇਸ਼ ਲੈ ਕੇ ਅੱਗੇ ਤੁਰ ਪਵੇ। ਆਓ ਬੜੇ ਹੀ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਚ ਸੀਸ ਨਿਵਾਈਏ, ਅਰਦਾਸ ਕਰੀਏ, ਮਹਾਰਾਜ ਅੱਗੇ ਬਾਣੀ ਆਪ ਜੀ ਬਖਸ਼ੋ, ਵਿਚਾਰ ਬਖਸ਼ੋ, ਉਪਦੇਸ਼ ਬਖਸ਼ੋ ਮਹਾਰਾਜ ਜੀ, ਤਾਂ ਕਿ ਸਾਡੇ ਖੜੋ ਚੁੱਕੇ ਜੀਵਨ ਤੁਰ ਪੈਣ, ਸਾਡੇ ਮੁਰਝਾਏ ਹੋਏ ਜੀਵਨ ਖਿੜ ਜਾਣ। ਸੱਚੇ ਪਾਤਸ਼ਾਹ ਜੀਓ, ਹੇ ਗਰੀਬ ਨਿਵਾਜ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਤੇ ਮਿਹਰ ਕਰੋ ਆਪਣੇ ਉਪਦੇਸ਼ ਦੇ ਨਾਲ ਜੀ।

ਤੇ ਮਿਲਣ ਵਾਲਾ ਪੁੱਛਦਾ ਫਿਰ ਹੋਰ ਕੋਈ ਭੁੱਖ ਨਹੀਂ ਲੱਗੇਗੀ। ਸੰਸਾਰ ਚ ਜੀਵਨ ਦੇ ਵਿੱਚ ਕਾਮ ਤੋਂ ਬਿਨਾਂ ਤੇ ਸਰਨ ਨਹੀਂ ਦਿਆ। ਕ੍ਰੋਧ ਛੱਡਣ ਨਹੀਂ ਦਿਆ। ਲੋਭ ਤੋਂ ਬਿਨਾਂ ਤੇ ਐਂ ਲੱਗਦਾ ਕਿ ਗੁਜ਼ਾਰਾ ਹੋਏਗਾ ਨਹੀਂ। ਤੇ ਜਿਵੇਂ ਤੁਸੀਂ ਦੱਸ ਰਹੇ ਹੋ, ਮਿਲੇ ਹੋਏ ਨੂੰ ਕਹਿੰਦਾ ਕੀ ਫਿਰ ਹੋਰ ਭੁੱਖ ਨਹੀਂ ਲੱਗੇਗੀ, ਇਹਨਾਂ ਕਿਤੇ ਵਿਕਾਰਾਂ ਦੀ ਭੁੱਖ ਨਹੀਂ ਜਾਗੇਗੀ? ਉਹ ਕਹਿੰਦਾ ਨਹੀਂ ਜਾਗਦੀ। ਹਰ ਰਸ ਜਿੰਨੀ ਚਾਖਿਆ ਪਿਆਰੇ, ਪਿਆਰਿਆ ਜਿਨ੍ਹਾਂ ਨੇ ਹਰ ਰਸ ਇੱਕ ਵਾਰੀ ਚੱਖ ਲਿਆ, ਜਿਨ੍ਹਾਂ ਨੂੰ ਉਹ ਸਵਾਦ ਆ ਗਿਆ, ਉਹ ਰੱਜ ਜਾਂਦੇ ਆ, ਉਹਨਾਂ ਨੂੰ ਭੁੱਖ ਲੱਗਦੀ ਨਹੀਂ। ਇਹ ਸ੍ਰੇਸ਼ਟ ਰਸ ਹੈ ਹਰ ਰਸ। ਜਿੰਨਾ ਚਿਰ ਹਰ ਰਸ ਨਹੀਂ ਚੱਖਿਆ, ਉਹਨਾਂ ਚਿਰ ਰਸਾਂ ਚ ਫਸਿਆ ਹੋਇਆ ਹੈ। ਉਹਨਾਂ ਚਿਰ ਕਾਮ ਚੋ ਰਸ ਹੈ, ਕ੍ਰੋਧ ਚੋ ਰਸ ਹੈ, ਲੋਭ ਚੋ ਰਸ ਹੈ, ਮੋਹ ਚ ਰਸ ਹੈ, ਨਿੰਦਾ ਚ ਰਸ ਹੈ, ਹੰਕਾਰ ਚ ਬਹੁਤ ਰਸ ਹੈ, ਚੁਗਲੀ ਚ ਰਸ ਹੈ। ਇਹ ਜਿਹੜੇ ਕੌੜੇ ਰਸ, ਇਹ ਜਿੰਦ ਚੱਖੀ ਜਾਂਦੀ ਹੈ। ਪਰ ਜਦੋਂ ਇਹਨੂੰ ਹਰ ਰਸ ਮਿਲ ਗਿਆ ਨਾ, ਜਿੰਨੇ ਜਿੰਨੇ ਹਰ ਰਸ ਚੱਖਿਆ ਹੈ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਆ ਦੂਜੇ ਰਸ ਤੇ ਭੁੱਲ ਜਾਂਦੇ, ਉਧਰ ਨੂੰ ਮਨ ਜਾਂਦਾ ਨਹੀਂ। ਜਿੰਨਾ ਜਿੰਨਾ ਹਰ ਰਸ ਚੱਖ ਲਿਆ ਪਿਆਰਿਆ, ਉਹ ਤੇ ਰੱਜ ਗਏ, ਤ੍ਰਿਪਤ ਹੋ ਗਏ, ਤ੍ਰਿਪਤੀ ਹੋ ਗਈ ਉਹਨਾਂ ਦੀ, ਉਹਨਾਂ ਦੀ ਭੁੱਖ ਮਰ ਗਈ ਫਿਰ ਦੂਜੇ ਰਸਾਂ ਦੀ, ਆ ਭੋਗਾਂ ਦੀ, ਆ ਅੱਖਾਂ ਦੇ ਰਸ ਦੀ, ਸੁਣਨ ਦੇ ਰਸ ਦੀ, ਸੁੰਘਣ ਦੇ ਰਸ ਦੀ, ਜੀਭ ਦੇ ਰਸ ਦੀ, ਆ ਚਮੜੀ ਸਪਰਸ਼ਤਾ ਦੇ ਰਸ ਦੀ, ਇਹ ਸਾਰੀ ਭੁੱਖ ਮਿਟ ਜਾਂਦੀ ਹੈ, ਉਹਨਾਂ ਲਈ ਤ੍ਰਿਪਤੀ ਹੋ ਜਾਂਦੀ ਹੈ, ਉਹ ਰੱਜ ਜਾਂਦੇ ਹਨ। ਇਸ ਲਈ ਹਰ ਰਸ ਆਏਗਾ ਤੇ ਇਹ ਵਿਸ਼ੇ ਵਿਕਾਰਾਂ ਦੇ ਰਸ ਭਰਾ ਹੋਣਗੇ, ਉਹਨਾਂ ਚਿਰ ਹੋਣੇ ਨਹੀਂ, ਉਹਨਾਂ ਚਿਰ ਤੇ ਇਹ ਹੀ ਮਿੱਠੇ ਲੱਗੀ ਜਾਣੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰ ਕਰਕੇ ਖਾਈ ਤੇ ਜਾਣਦੇ ਆ ਵੀ ਆਹ ਵੀ ਬੜਾ ਮਜ਼ਾ ਆਉਂਦਾ ਹੈ, ਆਹ ਵੀ ਬੜਾ ਸਵਾਦ ਲੱਗਦਾ ਹੈ, ਪਰ ਜਿਹੜਾ ਰਿਜ਼ਲਟ ਆ ਉਹ ਕੌੜਾ ਆ, ਦੁੱਖ ਰੂਪ ਹੈ। ਇਸ ਲਈ ਪਿਆਰਿਆ ਜੇ ਮਿਲਣਾ ਚਾਹੁੰਦਾ, ਇਹ ਫਿਕਰ ਨਾ ਕਰਕੇ ਦੁਬਾਰਾ ਤੈਨੂੰ ਇਹ ਵਿਕਾਰ ਤੰਗ ਕਰਨਗੇ ਨਹੀਂ ਕਰਨਗੇ, ਕਿਉਂਕਿ ਜਦੋਂ ਹਰ ਰਸ ਆ ਗਿਆ ਇਹਨਾਂ ਛੱਡ ਜਾਣਾ।

ਮਿਲਿਆ ਹੋਇਆ ਮਲਾਪ ਦੀ ਤਾਂਘ ਵਾਲੇ ਨੂੰ ਕਹਿੰਦਾ ਤੂੰ ਇੰਨੇ ਸਵਾਲ ਜਵਾਬ ਨਾ ਕਰ। ਕਿੰਨਾ ਕੁ ਚਿਰ ਕਰੀ ਜਾਵਾਂਗੇ? ਆ ਵੇਖਿਆ ਆਪਣੀਆਂ ਚਰਚਾਵਾਂ ਦੇ ਵਿੱਚ ਸਾਰੀ ਸਾਰੀ ਉਮਰ ਲੰਘ ਚੱਲੀ, ਇੱਕ ਸਵਾਲ ਤੇ ਫਸੇ ਹੋਇਆਂ ਸਾਰੀ ਸਾਰੀ ਉਮਰ ਲੰਘ ਚੱਲੀ। ਉਹੋ ਹੀ ਨੀ ਕਲੀਅਰ ਹੋਣ ਦਿਆ, ਕਿਉਂਕਿ ਤੁਰਦੇ ਨਹੀਂ ਨਾ। ਉਹੀ ਜਿਹੜਾ ਬੰਦਾ ਆਇਆ ਉਹੀ ਚਰਚਾ ਛੇੜ ਕੇ ਬਹਿ ਗਏ, ਉਹੀ ਸਵਾਲ ਕਰ ਲਿਆ, ਜਵਾਬ ਮਿਲਿਆ ਵੀ ਆ, ਪਰ ਫਿਰ ਉਹ ਕੀਤਾ ਨਹੀਂ ਜੋ ਕਿਹਾ, ਬਸ ਸਵਾਲ ਕਰੀ ਗਏ। ਮਿਲਿਆ ਹੋਇਆ ਗੁਰਮੁਖ ਕਹਿੰਦਾ ਤੂੰ ਕਿਉਂ ਇੰਨੀ ਚਰਚਾ ਚ ਪਿਆ ਆ, ਤੈਨੂੰ ਇੱਕ ਗੱਲ ਦੱਸ ਦਿੰਨੇ ਆ, ਅੰਚਲ ਗਹਿਆ ਸਾਧ ਕਾ ਨਾਨਕ, ਜਿੰਨੇ ਜਿੰਨੇ ਸਾਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੱਲਾ ਫੜ ਲਿਆ ਨਾ, ਭੈ ਸਾਗਰ ਪਾਰ ਪਰਾਏ। ਆ ਜਿਹੜੇ ਸੰਸਾਰ ਸਾਗਰ ਸਮੁੰਦਰ ਤੋਂ ਤੂੰ ਡਰੀ ਜਾਣਦੇ ਆ ਨਾ, ਵਕਾਰਾਂ ਤੋਂ, ਇਹ ਤੁਰਨ ਨਹੀਂ ਦਿੰਦੇ, ਇਹ ਕਿਤੇ ਫੇਰ ਨਾ ਚੰਬੜ ਜਾਣ, ਇਹ ਫੇਰ ਨਾ ਡੋਬ ਲੈਣ, ਤੂੰ ਹਜੇ ਉਹਦਾ ਪੱਲਾ ਫੜਿਆ ਨਹੀਂ। ਫਿਰ ਤੇ ਪੱਲਾ ਕਿੱਦਾਂ ਫੜਿਆ ਜਾਂਦਾ? ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੇਟ ਲੋਕੀ। ਜਿੱਦਣ ਇਹਦਾ ਇਹਦੇ ਪੱਲੇ ਲੱਗਣਾ, ਬਾਕੀ ਜਿਹੜੇ ਸਾਕ, ਬਾਕੀ ਜੋ ਸੰਸਾਰ ਆ, ਉਹ ਕੂੜਾ ਦਿਸਣਾ ਆ ਵੀ ਸੱਚਾ ਇੱਕੋ ਹੀ ਹੈ। ਬਾਕੀ ਸੰਸਾਰ ਦੇ ਪੱਲੇ ਨਾਲ ਲੱਗ ਕੇ ਡੁੱਬਾਂਗੇ ਤੇ ਉਹਨਾਂ ਦਾ ਪੱਲਾ ਛੱਡ ਕੇ ਇਸ ਪਿਆਰੇ ਦੇ ਪੱਲੇ ਨੂੰ ਫੜ ਲੈਣਾ। ਤੈਨੂੰ ਇੱਕ ਗੱਲ ਦੱਸ ਦਿੰਦੇ, ਜਿਨ੍ਹਾਂ ਜਿਨ੍ਹਾਂ ਨੇ ਪਿਆਰੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਚਲ ਪੱਲਾ ਫੜਿਆ, ਉਹ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਤਰ ਗਏ, ਉਹ ਡੁੱਬੇ ਨਹੀਂ, ਕਿਉਂਕਿ ਉਹਨਾਂ ਗੱਲਾਂ ਛੱਡ ਕੇ ਪੱਲਾ ਫੜਿਆ। ਤੇ ਪੱਲਾ ਫੜਨਾ ਆ ਸਤਿਗੁਰ ਦੇ ਕਹੇ ਚ ਚੱਲਣਾ, ਸੁੱਖ ਉੱਥੇ ਆ। ਅੱਜ ਤੋਂ ਆਨੰਦ ਕਾਰਜ ਹੁੰਦੇ, ਬੀਬੀ ਨੂੰ ਪੱਲਾ ਫੜਾਇਆ ਜਾਂਦਾ, ਜਦੋਂ ਬੀਬੀ ਨੇ ਪੱਲਾ ਫੜ ਲਿਆ ਉਦੋਂ ਵੀ ਇਹ ਸ਼ਬਦ ਗਾਇਆ ਜਾਂਦਾ। ਖੇਡ ਵੈਸੇ ਆਨੰਦ ਕਾਰਜ ਦੇ ਵਿੱਚ ਅਧਿਆਤਮਕ ਹੀ ਸਮਝਾਈ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਜਦੋਂ ਬੀਬੀ ਨੇ ਪੱਲਾ ਫੜ ਲਿਆ, ਇਸ ਦਾ

0: ਮੰਨਿਆ ਨਹੀਂ। ਪੱਲਾ ਫੜਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਨਣਾ, ਮਹਾਰਾਜ ਜੀ ਦੇ ਬਚਨਾਂ ਨੂੰ ਮੰਨਣਾ, ਜੋ ਗੁਰ ਕਹੈ ਸੋਈ ਭਲ ਮੰਨ, ਹਰ ਹਰ ਕਥਾ ਨਿਰੰਲੀ, ਇਹ ਪੱਲਾ ਫੜਨਾ ਹੈ। ਇੱਥੇ ਫਿਜ਼ੀਕਲ ਪੱਲਾ ਕੋਈ ਨਹੀਂ ਹੈ, ਫਿਜ਼ੀਕਲ ਪੱਲਾ ਆਨੰਦ ਕਾਰਜ ਚ ਫੜਾ ਕੇ ਸਮਝਾ ਦਿੱਤਾ, ਇੱਥੇ ਇਹ ਪੱਲਾ ਹੈ, ਇਨਵਿਜ਼ੀਬਲ ਹੈ, ਸ਼ਬਦ ਦਾ ਹੈ, ਮੰਨਣ ਦਾ ਹੈ, ਹੁਕਮ ਦਾ ਹੈ। ਜਿੰਨੇ ਜਿੰਨੇ ਮੰਨ ਲਿਆ ਹੈ ਹੁਕਮ, ਜਿੰਨੇ ਜਿੰਨੇ ਆਪਣਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਤੋਰ ਲਿਆ, ਪਿਆਰਿਆ ਉਹ ਤਰ ਗਿਆ ਆ, ਤੂੰ ਇੰਨੀਆਂ ਵਿਚਾਰ ਚਰਚਾਵਾਂ ਛੱਡ, ਚੁੱਪ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਗਰ ਤੁਰ ਪਾ, ਤੂੰ ਵੀ ਪਾਰ ਹੋ ਜਾਏਗਾ, ਤੂੰ ਵੀ ਮਿਲ ਪਏਗਾ, ਡੁੱਬੇਗਾ ਨਹੀਂ।
1: ਜਨਮ ਮਰਨ ਦੁੱਖ ਕੱਟੀਐ ਪਿਆਰੇ, ਜਬ ਭੇਟੈ ਹਰ ਰਾਏ।
0: ਇੱਥੇ ਭੈ ਸਾਗਰ ਪਾਰ ਪਰਾਏ ਤੇ ਬਿਰਹੜੇ ਬਾਣੀ ਦਾ ਪਹਿਲਾ ਸ਼ਬਦ ਸੰਪੂਰਨ ਹੋ ਗਿਆ, ਦੂਸਰੇ ਦੀ ਆਰੰਭਤਾ, ਪ੍ਰਕਰਣ ਉਹੀ। ਆਪ ਜੀ ਨੇ ਤਜਰਬਾ ਕੀਤਾ ਹੋਏਗਾ ਕਿਤੇ, ਜਿਹੜਾ ਮਨੁੱਖ ਚਰਚਾ ਕਰਦਾ ਨਾ ਇਸ ਤਰ੍ਹਾਂ, ਉਸ ਦੇ ਅੰਦਰ ਸਵਾਲ ਥੋੜੇ ਨਹੀਂ ਹੁੰਦੇ, ਉਹਨੂੰ ਕਈ ਵੀ ਜਾਓ ਫੇਰ ਬਾਰ ਬਾਰ ਆਏਗਾ ਚਰਚਾ ਕਰ, ਮੈਨੂੰ ਆਹ ਵੀ ਦੱਸੋ, ਮੈਨੂੰ ਆਹ ਵੀ ਦੱਸੋ। ਹੁਣ ਜਦੋਂ ਕਹਿਤਾ ਪਹਿਲੇ ਸ਼ਬਦ ਦੀ ਸੰਪੂਰਨਤਾ ਹੋ ਗਈ ਵੀ ਤੂੰ ਪਾਰ ਹੋ ਜਾਏਗਾ, ਪੱਲਾ ਫੜ ਲੈ, ਕਹਿੰਦਾ ਪਾਰ ਹੋਣ ਦਾ ਵੀ ਦੱਸੋ ਨਾ, ਕਿੱਦਾਂ ਕੀ ਹੋਏਗਾ, ਪਾਰ ਹੋਣਾ ਕੀ ਹੁੰਦਾ ਆ। ਤੇ ਮਿਲਿਆ ਹੋਇਆ ਕਹਿੰਦਾ ਪਾਰ ਹੋਣਾ ਇਹੋ ਹੀ ਹੁੰਦਾ ਕਿ ਜਿਹੜੇ ਦੁੱਖ ਚ ਤੂੰ ਹੁਣ ਰੋਣੇ ਰੋਣ ਦਿਆਂ ਤੇ ਤਰਲੇ ਲੈਣ ਦਿਆਂ ਨਾ, ਇਹ ਦੁੱਖ ਨਹੀਂ ਆਉਣਾ, ਜਨਮ ਮਰਨ ਦੁੱਖ ਕੱਟੀਐ ਪਿਆਰੇ, ਜਨਮ ਮਰਨ ਦਾ ਦੁੱਖ ਕੱਟਿਆ ਜਾਣਾ ਹੈ, ਬਾਰ ਬਾਰ ਜੰਮਣ ਮਰਨ ਨਹੀਂ ਹੋਣਾ, ਬਾਰ ਬਾਰ ਜਨਮ ਦਾ ਦੁੱਖ ਮੌਤ ਦਾ ਦੁੱਖ ਨਹੀਂ ਹੋਣਾ, ਜਨਮ ਮਰਨ ਦੁੱਖ ਕੱਟੀਐ ਪਿਆਰੇ। ਜਨਮ ਤੋਂ ਲੈ ਕੇ ਮੌਤ ਤੱਕ ਦੇ ਜਿਹੜੇ ਦੁੱਖ ਹਨ, ਹੁਣ ਆਮ ਜਦੋਂ ਜੀਵਨ ਤੇ ਝਾਤ ਮਾਰਾਂਗੇ ਸੰਸਾਰ ਦੇ ਜਾਂ ਆਪਣੇ ਤੇ, ਮਨੁੱਖਾਂ ਦੇ, ਆਪਣੇ ਪਰਿਵਾਰਾਂ ਦੇ, ਵੱਡਿਆਂ ਦੇ, ਭਾਵੇਂ ਕਿਸੇ ਛੋਟੇ ਨੂੰ ਲੈ ਲਓ ਤੇ ਭਾਵੇਂ ਕਿਸੇ ਬਜ਼ੁਰਗ ਨੂੰ ਫੜ ਲਓ, ਸਭ ਦੁਖੀ ਆ। ਬੱਚਾ ਵੀ ਦੁਖੀ ਆ, ਬਜ਼ੁਰਗ ਵੀ ਦੁਖੀ, ਜਨਮ ਤੋਂ ਲੈ ਕੇ ਮੌਤ ਤੱਕ ਦੁੱਖ ਹੀ ਦੁੱਖ ਹਨ ਪਿਆਰਿਆ। ਪਾਰ ਹੋਣਾ ਹੀ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਾਰੇ ਦੁੱਖ ਕੱਟੇ ਜਾਣੇ, ਆ ਦੁੱਖ ਹੀ ਤੇ ਕੱਟਣੇ ਪਰਸੋਂ ਨੂੰ ਸਤਿਗੁਰ ਨੇ। ਆ ਜਦੋਂ ਮਹਾਰਾਜ ਜੀ ਨੇ ਅੰਮ੍ਰਿਤ ਦੇਣਾ ਨਾ, ਤੇ ਮਹਾਰਾਜ ਨੇ ਬਚਨ ਕਰਨੇ ਨਾਲ ਕਿੰਨੇ ਪਿਆਰੇ ਆ ਨਾ, ਉਹਨਾਂ ਕਹਿਣਾ ਤੇਰੇ ਪਿਛਲੇ ਸਾਰੇ ਕਰਮ ਨਾਸ, ਤੇਰੇ ਦੁੱਖ ਨਾਸ, ਸਾਰਾ ਕੁਝ ਹੀ ਤੇ ਕੱਟ ਦੇਣਾ ਹੈ। ਪਰ ਇੱਥੇ ਸਿਰਫ ਬਚਨ ਆ, ਕਿਉਂਕਿ ਆਰੰਭਤਾ ਆ, ਇਹ ਜਿਹੜੇ ਬਚਨ ਹੁੰਦੇ ਮਹਾਰਾਜ ਦੇ ਕੰਡੀਸ਼ਨਲ ਬਚਨ ਹੁੰਦੇ ਆ, ਨਾਸ ਹੋ ਜਾਂਦੇ ਆ, ਪਰ ਜੋ ਜੋ ਮਹਾਰਾਜ ਨੇ ਬਾਕੀ ਬਚਨ ਕਰਨੇ ਮਰਿਆਦਾ ਚ ਉਹ ਸਾਰੇ ਮੰਨਣੇ ਆ, ਫੇਰ ਨਾਸ ਆ। ਜੇ ਕੋਈ ਨਹੀਂ ਮੰਨੇਗਾ ਤੇ ਸਾਰੇ ਦੇ ਸਾਰੇ ਮਗਰਲੇ ਫੇਰ ਇੱਦਾਂ ਹੀ ਆ ਜਾਣੇ, ਕੁਝ ਨਾਸ ਨਹੀਂ ਹੋਣਾ, ਇਹ ਕੰਡੀਸ਼ਨਲ ਕੰਟਰੈਕਟ ਹੁੰਦਾ, ਕਿਆ ਮੰਨਣਾ ਤੂੰ, ਫਿਰ ਨਾਸ ਹੀ, ਸਭ ਨਾਸ। ਜਿਹੜਾ ਇਸ ਸੰਸਾਰ ਸਾਗਰ ਤੋਂ ਪਾਰ ਹੋਣਾ ਨਾ, ਉਹ ਆ ਤੇਰੇ ਜਨਮ ਮਰਨ ਤੋਂ, ਜਨਮ ਤੋਂ ਮਰਨ ਤੱਕ ਦੇ ਸਭ ਦੁੱਖ ਕੱਟੇ ਜਾਣੇ। ਇਹ ਬੂਰ, ਇਹ ਫਲ ਉਦੋਂ ਪੈਣਾ ਜਬ ਭੇਟੈ ਹਰ ਰਾਏ, ਭੇਟੈ ਮਲਾਪ ਹਰ ਪਰਮੇਸ਼ਰ ਜੀ, ਰਾਏ ਵੱਡੇ, ਸਭ ਤੋਂ ਵੱਡੇ, ਇੱਕ ਓਅੰਕਾਰ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਵੱਡੇ ਰਾਏ। ਜਦੋਂ ਤੂੰ ਉਹਦੇ ਨਾਲ ਮਿਲ ਪਿਆ ਨਾ,

0: ਵੱਡੇ ਨਾਲ ਮਿਲਾਪ ਹੋ ਗਿਆ, ਤੈਨੂੰ ਦਰਸ਼ਨ ਹੋ ਗਏ, ਤੇਰੇ ਸਾਰੇ ਦੁੱਖ ਕੱਟੇ ਜਾਣੇ। ਇਹ ਪਾਰ ਹੋਣਾ ਆ, ਉੱਥੇ ਦੁੱਖ ਨਹੀਂ ਰਹਿਣਾ, ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹਿਣਾ ਕਿਤੇ, ਦੁੱਖ ਦਾ ਪਰਛਾਵਾਂ ਨਹੀਂ ਰਹਿਣਾ। ਤੂੰ ਤੇ ਇੱਦਾਂ ਦਾ ਹੋ ਜਾਣਾ ਵੀ ਤੇਰੇ ਲਾਗੇ ਕੋਈ ਆਏਗਾ ਤੇ ਉਹਦਾ ਵੀ ਦੁੱਖ ਕੱਟਿਆ ਜਾਇਆ ਕਰਨਾ ਉਨਾ ਚਿਰ। ਉਹਨੇ ਕਹਿਣਾ ਮੈਨੂੰ ਠੰਡ ਪੈ ਗਈ। ਉਹ ਵਜ਼ੀਰ ਖਾਂ ਸੀ ਨਾ ਲਾਹੌਰ, ਤੇ ਦੁੱਖ ਚ ਤੜਫੰਦਿਆ, ਬੜਾ ਵੱਡਾ ਬੰਦਾ ਸੀ, ਅਮੀਰ ਸੀ, ਦੁੱਖ ਚ ਤੜਫਣ ਦਿਆ, ਜਲੋਦਰ ਦਾ ਰੋਗ ਆ, ਤੇ ਕੋਈ ਮਿਲਿਆ ਹੋਇਆ ਗਲੀ ਥਾਣੀ ਲੰਘਿਆ, ਆਪ ਆਪਣੇ ਮੰਜੇ ਤੇ ਘਰ ਪਿਆ ਵਜ਼ੀਰ ਖਾਂ, ਮਿਲਿਆ ਹੋਇਆ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰਦਾ ਗਲੀ ਥਾਣੀ ਲੰਘਿਆ ਆ, ਤੇ ਵਜ਼ੀਰ ਖਾਂ ਦੇ ਕੰਨਾਂ ਚ ਸੁਖਮਨੀ ਸਾਹਿਬ ਦੇ ਬੋਲ ਪਏ ਤੇ ਉਹਦੀ ਦਰਦ ਘਟ ਗਈ, ਹਟ ਗਈ। ਪੇਟ ਚ ਦਰਦ ਹੁੰਦੀ ਹੈ ਰੋਗ ਨਾਲ, ਹਟ ਗਈ। ਉਹ ਬੜੇ ਧਿਆਨ ਨਾਲ ਸੁਣਨ ਲੱਗ ਪਿਆ। ਹੁਣ ਮਿਲਿਆ ਹੋਇਆ ਤੁਰਦਾ ਤੁਰਦਾ ਉਹ ਰਾਵੀ ਵੱਲ ਨੂੰ ਜਾਣ ਦਿਆ, ਉਹ ਅੱਗੇ ਚਲਾ ਗਿਆ, ਆਵਾਜ਼ ਸੁਣਨੀ ਬੰਦ ਹੋ ਗਈ ਵਜ਼ੀਰ ਖਾਂ ਨੂੰ, ਤੇ ਦਰਦ ਫੇਰ ਉੱਠ ਪਈ। ਕੁਝ ਘੜੀਆਂ ਬਾਅਦ ਰਾਵੀ ਤੋਂ ਵਾਪਸ ਆਇਆ ਹੈ ਮਿਲਿਆ ਹੋਇਆ, ਬਾਣੀ ਜਪਦਾ ਆਉਣਦਿਆ ਗਲੀ ਥਾਣੀ ਤੁਰ ਕੇ ਲੰਘਿਆ, ਵਜ਼ੀਰ ਖਾਂ ਦੇ ਕੰਨੀ ਫੇਰ ਬਾਣੀ ਪਈ ਮੰਜੇ ਤੇ ਪਿਆ ਬਿਮਾਰੀ ਚ। ਜਿੰਨਾ ਚਿਰ ਬਾਣੀ ਮਿਲੇ ਹੋਏ ਦੇ ਮੁੱਖ ਤੋਂ ਨਿਕਲ ਕੇ ਪੈਣ ਦੀ ਆ ਸਤਿਗੁਰ ਦੀ ਬਾਣੀ, ਸਤ ਸਰੂਪ ਆ ਨਾ, ਜਬ ਭੇਟਾ ਹਰ ਰਾਏ। ਤੇ ਵਜ਼ੀਰ ਖਾਂ ਦੀ ਪੀੜ ਫੇਰ ਹਟ ਗਈ, ਪੀੜ ਹਟੀ ਤੇ ਹੁਣ ਵੇਖਿਆ ਪਹਿਲਾਂ ਵੀ ਹਟੀ ਫੇਰ ਹੋ ਗਈ, ਹੁਣ ਫੇਰ ਹਟੀ, ਤੇ ਮੰਜੇ ਤੋਂ ਉੱਠਿਆ ਛੇਤੀ ਨਾਲ ਤੇ ਉਹਦੇ ਮਗਰ ਮਗਰ ਤੁਰ ਪਿਆ ਬਾਣੀ ਜਪਣ ਵਾਲੇ ਦੇ। ਉਹਨੂੰ ਕਹਿੰਦਾ ਕੀ ਜਪਦਾ ਆ ਦੱਸ, ਤੇ ਜਪਣ ਵਾਲਾ ਕਹਿੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸੁਖਮਨੀ। ਤੇ ਵਜ਼ੀਰ ਖਾਂ ਕਹਿੰਦਾ ਆ ਵੀ ਉਹ ਕਿੱਥੇ ਆ, ਗੁਰੂ ਅਰਜਨ ਦੇਵ ਜੀ ਕਿੱਥੇ ਆ? ਤੇ ਮਿਲਿਆ ਹੋਇਆ ਕਹਿੰਦਾ ਸ੍ਰੀ ਅੰਮ੍ਰਿਤਸਰ ਸਾਹਿਬ, ਕਹਿੰਦਾ ਮੈਨੂੰ ਲੈ ਜਾ ਮੈਂ ਦਰਸ਼ਨ ਕਰਨੇ। ਕਹਿੰਦਾ ਚੱਲ, ਇਹ ਨਹੀਂ ਵੇਖੋ ਮਿਲੇ ਹੋਏ ਨੂੰ ਚਾਅ ਕਿੰਨਾ ਕਿ ਮੇਰੇ ਪਿਆਰੇ ਨੂੰ ਕੋਈ ਹੋਰ ਮਿਲਣ ਲੱਗਾ, ਇਹਦਾ ਦੁੱਖ ਦੂਰ ਹੋਣ ਲੱਗਾ। ਇਹ ਨਹੀਂ ਕਿਹਾ ਮੇਰਾ ਅੱਜ ਟਾਈਮ ਨਹੀਂ ਹੈ, ਮੇਰਾ ਕੰਮ ਆ, ਮੇਰਾ ਫਲਾਣੇ ਥਾਂ ਜਾਣਾ ਹੈ। ਤੁਹਾਡੇ ਇੱਕ ਸਿੰਘ ਸੀ ਤੇ ਉਹਨੇ ਗੱਲਾਂ ਕਰੀ ਜਾਇਆ ਕਰਨੀਆਂ, ਪੰਥਕ ਬੜਾ ਪੰਥਕ ਦਰਦ ਰੱਖਣਾ, ਇੱਦਾਂ ਆ ਉੱਦਾਂ ਆ ਕੀ ਹੋਊਗਾ, ਬੜਾ ਵੱਧ ਚੜ ਚੜ ਕੇ ਮਾਈਕਾਂ ਤੇ ਬੋਲਣ। ਇੱਕ ਦਿਨ ਬੜੀ ਜ਼ਰੂਰੀ ਇਕੱਤਰਤਾ ਆ ਗਈ ਗੁਰਦੁਆਰਾ ਸਾਹਿਬ, ਪੰਥਕ ਇਕੱਤਰਤਾ ਬਹੁਤ ਜ਼ਰੂਰੀ ਸੀ ਉਹ ਚ ਜਾਣ। ਤੇ ਉਹੀ ਗੱਲਾਂ ਸਾਰੀਆਂ ਕਰਦਾ ਹੁੰਦਾ ਸੀ ਜਿਹੜੇ ਫੈਸਲੇ ਹੋਣੇ ਸੀ, ਅਸੀਂ ਕਿਹਾ ਵੀ ਜਾਣਾ ਅੱਜ, ਕਹਿੰਦਾ ਆਇਆ ਨਹੀਂ ਜਾਣਾ। ਅਸੀਂ ਕਿਹਾ ਨਹੀਂ ਭਾਈ ਸਾਹਿਬ ਬਹੁਤ ਜ਼ਰੂਰੀ ਆ, ਜਾਣਾ ਜ਼ਰੂਰੀ ਆ, ਸਿੰਘਾਂ ਦਾ ਜਾਣਾ ਆ। ਕਹਿੰਦਾ ਮੇਰੀ ਮਜਬੂਰੀ, ਆਇਆ ਨਹੀਂ ਜਾਣਾ। ਅਸੀਂ ਜਦੋਂ ਤੀਜੀ ਵਾਰੀ ਇਹ ਕਿਹਾ ਜਾਣਾ ਪੈਣਾ ਆ, ਇੱਥੇ ਆਪਸ਼ਨ ਨਹੀਂ ਹੈਗੀ। ਕਹਿੰਦਾ ਨਹੀਂ, ਮੇਰੀ ਘਰ ਵਾਲੀ ਦਾ ਜਨਮ ਦੇਣਾ, ਮੈਂ ਆ ਨਹੀਂ ਸਕਦਾ। ਗੱਲਾਂ ਹੀ ਆ ਨਿਰੀਆਂ, ਇੰਨਾ ਕੁ ਬੰਧਨ ਤੇ ਰੋਕਣ ਦਿਆ ਨੂੰ, ਹਜੇ ਤੱਕ ਇਹੋ ਹੀ ਨਹੀਂ ਦੋਵੇਂ ਜੀ ਸਪਸ਼ਟ ਕਰ ਸਕੇ ਕਿ ਪੰਥਕ ਸੇਵਾਵਾਂ ਕੀ ਆ ਤੇ ਸਾਡੇ ਜਨਮ ਦਿਨ ਕੀ ਆ, ਸਾਡੀਆਂ ਪਰਸਨਲ ਜਿਹੜੀਆਂ ਇੱਛਾਵਾਂ ਆ ਇਹ ਕੀ ਆ, ਤੇ ਪੰਥਕ ਉਹ ਕਲਗੀਧਰ ਮਹਾਰਾਜ ਦੇ ਹੋਣਾ ਕੀ ਹਜੇ ਤੇ ਇਹ ਹੀ ਨਹੀਂ ਅਸੀਂ ਅੰਮ੍ਰਿਤਧਾਰੀ ਜੋੜੇ ਜਿਹੜਾ ਸਪਸ਼ਟ ਇੱਕ ਦੂਜੇ ਨਾਲ ਕਰ ਸਕੇ। ਨਹੀਂ ਆਇਆ, ਪਰ ਜਿਹੜਾ ਮਿਲਿਆ ਹੋਇਆ ਹੈ ਨਹੀਂ ਨਾ, ਉਹਨੂੰ ਚਾਅ ਚੜ ਗਿਆ, ਉਹ ਕਹਿੰਦਾ ਚੱਲ ਚੱਲੀਏ। ਵਜ਼ੀਰ ਖਾਂ ਨੂੰ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਵਜ਼ੀਰ ਖਾਂ ਨੇ ਵੀ ਮਗਰ ਕਰਤੀ, ਪਹਿਲੀ ਵਾਰੀ ਗਿਆ ਹੀ ਦਰਸ਼ਨ ਕੀਤੇ, ਨਿਹਾਲ ਹੋ ਗਿਆ। ਗੁਰਸਿੱਖ ਪਿਆਰੇ ਨੇ ਕਿਹਾ ਮਹਾਰਾਜ ਜੀ ਰੋਗੀ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨਾ ਬਾਬਾ ਬੁੱਢਾ ਜੀ ਵੱਲ ਨੂੰ ਇਸ਼ਾਰਾ ਕਰਕੇ ਸੇਵਾ ਚੱਲਣ ਦੀ ਤੇ ਬਾਬਾ ਬੁੱਢਾ ਜੀ ਦੇ ਸਿਰ ਤੇ ਟੋਕਰਾ ਤੇ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਜੀ ਵੱਲ ਨੂੰ ਇਸ਼ਾਰਾ ਕਰਕੇ ਕਹਿੰਦੇ ਜਾ ਉਧਰ ਚੱਲ ਜਾ ਤੇਰਾ ਰੋਗ ਦੂਰ ਕਰ ਦੂਗਾ। ਜਿਨ੍ਹਾਂ ਦਾ ਜਨਮ ਮਰਨ ਦੁੱਖ ਕੱਟਿਆ ਗਿਆ ਨਾ ਉਹਨਾਂ ਦੇ ਲਾਗੇ ਜਾ ਕੇ ਰੋਗ ਦੂਰ ਹੁੰਦੇ। ਭਾਈ ਵਜ਼ੀਰ ਖਾਂ ਚਲਾ ਗਿਆ, ਬਾਬਾ ਬੁੱਢਾ ਜੀ ਨੂੰ ਜਾ ਕੇ ਕਹਿੰਦਾ ਜੀ ਮੈਂ ਰੋਗੀ ਹਾਂ, ਜਲੋਧਰ ਦਾ ਰੋਗ ਹੁੰਦਾ ਕਿ ਪੇਟ ਦੇ ਵਿੱਚ ਪਾਣੀ ਭਰ ਜਾਣਾ, ਅਫਰੇਵਾਂ ਹੋ ਜਾਣਾ, ਦਰਦ ਹੋ ਹੀ ਜਾਣੀ, ਮੈਂ ਰੋਗੀ ਹਾਂ ਮੈਨੂੰ ਠੀਕ ਕਰ ਦਿਓ। ਤੇ ਬਾਬਾ ਬੁੱਢਾ ਜੀ ਕਹਿੰਦੇ ਠੀਕ ਕਰਨ ਵਾਲਾ ਤੇ ਉੱਧਰ ਬੈਠਾ ਹੈ ਮੇਰਾ ਪਿਆਰਾ ਗੁਰੂ ਅਰਜਨ ਦੇਵ। ਤੇ ਵਜ਼ੀਰ ਖਾਂ ਕਹਿੰਦਾ ਉਹਨਾਂ ਨੇ ਮੈਨੂੰ ਭੇਜਿਆ। ਤੇ ਬਾਬਾ ਬੁੱਢਾ ਜੀ ਕਹਿੰਦੇ ਠੀਕ ਤੇ ਉਹਨਾਂ ਹੀ ਕਰਨਾ, ਪਰ ਉਹਦੀ ਮੌਜ ਆ ਨਾ ਜੇ ਉਹਨੇ ਭੇਜਤਾ ਤੇ ਇੰਨੀ ਗੱਲ ਕਹਿ ਕੇ ਤੇ ਸਿਰ ਤੋਂ ਟੋਕਰਾ ਲਾ ਕੇ ਵਗਾ ਕੇ ਉਹਦੇ ਢਿੱਡ ਤੇ ਮਾਰਿਆ। ਟੋਕਰੇ ਦੀ ਇੱਕ ਸ਼ਿਲਤ ਜਿਹੜੀ ਲੱਕੜ ਸੀ ਉਹ ਵਜ਼ੀਰ ਖਾਂ ਦੇ ਢਿੱਡ ਚ ਵੱਜ ਗਈ, ਪਾਣੀ ਸਾਰਾ ਨਿਕਲ ਗਿਆ, ਦਰਦ ਦੂਰ ਹੋ ਗਿਆ। ਤੇ ਬਾਬਾ ਬੁੱਢਾ ਜੀ ਕਹਿੰਦੇ ਜਾ ਚੱਲ ਜਾ ਗੁਰੂ ਜੀ ਕੋਲ। ਜਿਨ੍ਹਾਂ ਦਾ ਜਨਮ ਮਰਨ ਦਾ ਦੁੱਖ ਮੁੱਕਿਆ ਬਾਬਾ ਬੁੱਢਾ ਜੀ ਅਰਗੇ ਪਿਆਰੇ ਗੁਰਸਿੱਖ ਉਹਨਾਂ ਦੇ ਲਾਗੇ ਆ ਕੇ ਜਨਮ ਮਰਨ ਦੇ ਦੁੱਖ ਮੁੱਕਣ ਦੇ, ਰੋਗ ਮੁੱਕਣ ਦੇ, ਹਟਣ ਦੇ, ਦਰਦਾਂ ਮੁੱਕਣ ਦੀਆਂ। ਪਿਆਰਿਆ ਇੱਥੋਂ ਤਰਨਾ ਹੀ ਜਨਮ ਮਰਨ ਦੁੱਖ ਕੱਟਿਆ ਪਿਆਰੇ ਕੱਟਿਆ ਜਾਣੇ ਦੁੱਖ ਸਾਰੇ, ਜਬ ਭੇਟਾ ਹਰ ਰਾਏ। ਇੱਥੇ ਇੱਕ ਗੱਲ ਸਪਸ਼ਟ ਕਰ ਦਈਏ, ਇਹ ਕਦੇ ਨੀ ਸੋਚਣਾ ਜਿੱਦਣ ਅੰਮ੍ਰਿਤ ਛਕ ਲਿਆ ਦੁੱਖ ਉਦਣ ਕੱਟੇ ਗਏ ਆ। ਫਿਰ ਬੇਨਤੀ ਕਰ ਦਈਏ, ਸ਼ੁਰੂਆਤ ਆ ਪਿਆਰੇ ਦੇ ਬਚਨ ਕਮਾਉਣੇ ਆ, ਜਿੱਦਣ ਉਸ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਦਰਸ਼ਨ ਹੋ ਗਏ, ਆਪ ਜੀ ਦੀ ਇਹ ਪ੍ਰੇਮ ਭਾਵਨਾ ਆ, ਮਿਹਨਤ ਆ, ਮਸਕਤ ਘਾਲ ਆ, ਸਾਲ ਦੋ ਸਾਲ ਚਾਰ ਸਾਲ ਪੰਜ ਸਾਲ, ਜਿੱਦਣ ਹਰ ਰਾਏ ਦਾ ਮਿਲਾਪ ਹੋ ਗਿਆ ਦੁੱਖ ਕੱਟੇ ਜਾਣੇ। ਪਰ ਉਸ ਮਾਰਗ ਤੇ ਚੱਲਣਾ ਹੈ, ਸ਼ੁਰੂਆਤ ਕਰਨੀ ਪੈਣੀ। ਜਿਨ੍ਹਾਂ ਦੇ ਭਾਗ ਜਾਗੇ ਪਰਸੋਂ ਨੂੰ ਸ਼ੁਰੂਆਤ ਹੋ ਜਾਣੀ। ਜਦੋਂ ਹਰ ਰਾਏ ਦਾ ਮਿਲਾਪ ਹੋ ਗਿਆ, ਜਿਹੜੇ ਮਿਲਾਪ ਦੀ ਤਾਂਗ ਚ ਤੂੰ ਤੁਰਿਆ ਫਿਰਦਾ ਆ ਨਾ, ਤੇਰੇ ਸਾਰੇ ਦੁੱਖ ਦੂਰ ਹੋ ਜਾਣੇ।
1: ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ।
0: ਤੂੰ ਨਾ ਇੰਨੀਆਂ ਗੱਲਾਂ ਚ ਪੈ ਕਹਿੰਦੇ ਉਹ ਮੇਰਾ ਪ੍ਰਭੂ ਪਤਾ ਬਹੁਤਾ ਹੀ ਸੋਹਣਾ ਹੀ, ਬਹੁਤਾ ਹੀ ਸੋਹਣਾ ਹੀ ਮੇਰੇ ਸੁੰਦਰ ਸਵਾਮੀ ਜੀ ਚਰਨ ਕਮਲ ਪਗ ਸ਼ਾਰਾ। ਉਹ ਬੜਾ ਸੋਹਣਾ ਸੁੰਦਰ ਸੁਗਰ, ਉਹ ਸੋਹਣੀਆਂ ਘਾੜਤਾਂ ਕੱਢਣ ਵਾਲਾ ਹੀ, ਸੋਹਣੇ ਜੀਵਨ ਬਣਾਉਣ ਵਾਲਾ ਹੀ, ਸੁਜਾਨ ਬੜਾ ਸਿਆਣਾ ਤੇ ਬੜਾ ਅੰਦਰ ਦਾ ਜਾਣਨ ਵਾਲਾ, ਸਭ ਨੂੰ ਜਾਣਨ ਵਾਲਾ ਹੀ ਉਹ ਮੇਰਾ ਪ੍ਰਭੂ ਜਿਹੜਾ ਮਿਲਿਆ ਹੋਇਆ। ਉਹ ਦੱਸਣ ਦਿਆ ਵੀ ਇੰਨੇ ਮਾਣ ਨਾ ਕਹਿ ਹੀ ਹੋ ਸਕਦਾ ਆ ਜਿਹੜਾ ਮਿਲਿਆ ਵੀ ਮੇਰਾ ਆ, ਉਦਾਂ ਉਹ ਕਿਹਾ ਹੀ ਨਹੀਂ ਜਾਣਾ ਕਿਉਂਕਿ ਮਿਲਾਪ ਨਹੀਂ ਨਾ ਹੈਗਾ। ਮਿਲਿਆ ਕਹਿੰਦਾ ਮੇਰਾ ਪ੍ਰਭੂ ਏਦਾਂ ਦਾ ਹੀ ਹੋ, ਜੀਵਨ ਦਰਸ ਦਿਖਾਏ। ਉਹ ਇੰਨਾ ਆਪ ਸੋਹਣਾ ਆ ਤੇ ਇੰਨੇ ਸੋਹਣੇ ਉਹ ਜੀਵਨ ਘੜ ਦਿੰਦਾ ਆ। ਜਦੋਂ ਸੋਹਣੇ ਜੀਵਨ ਘੜਦਾ ਆ ਉਦੋਂ ਉਹ ਸੋਹਣੇ ਜੀਵਨ ਦੇ ਦਰਸ਼ਨ ਕਰਾ ਦਿੰਦਾ ਕਿ ਅਸਲੀ ਜੀਵਨ ਹੈ ਕੀ ਆ। ਉਹਨਾਂ ਚਿਰ ਤੇ ਅਜੇ ਪਤਾ ਹੀ ਨਹੀਂ ਅਸਲੀ ਜੀਵਨ ਕੀ ਹੈ। ਸਾਨੂੰ ਤੇ ਇੰਨਾ ਕੁ ਪਤਾ ਆ ਰਾਤ ਨੂੰ ਸੌਣਾ ਆ, ਸਵੇਰੇ ਉੱਠਣਾ ਆ, ਨਹਾਉਣਾ ਆ, ਤਿਆਰ ਹੋਣਾ ਆ, ਕੰਮ ਤੇ ਜਾਣਾ ਆ, ਓਵਰ ਟਾਈਮ ਵੀ ਲਾਉਣਾ ਆ, ਸ਼ਾਮ ਨੂੰ ਘਰ ਆ ਜਾਣਾ ਆ, ਰੋਟੀ ਪਾਣੀ ਖਾਣਾ ਆ, ਬੱਚਿਆਂ ਨਾਲ ਖੇਡਣਾ ਆ, ਟੀਵੀ ਵੇਖਣਾ ਆ, ਸੌ ਜਾਣਾ ਆ। ਡੇਲੀ ਰੂਟੀਨ ਆ ਜੀਵਨ ਦਾ ਪਤਾ ਹੈ। ਅਸਲੀ ਜੀਵਨ ਹੈ ਕੀ ਆ, ਉਹ ਤੇ ਹਜੇ ਦਰਸ਼ਨ ਹੋਏ ਨਹੀਂ, ਪਰ ਉਹ ਸੋਹਣਾ ਇੰਨਾ ਹੀ ਪ੍ਰਭੂ ਉਹ ਅਸਲੀ ਜੀਵਨ ਦਰਸ਼ਨ ਕਰਾ ਦਿੰਦਾ, ਜੀਵਨ ਦਰਸ ਦਿਖਾਏ। ਇਸੇ ਜੀਵਨ ਦੇ ਵਿੱਚ ਉਹ ਦਰਸ਼ਨ ਦੇ ਦਿੰਦਾ, ਦਰਸ ਦਿਖਾਏ। ਬਹੁਤ ਜੀਵਨ ਨਹੀਂ ਲੈਣੇ ਪੈਂਦੇ, ਬਹੁਤ ਲੰਮੀ ਚੌੜੀ ਖੇਡ ਨਹੀਂ ਹੈ ਪ੍ਰੇਮੀਆਂ ਦੀ। ਸਭ ਨੂੰ ਸੌਖਾ ਕਰਮ ਜੇ ਸੰਸਾਰ ਤੇ ਹੈਗਾ ਤੇ ਪਰਮੇਸ਼ਰ ਜੀ ਨੂੰ ਮਿਲਣਾ ਹੈ, ਸਭ ਨੂੰ ਸੌਖਾ। ਬਾਕੀ ਸਾਰੇ ਹੀ ਔਖੇ, ਡਾਕਟਰ ਬਣਨਾ ਵੀ ਔਖਾ ਹੈ, ਬੜੇ ਸਾਲ ਲੱਗਦੇ। ਜੋ ਬੰਦਾ ਪਹਿਲੀ ਤੋਂ ਤੁਰਦਾ ਪੜ੍ਹਦਾ ਪੜ੍ਹਦਾ ਪੜ੍ਹਦਾ ਮੁੜ ਕੇ ਡਿਗਰੀਆਂ ਕਰਦਾ, ਬੜੀਆਂ ਮਿਹਨਤਾਂ, ਪਰ ਉਸ ਪਿਆਰੇ ਜੀ ਨੂੰ ਮਿਲਣਾ ਬੜਾ ਸੌਖਾ ਹੈ। ਔਖਾ ਕਿਉਂ ਹੋ ਗਿਆ? ਗੁਰੂ ਜੀ ਨੂੰ ਬਾਂਹ ਨਹੀਂ ਫੜਾਈ, ਸੌਖਾ ਉਹਨਾਂ ਨੇ ਮਿਲਾਉਣਾ ਹੀ ਨਾ, ਫੇਰ ਆਉਣਾ ਹੈ। ਆਪਣੇ ਜ਼ੋਰ ਨਾਲ ਤੇ ਬਹੁਤ ਔਖਾ ਹੈ, ਇੱਥੇ ਬੜਾ ਬੜਾ ਜ਼ੋਰ ਲਾਉਣਾ ਪੈਂਦਾ ਆ, ਫੇਰ ਵੀ ਜੀਵਨ ਖਤਮ ਹੋ ਜਾਂਦੇ, ਬਾਰ ਬਾਰ ਜਨਮ ਲੈ ਕੇ ਮਿਲਾਪ ਨਹੀਂ ਹੁੰਦਾ। ਤਾਂ ਹੀ ਤੇ ਨਗੂਰੇ ਦੀ ਗੱਤ ਨਹੀਂ ਨਾ, ਤਾਂ ਹੀ ਤੇ ਗੁਰੂ ਵਾਲੇ ਹੋਣਾ ਜ਼ਰੂਰੀ ਹੈ, ਤਾਂ ਹੀ ਤੇ ਅੰਮ੍ਰਿਤ ਛਕਣਾ ਜ਼ਰੂਰੀ। ਉਹਨੂੰ ਪਿਆਰੇ ਨੂੰ ਬਾਂਹ ਫੜਾਉਣੀ ਤੇ ਉਹ ਤੇ ਉਹਦਾ ਤੇ ਰੂਪ ਆ, ਉਹ ਤੇ ਇੱਕ ਤੇ ਗੱਲ ਆ ਉਹਨਾਂ ਦੀ, ਪਰਮੇਸ਼ਰ ਜੀ ਦੀ ਤੇ ਗੁਰੂ ਜੀ ਦੀ ਇੱਕ ਹੀ ਤੇ ਗੱਲ ਆ, ਕੋਈ ਵਖਰੇਵਾਂ ਹੈ ਨਹੀਂ। ਇਸੇ ਜੀਵਨ ਚੋਂ ਦਰਸ਼ਨ ਕਰਾ ਦਿੰਦੇ, ਬਖਸ਼ ਦਿੰਦੇ ਹੀ, ਉਹ ਬੜੇ ਸੋਹਣੇ, ਬੜੇ ਸਿਆਣੇ, ਬੜੀ ਛੇਤੀ ਜੀਵਨ ਕੱਢ ਦਿੰਦੇ, ਬੜੀ ਛੇਤੀ। ਐ ਛਿਨ ਲੱਗਦਾ ਜੀਵਨ ਬਦਲ ਜਾਂਦਾ, ਛਿਨ ਚ ਛਿਨ ਵੀ ਜ਼ਿਆਦਾ ਹੈ। ਉਹ ਜਦੋਂ ਦਇਆ ਦੇ ਘਰ ਚ ਆਉਂਦਾ, ਬੜੀ ਛੇਤੀ ਜੀਵਨ ਦੀ ਘਾੜਤ ਸੋਹਣੀ ਕਰ ਦਿੰਦਾ। ਚਲੋ ਜੀ,
1: ਜੋ ਜੀਵ ਤੁਝ ਤੇ ਬਿਛੁਰੇ ਪਿਆਰੇ, ਜਨਮ ਮਰਹਿ ਬਿਖ ਖਾਏ।
0: ਹੁਣ ਜਿਹੜਾ ਬਿਰਹੇ ਚ ਸੀ ਨਾ, ਉਹ ਸੁਣ ਕੇ ਨਾ, ਤੇ ਉਹਦੇ ਅੰਦਰ ਹੁਣ ਉਹ ਪ੍ਰੇਮ, ਹੁਣ ਉਹ ਮਾਂ ਚ ਹੁਣ ਉਹਨੇ ਸੁਣ ਵੀ ਲਿਆ ਆ ਮਿਲੇ ਹੋਏ ਤੋਂ, ਵੀ ਇਹ ਖੇਡ ਕੀ ਆ ਮਿਲਣ ਦੀ, ਤੇ ਹੁਣ ਉਹ ਅਰਦਾਸ ਚ ਜੁੜ ਗਿਆ। ਹੁਣ ਉਸ ਬਿਰਹੇ ਦੇ ਵਿੱਚ ਉਹ ਕੂਕਣ ਦਿਆ, ਉਹ ਪਿਆਰੇ ਪਰਮੇਸ਼ਰ ਜੀ ਪਾਰ ਬ੍ਰਹਮ ਜੀ ਦੇ ਧਿਆਨ ਚ ਜੁੜ ਕੇ ਨਾ, ਤੇ ਉਹ ਕਹਿੰਦਾ ਪਿਆਰਿਆ ਇਹ ਤੇ ਮਿਲਿਆ ਆ, ਤੇ ਜੋ ਜੀ ਤੁਝ ਤੇ ਵਿਛੜੇ ਪਿਆਰੇ, ਉਹ ਅਜੇ ਵਿਛੜਿਆ ਨਾ, ਤੇ ਆਪਣੇ ਆਪ ਨੂੰ ਵੀ ਵਿੱਚ ਲੈਣ ਦਿਆ, ਤੇ ਆਪਣੇ ਵਰਗੇ ਹੋਰ ਅਨੇਕਾਂ ਦਾ ਵੀ ਤਰਲਾ ਨਾਲ ਲੈਣ ਦਿਆ, ਸਰਬੱਤ ਦਾ ਭਲਾ ਨਾ। ਪਿਆਰਿਆ ਜਿਹੜੇ ਜੀ ਤੇਰੇ ਤੋਂ ਅਜੇ ਵਿਛੜੇ, ਜਨਮ ਮਰਹਿ ਉਹ ਜੰਮੀ ਜਾਣਦੇ ਤੇ ਮਰੀ ਜਾਣਦੇ, ਉਹ ਜਨਮ ਲੈ ਕੇ ਤੇ ਬਾਰ ਬਾਰ ਮਰਨ ਦੇ ਇੱਕੋ ਹੀ ਜੀਵਨ ਚ, ਆ ਬਾਰ ਬਾਰ ਮੌਤ ਹੁੰਦੀ ਆਪਣੀ, ਆ ਰੋਜ਼ ਕਈ ਵਾਰੀ ਮਰਜੀ ਦਾ, ਅਧਿਆਤਮਕ ਤੌਰ ਤੇ ਕਿੰਨੀ ਵਾਰੀ ਮਰੀ ਦਾ, ਜਨਮ ਤੇ ਲਏ ਤੇ ਬਾਰ ਬਾਰ ਡਿੱਗਣ ਦੇ ਮਰਨ ਦੇ, ਜਨਮ ਮਰਹਿ ਬਿਖ ਖਾ ਖਾ ਕੇ ਮਰਨ ਦੇ, ਜ਼ਹਿਰ ਖਾ ਖਾ ਕੇ ਵਕਾਰਾਂ ਦਾ। ਪਿਆਰਿਆ ਜਿਹੜੇ ਤੇਰੇ ਤੋਂ ਵਿਛੜੇ ਆ ਮੇਰੇ ਅਰਗੇ, ਉਹ ਬਾਰ ਬਾਰ ਮਰਨ ਦੇ ਆ ਜ਼ਹਿਰ ਖਾ ਖਾ ਕੇ। ਇੱਥੋਂ ਸੰਗਤ ਚ ਉੱਠ ਕੇ ਕਈ ਵਾਰੀ ਜਾਂਦਾ ਮਨੁੱਖ, ਬਾਹਰ ਹੀ ਅਜੇ ਨਿਕਲਦਾ ਇੱਥੇ ਹੀ, ਤੇ ਕੋਈ ਰੂਪ ਵੇਖ ਲੈਂਦਾ, ਜ਼ਹਿਰ ਖਾ ਲੈਂਦਾ, ਮਰ ਜਾਂਦਾ। ਸੰਗਤ ਚ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਾਂਦਾ, ਕੰਮ ਤੇ ਚਲਿਆ ਜਾਂਦਾ ਆਪਣੇ ਤੇ, ਜਾਂਦਿਆਂ ਹੀ ਲੋਭੀ ਹੋ ਜਾਂਦਾ, ਮਰ ਜਾਂਦਾ। ਜਨਮ ਮਰੇ ਬਿਖ ਖਾਏ, ਜ਼ਹਿਰ ਖਾ ਲੈਂਦਾ, ਤੇ ਜ਼ਹਿਰ ਨੇ ਛੱਡਣਾ ਥੋੜਾ, ਜ਼ਹਿਰ ਨੇ ਤੇ ਜੀਵਨ ਤਬਾਹ ਕਰ ਦੇਣ, ਤੇ ਆ ਜ਼ਹਿਰ ਹੀ ਤੇ ਹੈਗਾ ਸਾਰਾ। ਬੜੀਆਂ ਬੜੀਆਂ ਮੇਰੇ ਵਰਗਾ ਡੀਂਗਾ ਵੀ ਮਾਰਦਾ ਵੀ ਪਤਾ ਨੀ ਕਿੱਡਾ ਕੁ ਮੈਂ ਪੰਥਕ ਹਾਂ। ਮੋਹ ਦਾ ਮਾੜਾ ਜਿਹਾ ਝਟਕਾ ਹੁੰਦਾ ਆ ਪਰਿਵਾਰ ਚ, ਡਿੱਗ ਪੈਂਦਾ ਵੀ ਨਹੀਂ ਮੈਂ ਕਾਹੇ ਜੋਗਾ ਨੀ, ਬਿਖ ਖਾਏ। ਇਹ ਕਿਉਂ ਹੁੰਦਾ? ਵਿਛੜੇ ਆ, ਮਿਲਾਪ ਚ ਇਹ ਕੁਛ ਨਹੀਂ ਹੋਣਾ। ਤੇ ਉਹ ਤਰਲੇ ਲੈਣ ਦਿਆਂ ਪਿਆਰਿਆ, ਇੱਥੇ ਹੁਣ ਪਿਆਰੇ ਪਰਮੇਸ਼ਰ ਜੀ ਤਾਈ ਇਸ ਬਚਨ ਚ ਪਿਆਰਿਆ, ਜਿਹੜੇ ਜੀ ਤੇਰੇ ਤੋਂ ਵਿਛੜੇ ਆ ਨਾ ਜੇ ਮੇਰੇ ਅਰਗੇ, ਉਹ ਜਨਮ ਲੈਣ ਦੇ, ਮਰਨ ਦੇ, ਬਾਰ ਬਾਰ ਮਰਨ ਦੇ, ਬਾਰ ਬਾਰ ਜਿਹੜੇ ਵਿਸ਼ੇ ਵਕਾਰ ਜ਼ਹਿਰ ਸੰਸਾਰ ਚ ਫੈਲਿਆ ਹੋਇਆ ਉਹਨੂੰ ਖਾ ਖਾ ਕੇ ਮਰ ਰਹੇ ਪਿਆਰਿਆ।
1: ਜਿਸ ਤੂੰ ਮਿਲੇ ਸੋ ਮਿਲੇ ਪਿਆਰੇ, ਤਿਸ ਕੈ ਲਾਗੋ ਪਾਏ।
0: ਪਰ ਮੇਰੇ ਪਿਆਰਿਆ, ਮੇਰੇ ਵੱਸ ਚ ਕੁਝ ਨਹੀਂ ਆ, ਮੈਨੂੰ ਇਹ ਪਤਾ ਲੱਗ ਗਿਆ ਮੈਂ ਨਹੀਂ ਉਹ ਮਿਲ ਸਕਦਾ ਤੈਨੂੰ। ਜੇ ਤੂੰ ਆਪਣੇ ਨਾਲ ਮੈਨੂੰ ਮਿਲੇ ਤੇ ਮੈਂ ਮਿਲ ਸਕਦਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਿਆ। ਮੈਂ ਕਰੋੜਾ ਪੈਂਡੇ ਚੱਲ ਹੀ ਨਹੀਂ ਸਕਦਾ, ਮੈਂ ਤੇ ਥੱਕ ਜਾਗਾ, ਮੈਂ ਤੇ ਕਈ ਵਾਰੀ ਡਿੱਗਾਂਗਾ। ਪਰ ਇਹ ਮੈਨੂੰ ਪਤਾ ਲੱਗ ਗਿਆ ਕਿ ਮੈਂ ਨਹੀਂ ਮਿਲ ਸਕਦਾ। ਅੱਜ ਤੱਕ ਮੈਂ ਹੀ ਹੱਠ ਕਰਕੇ ਜ਼ੋਰ ਲਾਇਆ ਕਿ ਮੈਂ ਤੈਨੂੰ ਮਿਲਣਾ ਆ, ਪਰ ਮੈਨੂੰ ਪਤਾ ਲੱਗ ਗਿਆ ਅੱਜ ਕਿ ਮੈਂ ਨਹੀਂ ਮਿਲ ਸਕਦਾ। ਜਿਹਨੂੰ ਤੂੰ ਆਪਣੇ ਨਾਲ ਮਿਲਾਵੇਂ ਉਹ ਮਿਲਦਾ ਹੈ। ਤਾਂ ਹੀ ਤੇ ਤਰਲੇ ਆ ਨਾ, ਮੇਲ ਲਹਿਓ ਦਿਆਲ ਟੈ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਭ੍ਰਮਤ ਬਹੁ ਹਾਰੇ। ਤਾਂ ਹੀ ਤੇ ਤਰਲੇ ਆ ਨਾ, ਇੱਥੋਂ ਹੀ ਤਰਲੇ ਸ਼ੁਰੂ ਹੁੰਦੇ ਜਦੋਂ ਪਤਾ ਲੱਗਦਾ ਅਸੀਂ ਨਹੀਂ ਮਿਲ ਸਕਦੇ, ਉਹ ਮਿਲਾਏਗਾ ਤੇ ਮਿਲਾਪ ਹੋਣਾ। ਪਿਆਰਿਆ, ਜਿਹਨੂੰ ਤੂੰ ਮਿਲਾਏ ਉਹ ਮਿਲਦਾ। ਤਿਸ ਕੈ ਲਾਗੋ ਪਾਏ, ਪਰ ਜਿਹਨੂੰ ਤੂੰ ਮਿਲਾ ਲਿਆ ਆ ਨਾ ਹੁਣ, ਕਿਉਂਕਿ ਮਿਲਿਆ ਹੋਇਆ ਸਾਹਮਣੇ ਖੜਾ ਆ ਨਾ, ਸਾਹਮਣੇ ਖੜਾ ਆ ਨਾ, ਨਾਲ ਹੀ ਉਹ ਕਿ ਪਿੱਛੇ ਰਹਿ ਗਏ, ਸਮਝ ਆਉਂਦਾ ਹੀ ਜੀ। ਜਿਹੜਾ ਮਿਲਿਆ ਹੋਇਆ ਆ ਉਹ ਸਾਹਮਣੇ ਖੜਾ ਆ ਨਾ, ਤੇ ਨਾਲ ਕਹਿੰਦਾ ਪਿਆਰਿਆ ਜਿਹੜਾ ਮਿਲਿਆ ਹੋਇਆ ਮੈਂ ਇਹਦੇ ਪੈਰੀ ਪੈਣਾ। ਕਿਹਨੇ ਮੈਨੂੰ ਇੰਨਾ ਕੁਝ ਦੱਸਦਾ? ਆ ਕੱਲ ਜੀ ਬਾਹਰ ਉਹ ਪੁੱਛਣ ਦੇ ਸੀ ਵੀ ਇਹ ਜ਼ਰੂਰ ਇਹ ਧਿਆਨ ਨਾਲ ਬਚਨ ਸੁਣ ਲਿਓ। ਕਥਾ ਤੋਂ ਬਾਅਦ ਪੁੱਛਣ ਦੇ ਸਨ ਕਿ ਮਿਲੇ ਹੋਏ ਨੂੰ ਕਿੱਦਾਂ ਲੱਭੀਏ। ਮੈਂ ਪਰਮੇਸ਼ਰ ਜੀ ਨੂੰ ਮਿਲਣਾ ਚਾਹੁੰਦਾ ਆ, ਪਰ ਜਿਵੇਂ ਆਹ ਬਚਨ ਹੋਏ ਆ ਕਿ ਮਿਲੇ ਹੋਏ ਨੇ ਦੱਸਿਆ ਆ, ਉਹ ਜਿਹੜਾ ਮਿਲਿਆ ਹੋਇਆ ਕਿੱਦਾਂ ਲੱਭੀਏ? ਜਿੰਨਿਆਂ ਨੇ ਆਪਾਂ ਨੇ ਆ ਵਿਚਾਰ ਸੁਣ ਲਈ ਆ ਨਾ ਜਾਂ ਸੁਣਦੇ ਆ, ਆਪਾਂ ਨੂੰ ਮਿਲਿਆ ਹੋਇਆ ਲੱਭਣ ਦੀ ਲੋੜ ਨੀ, ਮਿਲ ਤੇ ਪਿਆ ਆ। ਇਹੋ ਹੀ ਤੇ ਦੱਸਣ ਦਿਆ ਸਾਰਾ ਕੁਛ ਮਿਲਿਆ ਹੋਇਆ, ਇਹ ਤੇ ਸਿਰਫ ਅਲੰਕਾਰ ਬੰਨਿਆ ਇੱਕ ਸਮਝਣ ਸਮਝਾਉਣ ਲਈ ਮਹਾਰਾਜ ਜੀ ਨੇ। ਉਹ ਮਿਲਿਆ ਹੋਇਆ ਉਹਨੇ ਤੇ ਮਿਲਾਉਣਾ ਹੈ, ਲੱਭਣਾ ਕਿੱਥੇ ਹੈ? ਹੋਰ ਬਸ ਅੰਮ੍ਰਿਤ ਛਕੋ ਤੇ ਉਹਦੇ ਹੋਵੋ, ਉਹੀ ਦੱਸਣ ਦਿਆ ਬੋਲ ਕੇ। ਅਸੀਂ ਥੋੜਾ ਦੱਸਣ ਦੇ ਤੁਹਾਨੂੰ ਕੁਛ, ਕੋਈ ਹੋਰ ਥੋੜਾ ਦੱਸਣ ਦਿਆ ਹੈ, ਕੋਈ ਹੋਰ ਮਿਲਿਆ ਹੋਇਆ ਥੋੜਾ ਦੱਸਣ ਦਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਣ ਦੇ, ਉਹ ਹੀ ਮਿਲੇ ਹੋਏ ਤੇ ਦੱਸਣ ਦੇ, ਆਪਾਂ ਕਿਉਂ ਭਟਕਣਾ? ਜਦੋਂ ਇਸ ਪਿਆਰੇ ਕੋ ਆ ਜਾਂਗੇ ਨਾ, ਤੇ ਇਸ ਪਿਆਰੇ ਨੇ ਆਪਣੀ ਸੰਗਤ ਚ ਮਿਲੇ ਹੋਏ ਅਨੇਕਾਂ ਮਿਲਾ ਦੇਣੇ। ਇਹਦੇ ਕੋ ਆਉਣ ਤੋਂ ਬਿਨਾਂ ਮਿਲੇ ਹੋਏ ਲੱਭਾਂਗੇ ਤੇ ਭਟਕਾਂਗੇ, ਧੋਖਾ ਖਾਵਾਂਗੇ। ਲੱਗੇਗਾ ਮਿਲਿਆ ਹੋਇਆ, ਕੁਝ ਸਾਲ ਬਤੀਤ ਕਰਾਂਗੇ, ਪਤਾ ਲੱਗੇਗਾ ਨਹੀਂ ਧੋਖਾ ਹੋ ਗਿਆ, ਮਿਲਿਆ ਨਹੀਂ ਸੀ। ਇਸ ਲਈ ਲੱਭਣਾ ਨਹੀਂ ਹੈ, ਸਾਡੇ ਲੱਭਿਆ ਲੱਭਣਾ ਵੀ ਨਹੀਂ, ਆਹ ਜਿਹੜਾ ਲੱਭਿਆ ਆ ਬਸ ਇਹ ਕੌਣ ਹੈ। ਇਹਨੇ ਸਾਰੀਆਂ ਖੇਡਾਂ ਅੱਗੇ ਕਰਨੀਆਂ, ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ। ਇਹ ਤੇ ਇੱਦਾਂ ਦੀ ਰਾਈਡ ਆ ਵੀ ਬਸ ਬਹਿ ਜਾਣਾ ਚੁੱਪ ਕਰਕੇ, ਬੜੀ ਸੁੱਖ ਦੀ। ਜੋ ਕਰਨਾ ਆ ਪਿਆਰੇ ਨੇ ਕਰਨਾ, ਬਸ ਉਹਦੇ ਹੋਣਾ ਆ। ਮੇਰਾ ਜੀ ਕਰਦਾ ਆ ਵੀ ਜਿਹੜਾ ਮਿਲਿਆ ਹੋਇਆ ਮੈਂ ਉਹਦੇ ਪੈਰੀ ਪੈ ਜਾ, ਕਿਉਂਕਿ ਉਹਦੇ ਸਾਹਮਣੇ ਉਹ ਬੈਠਾ ਹੈ ਤੇ ਆਪਣੇ ਸਾਹਮਣੇ ਵੀ ਬੈਠਾ ਹੈ, ਮਿਲਿਆ ਹੋਇਆ ਬਸ ਪੈਰੀ ਪੈਣ ਦੀ ਲੋੜ। ਚਲੋ ਜੀ,
1: ਜੋ ਸੁਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ।
0: ਜਦੋਂ ਉਹਨੇ ਮਿਲੇ ਹੋਏ ਨੂੰ ਕਿਹਾ ਨਾ, ਕਿਉਂਕਿ ਉਹਨੇ ਵੀ ਸੁਣ ਲਿਆ, ਮਿਲੇ ਹੋਏ ਨੇ ਵੀ ਸੁਣ ਲਿਆ, ਕਹਿੰਦਾ ਵੀ ਮੈਂ ਮਿਲੇ ਹੋਏ ਦੇ ਪੈਰੀ ਪੈ ਜਾ, ਤੇ ਹੁਣ ਉਹ ਬੋਲਿਆ ਮਿਲਿਆ ਹੋਇਆ, ਕਹਿੰਦਾ ਮੇਰੇ ਪੈਰੀ ਪਿਆ ਵੀ ਤੈਨੂੰ ਸੁਖ ਨਹੀਂ ਹੋ ਮਿਲਣਾ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਜਿਹੜਾ ਸੁਖ ਤੈਨੂੰ ਉਸ ਪਿਆਰੇ ਦੇ ਦਰਸ਼ਨ ਕਰਕੇ ਮਿਲਣਾ ਨਾ, ਉਹ ਮੈਂ ਤੈਨੂੰ ਦੱਸ ਵੀ ਨਹੀਂ ਸਕਦਾ, ਮੁੱਖ ਤੇ ਕਹਿਣ ਨਾ ਜਾਏ। ਤੂੰ ਜੇ ਕਹੇਗਾ ਕਿ ਮੇਰੇ ਪਿਆਰੀ ਪਿਆ, ਮੇਰੇ ਗੋਡੀ ਪਿਆ, ਪਤਾ ਨਹੀਂ ਕੀ ਹੋ ਜਾਣਾ, ਨਹੀਂ ਉਹ ਸੁਖ ਮਿਲਣਾ ਤੈਨੂੰ। ਤੇ ਜੇ ਮਿਲੇਗਾ ਵੀ ਤੇ ਬਹੁਤ ਥੋੜਾ ਜਿਹਾ, ਤੂੰ ਉਹ ਚ ਹੀ ਖੁਸ਼ ਹੋਈ ਜਾਣਾ ਕਿ ਪਤਾ ਨਹੀਂ ਕਿੱਡੀ ਕੁ ਗੱਲ ਹੋ ਗਈ, ਕਿੱਡੀ ਕੁੱਡੀ ਕੋਈ ਨਹੀਂ ਹੋਈ। ਜਿਹੜਾ ਸੁਖ ਉਹਦੇ ਦਰਸ਼ਨ ਤੇ ਉਹਦੇ ਪੈਰੀ ਪਿਆ ਆ ਨਾ, ਉਹ ਸੁਖ ਬਿਆਨ ਨਹੀਂ ਕੀਤਾ ਜਾ ਸਕਦਾ, ਕਹਿਆ ਨਹੀਂ ਜਾ ਸਕਦਾ।
1: ਸਾਚੀ ਪ੍ਰੀਤ ਨਾ ਟੁੱਟਈ ਪਿਆਰੇ, ਜੁਗ ਜੁਗ ਰਹੀ ਸਮਾਏ।
0: ਮੇਰੇ ਨਾਲ ਪ੍ਰੀਤ ਨਾ ਪਾ, ਏਦਾਂ ਨਾ ਕਹਿ, ਬਾਕੀ ਤੂੰ ਸਾਰਾ ਕੁਝ ਠੀਕ ਹੈ, ਏਦਾਂ ਨਾ ਕਹਿ ਕੇ ਮਿਲੇ ਹੋਏ ਤੇ ਮੈਂ ਚਰਨੀ ਪੈਣਾ। ਮੇਰੇ ਨਾਲ ਪ੍ਰੀਤ ਤੇਰੀ ਫੇਰ ਅਧੂਰੀ ਰਹਿ ਜਾਏਗੀ। ਸੱਚੇ ਨਾ ਪਾ, ਸਾਚੀ ਪ੍ਰੀਤ ਹਮ
1: ਤੁਮ ਸਿਓ ਜੋਰੀ,
0: ਤੁਮ ਸਿਓ ਜੋਰ ਅਵਰ ਸੰਗ
1: ਤੋਰੀ
0: ਤੋਰੀ। ਸੱਚੀ ਪ੍ਰੀਤ ਪਾ, ਤੇ ਸੱਚੀ ਪ੍ਰੀਤ ਟੁੱਟਦੀ ਨਹੀਂ ਆ। ਆ ਮਨੁੱਖਾਂ ਨਾਲ ਦੇਹਾਂ ਨਾਲ ਪ੍ਰੀਤ ਤੇ ਟੁੱਟਦੀ ਆ, ਇਹ ਤੇ ਉਹ ਜਿਹੜੀ ਮਾਇਆ ਕੀ ਸੋਭਾ ਚਾਰ ਦਿਹਾੜੇ ਵਾਲੀ ਖੇਡ, ਸਰੀਰਾਂ ਦੀ ਪ੍ਰੀਤ ਤੇ ਟੁੱਟਦੀ ਆ, ਸੱਚੀ ਪ੍ਰੀਤ ਨਹੀਂ ਟੁੱਟਦੀ। ਹਾਂ, ਜਿੰਨਾ ਸਰੀਰਾਂ ਦੀ ਪ੍ਰੀਤ ਚ ਵੀ ਪਿਆਰਾ ਆ ਜੇ ਤਾਂ ਹੀ ਗੁਰਸਿੱਖਾਂ ਦੀ ਪ੍ਰੀਤ ਨਹੀਂ ਟੁੱਟਦੀ। ਜਿੱਥੇ ਦੋਵੇਂ ਬੰਨੇ ਗੁਰਸਿੱਖੀ ਹੋਵੇ, ਕਿਉਂਕਿ ਉੱਥੇ ਉੱਥੇ ਦੇਹਾਂ ਨਹੀਂ ਦਿਸਣ ਦੀਆਂ, ਉੱਥੇ ਵਿੱਚ ਪਿਆਰਾ ਆ, ਉਹ ਨਹੀਂ ਟੁੱਟਦੀ, ਉੱਥੇ ਸੱਚਾ ਆ, ਉਹ ਸੱਚੀ ਪ੍ਰੀਤ ਹੋ ਗਈ। ਤੇ ਉੱਥੇ ਗੁਰਸਿੱਖ ਨੂੰ ਗੁਰਸਿੱਖ ਹੀ ਨਹੀਂ ਚੇਤੇ ਆਉਂਦੇ, ਉਹਨੂੰ ਸਿਰਫ ਗੁਰੂ ਚੇਤੇ ਆਉਂਦੇ, ਉਹਨੂੰ ਇਹ ਦਿਸਣ ਦਿਆ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਉੱਥੇ ਹੈ ਸਤਿਗੁਰ ਹੀ ਆ, ਬਸ ਬਾਰੀ ਬਾਰੀ ਦੇਹਾਂ ਦਾ ਭੁਲੇਖਾ ਜਿਹਾ ਆਇਆ ਇੱਕ, ਪਰ ਅੰਦਰ ਖੇਡ ਜਿਹੜੀ ਉਹ ਹੋਰ, ਉਹ ਸੱਚੀ ਪ੍ਰੀਤ ਆ, ਉਹ ਟੁੱਟਦੀ ਨਹੀਂ। ਆ ਉੱਥੇ ਇੱਕ ਜੀ ਸਨ ਗੁਰਸਿੱਖ ਪਿਆਰੇ, ਤੇ ਉਹਨਾਂ ਦੀ ਰਿਸ਼ਤੇਦਾਰੀਆਂ ਸਨ ਕਾਫੀ, ਆਉਣ ਜਾਣ ਬਹੁਤ ਸੀ। ਤੇ ਜਦੋਂ ਮਹਾਰਾਜ ਜੀ ਨੇ ਆ ਖੇਡ ਵਰਤਾਉਣੀ ਸ਼ੁਰੂ ਕੀਤੀ ਆ ਸਾਰੀ ਜਿਹੜੀ ਆ ਉਹਨੂੰ ਸੁਣਾਉਣ ਦੇ ਮਹਾਰਾਜ, ਤੇ ਹੁਣ ਪ੍ਰੀਤ ਟੁੱਟਣੀ ਸ਼ੁਰੂ ਹੋਈ ਰਿਸ਼ਤੇਦਾਰੀਆਂ ਨਾਲ। ਪਰ ਪਰਿਵਾਰਾਂ ਦੇ ਪ੍ਰੈਸ਼ਰ ਪ੍ਰੀਤ ਟੁੱਟਣ ਨਹੀਂ ਦਿੰਦੇ, ਉਹ ਫਿਰ ਉੱਥੇ ਕੀ ਫਸਾ ਛੱਡਦੇ, ਤੇ ਉਹ ਪਰਿਵਾਰ ਦੇ ਪ੍ਰੈਸ਼ਰ ਨੇ ਉਹ ਗੁਰਸਿੱਖ ਦੀ ਪ੍ਰੀਤ ਉਹ ਟੁੱਟਣੀ ਅੰਦਰੋਂ, ਤੇ ਬਾਹਰੋਂ ਫਿਰ ਧੱਕ ਧੁੱਕੇ ਵਾੜ ਦੇਣਾ ਉੱਥੇ। ਕੁਝ ਮਹੀਨੇ ਲੰਘੇ, ਐਸੀ ਕਲਾ ਖੇਡ ਪਰਮੇਸ਼ਰ ਜੀ ਦੀ ਵਰਤੀ, ਵੇਖੋ ਜਿਹਨੂੰ ਮਿਲਾਵੇ, ਜਿਹਦੇ ਅੰਦਰ ਉਹ ਬਿਰਹੇ ਦੀ ਤਾਂਗ ਆ ਉਹਨੂੰ ਮਿਲਾਉਣਾ ਹੀ ਮਿਲਾਉਣਾ। ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ, ਕੋਈ ਝਗੜਾ ਨਹੀਂ ਹੋਇਆ, ਜਿੰਨੇ ਉਹ ਝੂਠੀ ਪ੍ਰੀਤ ਵਾਲੇ ਰਿਸ਼ਤੇਦਾਰ ਹੀ ਆਪੇ ਹੀ ਪਿੱਛੇ ਹੋ ਗਏ, ਉਹਨਾਂ ਤੋਂ ਛੱਡ ਗਏ ਆਪੇ। ਉਹ ਬੜਾ ਹੈਰਾਨ ਸਾਰਾ ਪਰਿਵਾਰ। ਹੁਣ ਗੁਰਸਿੱਖ ਜਿਹੜਾ ਉਹਨੂੰ ਤੇ ਪਤਾ ਹੀ ਖੇਡ ਕੀ ਵਰਤੀ ਹੈ, ਕਿੰਨੇ ਵਰਤਾਈ ਹੈ, ਪਰ ਜਿਹੜਾ ਬਾਕੀ ਪਰਿਵਾਰ ਉਹ ਹੈਰਾਨ ਹੋਈ ਜਾਵੇ ਵੀ ਇਹਨਾਂ ਨਾਲ ਗੱਲ ਨੀ ਸਾਡੀ ਕੋਈ ਹੋਈ, ਇਹ ਬੋਲਣੋ ਘੱਟ ਗਏ ਸਾਡੇ ਨਾਲ, ਇਹ ਸਾਡੇ ਨਾਲ ਛੱਡ ਕਿਉਂ ਗਏ? ਕਿਉਂਕਿ ਉਸ ਸੱਚੇ ਨੇ ਝੂਠੀਆਂ ਪ੍ਰੀਤਾਂ ਤੋੜ ਦੇਣੀਆਂ, ਮਿਲਾਉਣਾ ਆ, ਜਦੋਂ ਉੱਥੇ ਰਹਿਣੀਆਂ ਨਹੀਂ, ਟੁੱਟ ਜਾਣੀਆਂ। ਸੱਚੀ ਪ੍ਰੀਤ ਟੁੱਟਣੀ ਨਹੀਂ ਹੈ, ਗੁਰਸਿੱਖਾਂ ਦੀ ਨਹੀਂ ਟੁੱਟਣੀ। ਜਿੱਥੇ ਜਿੱਥੇ ਪੈਸਾ ਨਹੀਂ ਹੈ, ਜਿੱਥੇ ਮਥਾਜੀਆਂ ਨਹੀਂ ਹੈ, ਜਿੱਥੇ ਆਪਣਾ ਸਵਾਰਥ ਨਹੀਂ ਹੈ, ਸਿਰਫ ਪ੍ਰੇਮ ਸਤਿਗੁਰ ਕਰਕੇ ਹੈ, ਉਹ ਨਹੀਂ ਟੁੱਟਦੀਆਂ। ਜਿੱਥੇ ਉਹ ਦਵੈਸ਼ ਨਹੀਂ ਆ, ਹਉਮੈ ਨਹੀਂ ਆ, ਉਹ ਨਹੀਂ ਟੁੱਟਦੀਆਂ। ਜੁਗ ਜੁਗ ਰਹੀ ਸਮਾਏ, ਇਹ ਸੱਚੀ ਪ੍ਰੀਤ ਜੁਗ ਜੁਗ ਸਮਾਈ ਰਹਿੰਦੀ ਹੈ, ਜੁਗਾਂ ਤੱਕ ਰਹਿੰਦੀ ਹੈ, ਇਹ ਨਹੀਂ ਮੁੱਕਦੀ, ਇਹ ਨਹੀਂ ਟੁੱਟਦੀ। ਕਿਉਂਕਿ ਉਹ ਪਿਆਰਾ ਜਿਹੜਾ ਉਹਦੇ ਨਾਲ ਪ੍ਰੀਤ ਪਾ ਲੈਂਦਾ ਨਾ, ਸੱਚੇ ਨਾਲ ਪ੍ਰੀਤ, ਸੱਚੀ ਪ੍ਰੀਤ, ਉਹ ਉਹਨੂੰ ਉਸ ਜੀਵ ਨੂੰ ਆਪਣੇ ਅੰਦਰ ਵਿੱਚ ਸਮਾ ਲੈਂਦਾ, ਇੱਕ ਹੋ ਜਾਂਦਾ। ਹਰ ਹਰ ਜਨ ਦੁਈ ਇੱਕ ਹੈ, ਉੱਥੇ ਇੱਕ ਹੋ ਜਾਂਦਾ, ਏਕਤਾ ਹੈ ਉੱਥੇ, ਇੱਕ ਉੱਥੇ ਦੋ ਨਹੀਂ ਹੈ, ਤੇ ਉਹ ਏਕਾ ਜਿਹੜਾ ਜੁਗ ਜੁਗ ਫਿਰ ਬਣਿਆ ਰਹਿੰਦਾ ਆ, ਉੱਥੇ ਵਿਛੋੜਾ ਨਹੀਂ ਹੈ। ਜਦੋਂ ਇੱਕ ਵਾਰੀ ਮਿਲਾਪ ਆ, ਉੱਥੇ ਵਿਛੋੜਾ ਨਹੀਂ, ਜੁਗ ਜੁਗ ਰਹੀ ਸਮਾਏ। ਚਲੋ ਜੀ।
2: ਜੋ ਤੁਧ ਭਾਵੈ ਸੋ ਭਲਾ ਪਿਆਰੇ, ਤੇਰੀ ਅਮਰ ਰਜਾਏ।
0: ਫਿਰ ਜਿਹੜਾ ਮਿਲਣ ਵਾਲਾ ਨਾ, ਬਿਰਹੇ ਵਾਲਾ, ਵੇਖੋ ਹੁਣ ਉਹ ਖੇਡ ਵਰਤਨ ਦੀ ਨਾ, ਜਦੋਂ ਸਤਿਗੁਰ ਦਾ ਉਪਦੇਸ਼ ਅੰਦਰ ਜਾਣਦਿਆ, ਉਹ ਫਿਰ ਅਰਦਾਸ ਚ ਕਹਿੰਦਾ ਮੈਂ ਐਵੇਂ ਤੜਫਦਾ ਸੀ ਪਿਆਰਿਆ, ਜੋ ਤੁਧ ਭਾਵੈ ਸੋ ਭਲਾ ਪਿਆਰੇ, ਜੋ ਤੈਨੂੰ ਭਾਉਂਦਾ ਉਹੀ ਚੰਗਾ, ਜਦੋਂ ਮੈਂ ਕਰ ਹੀ ਨਹੀਂ ਕੁਝ ਸਕਣਾ। ਪਰ ਇੱਥੇ ਅੱਜ ਕੱਲ ਦਾ ਉਹ ਬਹਾਨਾ ਨਹੀਂ ਬਣਾ ਲੈਣਾ, ਅੱਜ ਕੱਲ ਬਹਾਨਾ ਬਣਾ ਲਿਆ ਹੈ, ਆਪ ਕਰਨਾ ਹੀ ਕੋਈ, ਜਪਣਾ ਨਹੀਂ, ਅੰਮ੍ਰਿਤ ਛਕਣਾ ਨਹੀਂ, ਨਿਤਨੇਮ ਕਰਨਾ ਨਹੀਂ, ਵਕਾਰ ਸਾਰੇ ਭੋਗੀ ਜਾਣੇ। ਫਿਰ ਸ਼ੈਤਾਨ ਇੰਨੇ ਗਿਆਨੀ ਏਡੇ ਬਣ ਗਏ, ਮੇਰੇ ਤੇ ਜੀ ਵੱਸ ਜੀ ਕੁਝ ਨਹੀਂ, ਮੈਂ ਕੀ ਕਰ ਸਕਦਾ, ਸਿਰਫ ਇੱਕ ਸ਼ੈਤਾਨੀ ਕਰਕੇ ਆ, ਵੱਸ ਚ ਹੈ ਨਹੀਂ ਹੈ। ਪਰ ਇਹੋ ਹੀ ਇਮਾਨਦਾਰੀ ਦੇ ਨਾਲ ਮਹਾਰਾਜ ਅੱਗੇ ਆ ਕੇ ਕਹਾਂਗੇ ਨਾ, ਮਹਾਰਾਜ ਮੇਰੇ ਵੱਸ ਚ ਕੁਝ ਨਹੀਂ, ਮੈਂ ਕੀ ਕਰ ਸਕਦਾ, ਉਹਨੇ ਕੱਢ ਲੈਣਾ ਉਧਰ। ਪਰ ਜਿੰਨਾ ਚਿਰ ਚਲਾਕੀਆਂ ਕਰਦੇ ਆ, ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਜਿੰਨਾ ਚਿਰ ਇਹ ਚਲਾਕੀਆਂ ਆ, ਬਹਾਨੇਬਾਜ਼ੀਆਂ ਆ, ਉਹ ਨਹੀਂ, ਉਹ ਕਹਿੰਦਾ ਠੀਕ ਆ, ਤੂੰ ਵਕਾਰਾਂ ਚ ਉੱਜੜਿਆ ਰਿਹਾ, ਫਿਰ ਚਲਾਕੀਆਂ। ਜਦੋਂ ਇਮਾਨਦਾਰੀ ਨਾਲ ਆ ਕੇ ਕਹਾਂਗੇ, ਉੱਥੇ ਭਾਵੇਂ ਬਚਨ ਹੋਈ ਹੈ, ਪਰ ਅੰਦਰ ਦੀ ਖੇਡ ਬਦਲਦੀ ਹੈ ਨਾ, ਇੱਕ ਚਲਾਕੀ ਹੈ, ਇੱਕ ਇਮਾਨਦਾਰੀ। ਪਿਆਰਿਆ ਜੋ ਤੈਨੂੰ ਭਾਉਂਦਾ ਨਾ, ਉਹ ਹੀ ਮੇਰੇ ਲਈ ਹੁਣ ਚੰਗਾ ਆ, ਤੇਰੀ ਅਮਰ ਰਜਾਏ, ਤੇਰੀ ਹੀ ਰਜਾ ਅਮਰ, ਸਦਾ ਰਹਿਣ ਵਾਲੀ ਆ, ਸਦਾ ਮੰਨਣ ਯੋਗ, ਤੇਰੀ ਰਜਾ ਚ ਰਿਹਾ ਹੀ ਸੁੱਖ ਆ ਪਿਆਰਿਆ, ਮੈਨੂੰ ਸਮਝ ਲੱਗ ਗਈ, ਮੇਰੇ ਨਹੀਂ ਹੁਣ ਸਵਾਲ, ਮੈਂ ਹੁਣ ਤੇਰੇ ਪ੍ਰੇਮ ਚ ਹੀ ਆ, ਬਸ ਜਦੋਂ ਮਿਲਾਉਣਾ ਮਿਲਾ ਲਈ, ਮੈਂ ਤੈਨੂੰ ਛੱਡ ਨਹੀਂ ਸਕਦਾ। ਜਦੋਂ ਰਜਾ ਚ ਆ ਜਾਂਦਾ ਬੰਦਾ, ਬਸ ਖੇਡ ਉਦੋਂ, ਫਿਰ ਉੱਥੇ ਫਿਰ ਦੇਰੀ ਨਹੀਂ ਹੁੰਦੀ, ਪਹਿਲਾਂ ਦੇਰੀ ਹੈ। ਜਦੋਂ ਰਜਾ ਚ ਆ ਗਿਆ ਨਾ ਮਨੁੱਖ, ਉੱਥੇ ਦੇਰੀ ਨਹੀਂ ਹੈ, ਉੱਥੇ ਤੇ ਸਚਿਆਰਤਾ ਆ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਬੋਲੋ, ਹੁਕਮ ਰਜਾਈ
2: ਚੱਲਣਾ
0: ਨਾਨਕ
2: ਲਿਖਿਆ ਨਾਲ,
0: ਤੇਰੀ ਅਮਰ ਰਜਾਈ, ਉੱਥੇ ਸਚਿਆਰਤਾ ਆ ਗਈ, ਕਹਿਤਾ ਮਿਲਾਉਣਾ ਤੂੰ ਆ, ਮੈਂ ਮਿਲ ਨਹੀਂ ਸਕਦਾ, ਮੇਰੇ ਵੱਸ ਚ ਕੁਝ ਨਹੀਂ, ਜਿੱਦਾਂ ਕਿੱਦਾਂ ਵੀ ਆ ਮਿਲਾਉਣਾ ਤੇਰੀ ਮਰਜ਼ੀ ਆ, ਬਸ ਤੇਰੀ ਰਜ਼ਾ ਮੈਨੂੰ ਚੰਗੀ ਆ, ਜਿੱਦਾਂ ਰੱਖੇਗਾ ਠੀਕ ਆ। ਉਹ ਆਪ ਸਚਿਆਰ ਆ, ਜਦੋਂ ਰਜ਼ਾ ਚ ਆ ਗਿਆ ਮਨੁੱਖ ਸਚਿਆਰ ਬਣ ਗਿਆ ਤੇ ਮਿਲਾਪ ਤੇ ਹੋ ਗਿਆ, ਮੇਲ ਹੋ ਗਿਆ, ਸਚਿਆਰ ਇਕੱਠੇ ਹੋ ਗਏ ਦੋਵੇਂ। ਚਲੋ ਜੀ।

ਮਿਲਿਆ ਹੋਇਆ ਕਹਿੰਦਾ ਹਾਂ ਆਈ ਖੇੜੀ ਜਿਹੜੇ ਉਹਦੇ ਰੰਗ ਚ ਫਿਰ ਰੰਗੇ ਜਾਂਦੇ ਨਾ ਨਾਰਾਇਣ ਦੇ ਪਿਆਰਿਆ ਉਹ ਫਿਰ ਮਸਤ ਹੋ ਜਾਂਦੇ ਸੈਰ ਸੁਭਾਅ ਚ ਕਾਲ ਨੀ ਉੱਥੇ ਬਸ ਆ ਜਿਹੜੀ ਜਿੱਥੇ ਤੂੰ ਹੁਣ ਪਹੁੰਚ ਗਿਆ ਨਾ ਜਿਹੜਾ ਤੂੰ ਹੁਣ ਤਰਲਾ ਲਿਆ ਆ ਜੋ ਤੁਦ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਬਸ ਆ ਹੀ ਮਸਤ ਪੁਣਾ ਆ ਮਾਤੇ ਮਸਤ ਮਸਤ ਹੋ ਗਏ ਕੋਈ ਕੋਈ ਬਾਹਰਲਾ ਫੈਕਟ ਨਹੀਂ ਹੈਗਾ ਹੁਣ ਮਸਤ ਮੌਜ ਚ ਸਹਿਜ ਸੁਭਾਅ ਸੁਭਾਅ ਅਡੋਲਤਾ ਵਾਲਾ ਹੋ ਗਿਆ ਹੁਣ ਉੱਥੇ ਉੱਥੇ ਡੋਲਤਾ ਨਹੀਂ ਉੱਥੇ ਡੋਲਣਾ ਨਹੀਂ ਹੈ ਉੱਥੇ ਜੋ ਮਰਜ਼ੀ ਹੋ ਜੇ ਉੱਥੇ ਕੋਈ ਨੰਗਾ ਅੱਗੇ ਤੁਰਿਆ ਫਿਰੇ ਉੱਥੇ ਡੋਲਣਾ ਨਹੀਂ ਹੈ ਸਹਿਜ ਸੁਭਾਅ ਮਸਤ ਮਾਤੇ ਉੱਥੇ ਕੋਈ ਕਰੋੜਾ ਰੁਪਈਆ ਚੁੱਕੀ ਫਿਰੇ ਅੱਗੇ ਦਿਖਾਵੇ ਲੈਲਾ ਉੱਥੇ ਲੋਭ ਨਹੀਂ ਹੈ ਮਾਤੇ ਸਹਿਜ ਸੁਭਾਏ ਉੱਥੇ ਡੋਲਤਾ ਹੈ ਬਸ ਆ ਹੀ ਖੇਡ ਹੀ ਪਿਆਰਿਆ ਜਿੱਥੇ ਹੁਣ ਤੂੰ ਪਹੁੰਚ ਗਿਆ ਇਹੋ ਹੀ ਨਜ਼ਾਰੇ ਵਾਲੀ ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਇਹ ਨਜ਼ਾਰੇ ਇਹ ਮਸਤ ਪੁਣਾ ਸਾਨੂੰ ਸਭਨਾਂ ਨੂੰ ਬਖਸ਼ ਦੇਣ ਆਓ ਪਿਆਰੇ ਜੀ ਨੂੰ ਇੱਕ ਵਾਰੀ ਗਾਈਏ ਸ਼ੁਕਰਾਨਾ ਕਰੀਏ ਫਿਰ ਸਮਾਪਤੀ ਸਾਰੇ ਬੋਲਿਓ ਭਾਈ

ਸਤਿਗੁਰੂ ਜੀ ਮਿਹਰ ਕਰਨ ਸੱਚੇ ਪਾਤਸ਼ਾਹ। ਇਹ ਬਾਣੀ ਜੋ ਸਤਿਗੁਰਾਂ ਨੇ ਆਰੰਭ ਕਰਵਾਈ, ਕੱਲ ਦੇ ਜੋ ਦੀਵਾਨ ਹਨ ਸ਼ਾਮ ਦੇ ਸੰਪੂਰਨਤਾ ਬਖਸ਼ ਦੇਣ, ਸਭਨਾਂ ਨੇ ਲਾਹੇ ਲੈਣੇ। ਆਓ ਪ੍ਰੇਮ ਸਹਿਤ ਆਖਰੀ ਜਿਹੜੇ ਬਚਨ ਸੰਪੂਰਨਤਾ ਦੇ ਦੂਸਰੇ ਸ਼ਬਦ ਦੇ ਸਾਰੇ ਸਰਵਣ ਕਰੀਏ।

ਇਹ ਸੰਤਕਾਰ ਜੋ ਗਿਆਨੀ ਭਾਈ ਜਗਦੀਪ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਲੜੀਵਾਰ ਅੰਮ੍ਰਿਤ ਗੁਰਬਾਣੀ ਬਿਰਹੜਨ ਦੀ ਬਾਣੀ ਵਿੱਚੋਂ ਕਥਾ ਸਰਵਣ ਕਰਾਈ ਹੈ, ਬਹੁਤ ਬਹੁਤ ਧੰਨਵਾਦ ਤਿੰਨਾਂ ਦਾ ਸੰਗਤਾਂ ਵੱਲੋਂ। ਹੁਣ ਅਨੰਦ ਸਾਹਿਬ ਬਾਣੀ ਦਾ ਪਾਠ, ਉਸ ਤੋਂ ਬਾਅਦ ਅਰਦਾਸ ਅਤੇ ਫਿਰ ਸਾਰੀ ਸਮਾਪਤੀ ਹੋਵੇਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ। ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰ ਉਹ ਕਰੇ ਤੇਰਾ। ਸਭਨਾ ਗੱਲਾਂ ਸਮਰਾ ਸੁਆਮੀ, ਕਹਿ ਨਾਨਕ ਮਨ ਮੇਰੇ। ਸਾਚੇ ਸਾਹਿਬਾ, ਘਰ ਤਾਂ ਤੇਰਾ ਸਭ ਕਿਛ ਹੈ, ਸਦਾ ਸਿਵ ਸਾਲਾਹ ਤੇਰੀ। ਕਹਿ ਨਾਨਕ ਸੱਚੇ ਸਾਹਿਬ, ਸੱਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਿਨ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ, ਵਾਜੇ ਪੰਜ ਸ਼ਬਦ ਧਕਾਰ ਸੁਭਾਗੇ। ਪੰਚ ਦੂਤ ਤੁਧ ਵਾਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕਉ। ਕਹਿ ਨਾਨਕ ਤਹਿ ਸੁਖ ਹੋਵਾ, ਆਨੰਦ ਸੁਣੋ ਵੱਡ ਭਾਗੀ ਹੋ। ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ। ਸੰਤ ਸਾਜਨ ਭਏ ਸਰਸੇ, ਸੁਣਤੇ ਪੁਨੀਤ ਕਹਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਸਲੋ ਪਵਨ ਗੁਰੂ ਪਾਣੀ ਪਿਤਾ। ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ। ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ

ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਤੁਮ ਤੇ ਹੋਏ ਸੋ ਤੁਮਰੀ ਗਾਤ ਮਿਤ ਨਾਨਕ ਦਾਸ ਸਦਾ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਚਨਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਜੀ ਅੱਜ ਦੇ ਦਿਨ ਸ੍ਰੀ ਅਕਾਲ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਉਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੀ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਕੀਰਤਨ ਗੁਰ ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਅਨੰਦ ਸਾਹਿਬ ਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਦਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ
ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹੱਥ ਮੈਂ, ਸੋਹ ਮਰੀ ਰਚਿਆ ਕਰਹੀ, ਸੋਹ ਮਰੀ ਰਚਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਾਂਡਾ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ

ਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸਜਣ ਅਸੀਂ ਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸੰਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੁਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜੇ ਕੋ ਰੁਤਾ ਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੂ ਕਰੇ ਸਗਲ ਮੁਨਰਾਏ ਫੂ ਲਾਂਤ ਜੋਤੀ

ਇੱਕ ਪਦ ਗੰਧ ਬਿਨ ਸਹਿਜਤਾ ਗੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਧ ਲੋਭਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮੁਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਕੰਡਲ ਕੰਡਾ ਹੈ ਪੂਰਬ ਲਿਖਤ ਲਿਖੇ ਕੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਾਡਨ ਡੋਤ ਪੁਨ ਵੱਡਾ ਹੈ ਰਹਾਉ ਸਾਗਤ ਹਾਰਾ ਸਾਧ ਨਾ ਜਾਣੇ।

ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾ, ਜੀਉ ਪਿੰਡ ਸਭ ਕਉ ਨਾਨਕ ਸਭ, ਕੋਈ ਨਾਉ ਨਾ ਜਾਣੀ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਧਿਆਈਆ, ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਯੋਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਭਾਈ ਰਾਹੁਲ ਵੱਲੋਂ ਆਪਣੇ ਬੇਟੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਨੇ, ਬੇਟੇ ਨੂੰ ਤੰਦਰੁਸਤੀ ਦੀ ਦਾਤ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਸਤਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ, ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਪਵਿੱਤਰ ਸਰੂਪ ਦੀ ਸੇਵਾ ਕਰਦਿਆਂ, ਸੁੱਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ। ਹੁਣ ਕਿਰਪਾ ਕਰੋ, ਆਪਣੇ ਨਿੱਜ ਅਸਥਾਨਾਂ 'ਤੇ ਜਾ ਕੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ। ਸੁਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਜਿੱਥ

ਗੁਰ ਸਿੱਖੀ ਸੋ ਥਾਨ ਲੈ ਧੂਰ ਮੁਖ ਲਾਵਾ ਗੁਰ ਸਿੱਖਾਂ ਕੀ ਕਾਲ ਜਿਨ ਹਰ ਨਾਮ ਹਰ ਨਾਮ ਜਿਨ ਨਾਨਕ ਸਤ ਗੁਰ ਤਿਨ ਹਰ ਪੂਜ ਹਰ ਪੂਜ ਜਿੱਥਾ ਜਾਏ ਬਹਿ ਮੇਰਾ ਸੋ ਥਾਨ ਸੁਹਾਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ, ਬਾਹਰ ਕਿਸੇ ਦੇ ਏਅਰਪੋਡ ਡਿੱਗੇ ਹੋਏ ਮਿਲੇ ਨੇ, ਵਾਹਿਗੁਰੂ ਹੈੱਡਫੋਨ ਡਿੱਗੇ ਹੋਏ ਕਿਸੇ ਦੇ ਮਿਲੇ ਨੇ, ਸਕਾਈ ਬਲੂ ਕਲਰ ਦੇ ਨੇ, ਜੇ ਕਿਸੇ ਦੇ ਹੋਣ ਤਾਂ ਆਪਣੀ ਨਿਸ਼ਾਨੀ ਦੱਸ ਕੇ ਕਿਰਪਾ ਕਰਕੇ ਲੈ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਗ੍ਹਾ ਵਿਹਲੀ ਆ
1: ਬਿਲਕੁਲ ਉਹ ਬਣਾ ਜੇ ਉਹਨਾਂ ਨੇ ਕੋਈ ਕਰਨਾ ਗੱਲਾਂ ਗੁੱਲਾਂ ਕਰਕੇ ਚਲ ਗਏ ਹੋਵੇ
0: ਜਗ੍ਹਾ ਹੁਣ ਜਾਈ ਦੇ ਨਾਲ

बॉक्स में तो पूरी रख लो, मैं आप ही रखूंगा, मेरे साथ ना हो जाए।

ਚੱਕ ਰਿਹਾ ਮੈਂ।

0: ਰਬਾਬੀ ਲਾਉਂਦੇ ਹੁੰਦੇ ਸੀ ਆਹ ਆਹ ਰਬਾਬੀ ਲਾਉਂਦੇ ਹੁੰਦੇ ਸੀ ਹੋਰ ਨਹੀਂ ਬੋਲ
1: ਥੱਲੀ ਰੱਖ ਲਓ ਭਾਜੀ ਤੁਹਾਡੀ ਕਈ ਵਾਰੀ ਲੋੜ
0: ਨਹੀਂ ਤੁਹਾਡੀਆਂ ਤਾਂ ਹੈਗਾ ਆਹ ਸਾਰਾ
2: ਤੁਹਾਡੀਆਂ ਦਾ ਇੱਥੋਂ ਹੀ ਵੱਜ ਰਹੀ ਹੈ ਨਾ ਵੀ ਉਹ

ਸੇਮ ਪਰਚੀਆਂ ਹੀ ਆ ਕੁਛ ਰੀਲਾਂ ਵੀ ਲਾਉਣੀਆਂ ਨੇ ਆਪਾਂ।

ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ

ਸਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ

जिन सतगुर प्यारा देखिया तिन कौ हो वारी।

ਜੋਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਿਲੰਗ ਰਾਗ ਅੰਦਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਅੰਗ 725 ਤੋਂ ਆਰੰਭ ਹੋ ਕੇ 726 ਉੱਪਰ ਸੰਪੂਰਨ ਹੁੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ

ਸਭ ਆਪੇ ਸਚਿਆਰ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ।

ਹੈ। ਪਾਤਾਲ ਪਾਤਾਲ ਲੱਖ, ਆਗਾਸ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸੁਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ,

ਕੇਤੇ ਖੱਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੂਖ ਸਦਮਾਰ, ਏ ਭੇਦਾਤ ਤੇਰੀ ਦਾਤਾਰ।

ਹੈ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ

ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼

ਤੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇ

ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ

ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ

ਹੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧ ਪਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੋਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ

ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਵਾਸ ਕੀਓ ਵਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪੁਛਾਹ ਕੋ ਸੀਸ ਨਿਵਾਯੋ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰ ਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰ ਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ।

ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਵਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਅਨਾਦ ਅਨੀਲ ਅਨਾਦ ਅਸੰਭ ਤਾਕਾ ਮੂੜ ਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪੁਨੀ ਬੁਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ

ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈ ਆ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵੇਚਾਰੀਆ ਤੁਧ ਬਾਜ

ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵੇਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ।

ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤੋ ਕਥਿਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ

ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵ ਹੈ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੈ। ਜਿਸਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵ ਹੈ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵ ਹੈ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿੰਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਵਜਾਏ। ਜੀਉ ਮੈਲੇ ਬਹਿ ਰਹੋ ਨਿਰਮਲ,

ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ

ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕ ਸਿਉਂ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨ ਸਕੀ, ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ।

ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ, ਹਰ ਆਪ ਅਮੁੱਲਕ ਹੈ।

ਜਿਉਂ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿੱਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸਿਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ

ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਭਵਨ ਵਜਾਇਆ। ਇਹੋ ਸੱਚਾ ਸੁਹਿਲਾ ਸੱਚੇ ਘਰ ਗਾਵਹੁ, ਗਾਵੋ ਤਾਂ ਸੁਹਿਲਾ ਘਰ ਸੱਚੈ। ਜਿੱਥੇ ਸਦਾ ਸੱਚ ਧਿਆਵਹਿ, ਸੱਚੋ ਧਿਆਵਹਿ ਜਾ ਤੁਧ ਭਾਵਹਿ। ਗੁਰਮੁਖ ਜਿਨ੍ਹਾਂ ਬੁਝਾਵਹਿ, ਇਹੋ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋਜਨ ਪਾਵਹਿ, ਕਹਿ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵਹਿ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ।

ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿਰ ਪਾਤੇ ਸੂਤ ਗਨੇ ਹੋਏ ਨਾ ਜਾਣੇ ਤੁਮਰਾ ਅੰਤ ਉੱਚੇ ਸਿਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਾ।

ਸੇਵੀਐ ਐਹਨੇ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹ ਸਤਨਾਮ

ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ, ਜਿਨ ਸਤਿਗੁਰ

ਉਸਤਤ ਹੈ ਜੋ ਹਰ ਪ੍ਰਭ ਭਾਵੈ, ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ।

ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ। ਉਹ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੜਾਇਆ। ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨੋ। ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ। ਜੋ ਗੁਰਸਿੱਖ ਗੁਰਸੇਵ ਦੇ ਸੇ

ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ।

ਜਿਉ ਬਿਨ ਸਭ ਤਿਸ ਦਾ ਦੇਖ ਆਜੈ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨੋ ਨੀ ਸਦਾ ਜੇ ਜਰਵਾਣਾ ਪਰ ਹਰੈ ਜਰਵਿਸ ਕਹਿੰਦੀ ਆਈਐ ਉਹ ਰਹਿ ਨਾ ਭਰੀਐ ਪਾਈਐ।

0: ਪੌੜੀ
1: ਬਿਨ ਸਤਿਗੁਰ ਨਾ ਪਾਇਓ, ਬਿਨ ਸਤਿਗੁਰ ਨਾ ਪਾਇਆ, ਸਤਿਗੁਰ ਵਿਚਾਰ ਰੱਖਿਓ ਅਨਕਰ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।

ਬੜ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ।

ਲਾਲਚ ਛੱਡੀਐ ਹੋਏ ਇੱਕ ਮਨ ਲਖ ਧਿਆਈਐ ਫਲ ਤੇ ਵਿਉ ਪਾਈਐ ਜੇ ਵੀ ਕਾਰ ਕਮਾਈਐ ਜੇ ਹੋਇਆ ਪੂਰਵ ਲਿਖਿਆ ਤਾਂ ਧੂੜਤੀਆਂ ਦੀ ਪਾਈਐ ਮਤ ਥੋੜੀ ਸੇਵ।

ਇਹਨਾਂ ਜਨਤਾ ਕਹਿ ਬਸ ਕਿਚ ਨਾਹੀ ਤੁਦ ਵੇਖੀ ਜਗਤ ਉਪਾ ਇੱਕ ਨੰਦੋ ਤੂੰ ਮੇਲ ਲੈ ਇੱਕ ਆਪੋ ਦੁੱਧ ਖਵਾਇਆ ਗੁਰ ਕਿਰਪਾ ਤੀ ਜਾਣਿਆ ਜਿੱਥੇ ਦੁੱਧ ਆਪ ਬੁਝਾਇਆ।

ਜਿਹਾ ਘਾਲੇ ਘਾਲਣਾ ਤੇ ਨਾਮ ਪੁਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਲੱਗਿਆ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਉਚਾਰੀਐ ਮੂੰਹ ਚਲੈ ਸੋ ਅੱਗੇ ਮਾਰੀਐ।

ਪੌੜੀ ਕੱਪੜ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ, ਹੁਕਮ ਕੇ ਬਨ ਭਾਵਦੇ ਰਾ।

0: ਪੌੜੀ ਸੁਰਗ ਵੱਡਾ ਕਰ ਸਲਾਹੀਏ ਜਿਸ ਵਿੱਚ ਬੜੀਆਂ ਮੜਿਆਈਆਂ ਸਹਿ ਮਿਲੇ ਤਨ ਦਰਿਆ ਜਾਦ ਸਵਾਣਾ ਧਾਮਨ ਵਸਾਈਆਂ ਕਰ ਹੁਕਮਸਤ ਘਾਦਰ ਵਿੱਚ ਮਾਰਕੜੀਆਂ ਮਰਿਆਈਆਂ ਸਹਿ ਤੁੱਠੇ ਨੌ ਨਿਦ ਪਾਈਆਂ ਸਹਿ ਤੁੱਠੇ ਨੌ ਨਿਦ ਪਾਈਆਂ
1: ਹੋਰ ਸਿੱਖਾਂ ਮਨ ਹਰ

0: ਜੇ ਇੱਕ ਹੱਥ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ।
1: ਚੱਕਰ ਲੱਗੇ ਚਾਕਰੀ ਚਲੇ ਕਿਸਮੇ ਭਾਏ ਹੁਰਮਤ ਇਸਨੂੰ।

ਨਾਨਕ ਵਾਕਾ ਮਨ ਸੀਤ ਲਾਇਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਵਾਕਾ ਮਨ ਸੀਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਰੇ ਕਾਇਨਾਤ ਪਤਿਤ ਪਾਵਨ ਭਗਤ ਵਚਨ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ਼ਰਧਾ ਭਾਵਨਾ ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਸੀਹ ਝੁਕਾ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ ਅੰਦਰ ਭਈ ਪ੍ਰਾਪਤ ਮਾਨ ਨੁਖ ਦਿਹੁਰੀਆ ਮਿਲੀ ਹੋਈ ਮਨੁੱਖਾ ਜ਼ਿੰਦਗੀ ਨੂੰ ਸਫਲਾ ਕਰਨ ਹਿੱਤ ਸਤਿਗੁਰਾਂ ਦੇ ਦਰਸ਼ਨ ਦੀ ਦਾਰ ਸਤਿਗੁਰਾਂ ਦੇ ਚਰਨਾਂ ਵਿੱਚ ਜੋਦਰੀ ਕਰਕੇ ਸਜ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਕੀਰਤਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤੇ ਨੇ। ਕਲਯੁਗ ਮਹਿ ਕੀਰਤਨ ਪ੍ਰਧਾਨ ਭਗਤੀ ਦੀ ਬੰਦਗੀ ਦੀ ਦੁਨੀਆਂ ਵਿੱਚ ਜੇ ਕੋਈ ਸਾਧਨ ਪ੍ਰਧਾਨ ਹੈ ਉਹ ਕੀਰਤਨ ਹੈ ਤੇ ਜੇ ਕੋਈ ਭਗਤੀ ਦੀ ਦੁਨੀਆਂ ਵਿੱਚ ਸਾਧਨ ਉੱਤਮ ਹੈ ਢੰਗ ਤਰੀਕਾ ਉੱਤਮ ਹੈ ਉਹ ਹੈ ਸਭ ਤੇ ਉੱਤਮ ਹਰ ਕੀ ਕਥਾ। ਸਮਾਂ ਹੋਇਆ ਇਸ ਪਾਵਨ ਸਥਾਨ ਤੇ ਚੱਲਦੀ ਹੋਈ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਜੋ ਕਿ ਗੌੜੀ ਰਾਗ ਦੇ ਅੰਦਰ ਅੱਜ ਦਾ ਜੋ ਛਾਪੇ ਵਾਲਾ ਸਰੂਪ ਹੈ ਕਿਉਂਕਿ ਪੁਰਾਤਨ ਹੱਥ ਲਿਖ ਸਰੂਪਾਂ ਦੇ ਵਿੱਚ ਅੰਗ ਜਿਹੜੇ ਸੀ ਉਹ ਫਿਕਸ ਨਹੀਂ ਸੀ ਹੁੰਦੇ ਵੀ ਕਿਹੜਾ ਸ਼ਬਦ ਕਿਹੜੇ ਅੰਗ 'ਤੇ ਆਵੇ, ਪਰ ਜਦ ਤੋਂ ਛਾਪਾ ਮਸ਼ੀਨੀ ਕਹਿ ਲਈਏ ਸ਼ੁਰੂ ਹੋਇਆ ਤਕਰੀਬਨ ਹਰ ਸ਼ਬਦ ਜਿਸ ਅੰਗ 'ਤੇ ਛਪ ਰਿਹਾ ਉੱਥੇ ਹੀ ਛਪਦਾ ਹੈ। ਇਸ ਲਈ ਬਾਣੀ ਹੈ 52 ਅੱਖਰੀ, ਅੰਗ ਹੈ 255 ਅਤੇ 56। ਦੱਸਿਆ ਹੋਵੇਗਾ ਵਿਦਵਾਨ ਪੁਰਸ਼ਾਂ ਨੇ 52 ਅੱਖਰ ਕੀ ਹੁੰਦੇ ਨੇ। 52 ਦਾ ਅਰਥ ਹੈ 52, ਗਿਣਤੀ ਹੈ ਇਹ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 3 ਬਾਣੀਆਂ ਐਸੀਆਂ ਨੇ ਜਿਹੜੀਆਂ ਸਾਨੂੰ ਅੱਖਰੀ ਉਚਾਰਨ ਵੀ ਸਿਖਾਉਂਦੀਆਂ ਨੇ ਤੇ ਇਹਨਾਂ ਅੱਖਰਾਂ ਦੇ ਭਾਵ ਅਰਥ ਵੀ ਦੱਸਦੀਆਂ ਨੇ। ਜ਼ਿਕਰ ਕਰਦੇ ਹਾਂ, ਗੁਰ ਇਤਿਹਾਸ ਵਿੱਚੋਂ ਜਿਹੜੀ ਬਾਣੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਨੇ ਇਸ ਜੀਵਨ ਕਾਲ ਦੌਰਾਨ ਸਭ ਤੋਂ ਪਹਿਲੀ ਬਾਣੀ ਜਿਹੜੀ ਉਚਾਰਨ ਕੀਤੀ ਹੈ, ਯਾਦ ਹੋਵੇਗਾ ਗੋਪਾਲ ਪਾਂਧੇ ਨੂੰ ਉਪਦੇਸ਼ ਦਿੰਦਿਆਂ ਹੋਇਆਂ ਆਸਾ ਰਾਗ ਦੇ ਵਿੱਚ ਪੱਟੀ ਸਿਰਲੇਖ
ਜਿੰਨੇ ਕੁ ਆਪਾਂ ਇੱਥੇ ਬੈਠੇ ਹਾਂ ਮੇਰੇ ਜਾਂ ਮੇਥੋਂ ਵੱਧ ਉਮਰ ਵਾਲਿਆਂ ਨੂੰ ਪਤਾ ਹੈ ਵੀ ਆਪਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਹੋਇਆਂ ਫੱਟੀ ਦੇ ਉੱਤੇ ਅੱਖਰ ਲਿਖਦੇ ਸੀ, ਪੱਟੀ ਲਿਖਣਾ ਉਹਨੂੰ ਕਹਿੰਦੇ ਸੀ। ਅੱਜ ਇਹ ਛੱਡ ਦਿੱਤਾ ਗਿਆ ਹੈ। ਪੱਟੀ ਸਿਰਲੇਖ ਦੇ ਹੇਠਾਂ ਮੇਰੇ ਸਤਿਗੁਰਾਂ ਨੇ ਬਾਣੀ ਉਚਾਰੀ ਤੇ ਸੱਸੇ ਅੱਖਰ ਤੋਂ ਉਹਦੀ ਆਰੰਭਤਾ ਹੈ, ਸੱਸਾ ਸੋਏ ਸਿਰਿਸ਼ਟ ਜਿਨ ਸਾਜੀ। ਉਸ ਤੋਂ ਬਾਅਦ ਇੱਕ 52 ਅੱਖਰੀ ਸਿਰਲੇਖ ਹੇਠਾਂ ਬਾਣੀ ਉਚਾਰਨ ਕੀਤੀ ਹੈ ਭਗਤ ਕਬੀਰ ਜੀ ਨੇ। 5ਵੇਂ ਪਾਤਸ਼ਾਹ ਨੇ ਉਹਨੂੰ ਮਾਨਤਾ ਦਿੱਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੱਡਾ ਸਥਾਨ ਹੈ। ਇਹ 52 ਅੱਖਰੀ ਵੀ ਅੱਖਰਾਂ ਦੇ ਸੰਬੰਧ ਵਿੱਚ ਹੈ, ਅੱਖਰੀ ਉਚਾਰਨ ਵੀ ਸਿਖਾਉਂਦੀ ਹੈ ਤੇ ਅਰਥ ਵੀ ਸਿਖਾਉਂਦੀ ਹੈ। ਤੀਸਰੀ ਬਾਣੀ ਜਿਹਦੀ ਕਥਾ ਹੁਣ ਚੱਲ ਰਹੀ ਹੈ, ਪਿਛਲੇ ਦਿਨਾਂ ਤੋਂ ਆਪ ਜੀ ਸਰਵਣ ਕਰਦੇ ਆ ਰਹੇ ਹੋ, ਇਸ ਬਾਣੀ ਨੂੰ ਮੇਰੇ ਪਾਤਸ਼ਾਹ ਨੇ ਉਚਾਰਨ ਕੀਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਅੱਜ ਦੇ ਸਮੇਂ ਅਸੀਂ ਇਸ ਚੀਜ਼ ਨੂੰ ਮੈਂ ਕਹਾਂਗਾ ਕਿ ਵੀ ਸਿੱਖ ਕੌਮ ਨੇ ਬੜਾ ਇਗਨੋਰ ਕੀਤਾ, ਅਣਗੌਲਿਆ ਕੀਤਾ। ਔਰ ਬੜੀ ਖੁਸ਼ੀ ਦੀ ਗੱਲ ਹੈ, ਨੌਰਥ ਅਮੈਰੀਕਾ ਦੇ ਵਿੱਚ ਪਹਿਲੀ ਵਾਰ ਇੱਕ ਵੱਡਾ ਕਾਰਜ ਹੋ ਰਿਹਾ ਹੈ ਔਰ ਇਸ ਸਥਾਨ ਤੇ ਹੋ ਰਿਹਾ ਹੈ। ਤੁਹਾਡੇ ਧਿਆਨ ਵਿੱਚ ਹੈ ਪਾਠ ਬੋਧ ਸਮਾਗਮ, ਪਾਠ ਦਾ ਬੋਧ, ਪਾਠ ਦਾ ਗਿਆਨ, ਪਾਠ ਦੀ ਸੋਝੀ, ਇਹ ਉਪਰਾਲੇ ਹੋਣੇ ਚਾਹੀਦੇ ਨੇ। ਚਲੋ ਦਾਸ ਤੋਂ ਤਾਂ ਸਤਿਗੁਰੂ ਸੇਵਾ ਲੈਂਦੇ ਹੀ ਨੇ, ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈਦਾ। ਮੈਂ ਇੱਥੇ ਥੋੜ੍ਹਾ ਜਿਹਾ ਜ਼ਿਕਰ ਕਰਾਂ, ਪੂਰੇ ਸੰਸਾਰ ਦੇ ਅੰਦਰ ਇੱਕ ਯੂਨੀਵਰਸਿਟੀ ਹੈ ਜਿਸ ਦਾ ਨਾਮ ਹੈ ਪੰਜਾਬੀ ਯੂਨੀਵਰਸਿਟੀ, ਪਟਿਆਲੇ ਵਿੱਚ, ਬਹੁਤਿਆਂ ਦੇ ਧਿਆਨ ਵਿੱਚ ਹੈ। ਹੁਣ ਇਹਦੇ ਨਾਮ ਤੋਂ ਹੀ ਸਮਝ ਪੈਂਦਾ ਵੀ ਇਹ ਪੰਜਾਬੀ ਦੇ ਉੱਤੇ ਕੰਮ ਕਰ ਰਹੀ ਹੈ, ਭਾਵੇਂ ਹੋਰ ਵੀ ਬਹੁਤ ਸਾਰੇ ਉਹਦੇ ਡਿਪਾਰਟਮੈਂਟ ਬਣਾਏ ਹੁੰਦੇ ਨੇ, ਇਤਿਹਾਸ ਵਿਭਾਗ ਹੈ, ਹੋਰ ਵੀ ਬਹੁਤ ਕੁਝ ਹੈ, ਪਰ ਮੁੱਢਲਾ ਕੰਮ ਕਰਨਾ ਜਾਂ ਉਹਦਾ ਫਰਜ਼ ਹੈ ਪੰਜਾਬੀ ਦੇ ਉੱਤੇ, ਪੰਜਾਬੀ ਲਿਪੀ ਦੇ ਉੱਤੇ, ਪੰਜਾਬੀ ਅੱਖਰਾਂ ਦੇ ਉੱਤੇ, ਅਰਥਾਂ ਦੇ ਉੱਤੇ, ਇਤਿਹਾਸ ਦੇ ਉੱਤੇ। ਪਰ ਬੜਾ ਅਫਸੋਸ ਹੈ, ਇੱਕ ਵਾਰੀ ਮੈਂ ਯੂਨੀਵਰਸਿਟੀ ਵਿੱਚ ਬੈਠਾ ਸੀ, ਉੱਥੋਂ ਦੇ ਪ੍ਰੋਫੈਸਰ ਬੜੇ ਸਿਆਣੇ ਨੇ, ਸੂਝਵਾਨ ਨੇ, ਪ੍ਰੋਫੈਸਰ ਸਰਬਜਿੰਦਰ ਸਿੰਘ, ਉੱਥੇ ਇਹ ਵਿਸ਼ਾ ਚੱਲ ਪਿਆ। ਤੇ ਜਦੋਂ ਵਿਸ਼ਾ ਚੱਲਿਆ, ਅੱਖਰਾਂ ਤੇ ਚਰਚਾ ਚੱਲੀ, ਵਾਰੀ ਆਈ ਗੰਗੇ ਤੇ ਜੰਝੇ ਅੱਖਰ ਦੀ। ਕੱਕੇ ਵਾਲੀ ਲਾਈਨ ਦਾ 5ਵਾਂ ਅੱਖਰ ਨਾਸਕੀ ਤੇ ਗੁਰਮੁਖੋ ਚੱਚੇ ਵਾਲੀ ਲਾਈਨ ਦਾ 5ਵਾਂ ਅੱਖਰ। ਉਹ ਕਹਿੰਦਾ ਜੀ ਤੁਸੀਂ ਕੀ ਉਚਾਰਦੇ ਹੋ? ਮੈਂ ਕਿਹਾ ਪਹਿਲਾਂ ਤੁਸੀਂ ਦੱਸ ਦਿਓ ਤੁਸੀਂ ਕੀ ਉਚਾਰਦੇ ਹੈ। ਉਹ ਕਹਿੰਦਾ ਜੀ ਕੱਕੇ ਵਾਲੇ ਅੱਖਰ ਨੂੰ ਕਹਿੰਦਾ ਗਊਆਂ ਤੇ ਚੱਚੇ ਵਾਲੇ ਨੂੰ ਕਹਿੰਦਾ ਜਈਆਂ। ਮੈਂ ਕਿਹਾ ਧੁਨੀ ਸਥਾਨ ਪਛਾਣੋ, ਆਪਦੇ ਵੀ ਗਿਆਤ ਵਿੱਚ ਲਿਆ ਦਿਆਂ, ਜਿੰਨੀਆਂ ਵੀ ਇਹ 35 ਅੱਖਰੀ ਦੀਆਂ ਵਿਚਕਾਰਲੀਆਂ ਲਾਈਨਾਂ, ਖਾਸ ਕਰਕੇ ਪਹਿਲੀ ਨੂੰ ਛੱਡ ਦਈਏ ਊੜੇ ਆੜੇ ਵਾਲੀ ਨੂੰ, 5 ਦੇ 5 ਅੱਖਰ ਇੱਕੋ ਸਥਾਨ ਤੇ ਬੋਲਦੇ ਨੇ ਸਾਡੇ ਬਾਡੀ ਦੇ ਅੰਦਰ, ਗਲੇ ਦੇ ਅੰਦਰ ਜਾਂ ਮੂੰਹ ਦੇ ਅੰਦਰ। ਤੇ ਕੱਕੇ ਵਾਲੀ ਜਿਹੜੀ ਲਾਈਨ ਹੈ ਨਾ, ਇਹ ਗਲੇ ਦੀ ਘੰਟੀ ਨਾਲ ਕਹਿ ਕੇ ਬੋਲਦੀ ਹੈ, ਬੋਲ ਕੇ ਵੇਖ ਲਓ ਭਾਵੇਂ ਕਦੇ। ਤੇ ਇਹ ਬੋਲਦੇ ਜਾਵਾਂਗੇ ਕੱਕਾ ਖੱਖਾ ਗੱਗਾ, ਪਰ ਸਥਾਨ ਨਹੀਂ ਬਦਲਣਾ, ਆਵਾਜ਼ ਨੱਕ ਵਿੱਚ ਜਾਏਗੀ, ਬੋਲਿਆ ਜਾਣਾ ਨੰਗਾ। ਤੇ ਚੱਚੇ ਵਾਲੀ ਲਾਈਨ ਦਾ ਵੀ 5ਵਾਂ ਅੱਖਰ, ਹੁਣ ਚੱਚੇ ਦਾ ਜਿਹੜਾ ਦੰਦਾਂ ਦੇ ਨਾਲ ਉੱਪਰਲੇ ਪਾਸੇ ਤਾਲੂ ਨਾਲ ਟੱਚ ਹੈ ਜੀਭ ਦਾ, ਇੱਥੇ ਇਹ ਅੱਖਰ ਬੋਲਦੇ ਨੇ ਚੱਚਾ ਛੱਛਾ ਜੱਜਾ ਝੱਜਾ। ਸਥਾਨ ਨਹੀਂ ਬਦਲਣਾ, ਆਵਾਜ਼ ਨੱਕ ਵਿੱਚ ਜਾਏਗੀ ਜੰਝਾ। ਮੈਂ ਜਦੋਂ ਇਹ ਜ਼ਿਕਰ ਕੀਤਾ ਵੀ ਸਾਨੂੰ ਤੇ ਇਹ ਪੜ੍ਹਾਇਆ ਗਿਆ ਤੇ ਸਥਾਨ ਬਣਦਾ ਵੀ ਇਹੀ ਹੈ,
ਪ੍ਰੋਫੈਸਰ ਸਾਹਿਬ ਨੇ ਫੋਨ ਲਾਇਆ ਉਸ ਪ੍ਰੋਫੈਸਰ ਨੂੰ ਜਿਹੜਾ ਪੰਜਾਬੀ ਦਾ ਇਲੈਕਟਿਵ ਦਾ ਐਕਸਪਰਟ ਸੀ। ਫੋਨ 'ਤੇ ਜ਼ਿਕਰ ਕੀਤਾ, ਉਹਦਾ ਵੀ ਉਚਾਰਨ ਉਹੀ ਸੀ ਜਿਹੜਾ ਪ੍ਰੋਫੈਸਰ ਸਰਬਜਿੰਦਰ ਸਿੰਘ ਦਾ ਸੀ। ਉਹਨੇ ਤਾਂ ਖਹਿੜਾ ਛਡਾ ਲਿਆ ਜੀ, ਕਹਿੰਦਾ ਮੈਂ ਤਾਂ ਇਤਿਹਾਸ ਦਾ ਪ੍ਰੋਫੈਸਰ ਹੈ। ਅਤੇ ਜਦੋਂ ਇਲੈਕਟਿਵ ਵਾਲੇ ਨੇ ਵੀ ਉਹੀ ਜਵਾਬ ਦਿੱਤਾ ਵੀ ਗਊਆਂ ਅਤੇ ਜਹੀਆਂ ਕਹਿ ਦਿੱਤਾ, ਅਤੇ ਉਹਨੇ ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿਣ ਲੱਗੇ ਜੀ ਮੇਰੇ ਕੋਲ ਕੋਈ ਗੁਰੂ ਪਿਆਰੇ ਬੈਠੇ ਨੇ, ਉਹਨਾਂ ਨੇ ਆਹ ਜ਼ਿਕਰ ਕੀਤਾ। ਉਹਦਾ ਵੀ ਜਵਾਬ ਇਹੀ ਸੀ, ਕਹਿੰਦਾ ਅਸੀਂ ਤਾਂ ਛੋਟੇ ਹੁੰਦਿਆਂ ਤੋਂ ਇਹੀ ਪੜ੍ਹਦੇ ਆਏ ਹਾਂ, ਬਸ ਇਹੀ ਪਤਾ, ਕੋਈ ਖੋਜ ਨਹੀਂ, ਕੋਈ ਮਿਹਨਤ ਨਹੀਂ ਕੀਤੀ ਜਾ ਰਹੀ ਇਸ ਵਿਸ਼ੇ ਦੇ ਉੱਤੇ, ਕੁਦਰਤੀ ਇਹ ਬਾਣੀ ਦੀ ਕਥਾ ਚੱਲ ਰਹੀ ਹੈ, ਮੈਂ ਤਾਂ ਤੁਹਾਡੇ ਨਾਲ ਸਾਂਝ ਪਾਈ ਹੈ। ਗੁਰੂ ਪਿਆਰਿਓ, ਭਾਵੇਂ ਇੱਥੇ ਵੀ ਸਕੂਲ ਚੱਲਦੇ ਨੇ, ਪੰਜਾਬੀ ਦੇ ਗੁਰਦੁਆਰਿਆਂ ਦੇ ਅੰਦਰ ਚੱਲਦੇ ਨੇ, ਕਈ ਵਾਰੀ ਅਸੀਂ ਟੀਚਰ ਹਾਇਰ ਕਰਦੇ ਹਾਂ ਵੀ ਚਲੋ ਪੰਜਾਬੀ ਪੜ੍ਹਾ ਲਵੇ, ਉਹ ਟੀਚਰ ਵੀ ਇੰਡੀਆ ਦੇ ਸਕੂਲਾਂ ਦੇ ਪੰਜਾਬੀ ਟੀਚਰ ਵੀ ਸਾਰਿਆਂ ਦਾ ਹੀ ਇਹੀ ਹਾਲਾਤ ਹੈ ਵੀ ਸਾਨੂੰ ਗੁਰਮੁਖੀ ਦੇ ਅੱਖਰਾਂ ਦਾ ਉਚਾਰਨ ਨਹੀਂ ਆਉਂਦਾ, ਜਾਂ ਕਹੀਏ ਵੀ ਅਸੀਂ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਸਾਡੇ ਕੋਲ ਸਿੱਖਣ ਦੇ ਮੌਕੇ ਨਹੀਂ ਸੀ। ਪਰ ਗੁਰੂ ਸਾਹਿਬ ਨੇ ਬੜਾ ਧਿਆਨ ਦਿੱਤਾ ਇਸ ਗੱਲ ਦੇ ਉੱਤੇ। ਮੈਂ ਫਿਰ ਜ਼ਿਕਰ ਕਰਦਿਆਂ, ਤਿੰਨ ਬਾਣੀਆਂ ਅੱਖਰਾਂ ਦੇ ਉੱਤੇ ਹੀ ਉਚਾਰਨ ਕਰ ਦਿੱਤੀਆਂ। ਅੱਖਰ ਨੂੰ ਬੋਲਣਾ ਕਿਵੇਂ ਹੈ? ਇਸੇ ਬਾਣੀ ਵਿੱਚ ਜ਼ਿਕਰ ਆਉਂਦਾ ਗੰਗੇ ਦਾ, ਇੱਕ ਗੰਗੇ 'ਤੇ ਟਿੱਪੀ ਅਤੇ ਇੱਕ ਗੰਗੇ ਨੂੰ ਕੰਨਾਂ ਲਾ ਕੇ ਇਹ ਗੰਗਾ ਬੋਲਣਾ ਵੀ ਸਿਖਾਇਆ। ਤਕਰੀਬਨ ਸਾਰੇ ਅੱਖਰ ਬੋਲਣੇ ਸਿਖਾਏ ਨੇ, ਇੱਥੋਂ ਸਿੱਖ ਲੈਣੇ ਚਾਹੀਦੇ ਨੇ ਜੇ ਸਾਨੂੰ ਬਾਹਰ ਕਿਸੇ 'ਤੇ ਭਰੋਸਾ ਨਹੀਂ। ਸੋ ਬਾਵਨ ਅੱਖਰੀ ਦੇ ਰਾਹੀਂ, 52 ਅੱਖਰੀ ਬਾਣੀ ਦੇ ਰਾਹੀਂ, ਕਈਆਂ ਨੂੰ ਇਹ ਵੀ ਭੁਲੇਖਾ ਪੈ ਜਾਵੇਗਾ ਸ਼ਾਇਦ ਜੀ 52 ਨਹੀਂ ਅੱਖਰ ਤੇ 35 ਨੇ, ਇਹਦਾ ਵੀ ਮੈਂ ਸਪਸ਼ਟੀਕਰਨ ਕਰਦਿਆਂ। ਲਿਖਣ ਵਿੱਚ ਅੱਖਰ ਭਾਵੇਂ ਸਾਡੇ ਕੋਲ ਲਿਪੀ ਦੇ ਰੂਪ ਵਿੱਚ 35 ਨੇ, ਪਰ ਗੁਰਮੁਖ ਪਿਆਰਿਓ ਆਵਾਜ਼ਾਂ 35 ਨਹੀਂ, ਇੱਕ ਇੱਕ ਅੱਖਰ ਕੋਲ ਇੱਕ ਤੋਂ ਵੱਧ ਆਵਾਜ਼ਾਂ ਵੀ ਨੇ। ਜਿਵੇਂ ਸੱਸੇ ਦੇ ਪੈਰ 'ਚ ਬਿੰਦੀ ਲੱਗ ਗਈ, ਆਵਾਜ਼ ਬਦਲ ਜਾਂਦੀ ਹੈ। ਭਾਵੇਂ ਬਿੰਦੀ ਅਸੀਂ ਇਸ਼ਾਰਾ ਬਾਅਦ ਵਿੱਚ ਬਣਾਇਆ, ਪਰ ਸੱਸਾ 2 ਆਵਾਜ਼ਾਂ ਰੱਖਦਾ, ਜੱਜਾ 2 ਆਵਾਜ਼ਾਂ ਰੱਖਦਾ, ਫੱਫਾ 2 ਆਵਾਜ਼ਾਂ ਰੱਖਦਾ। ਸੋ ਇਹ ਸਾਰਾ ਕੈਲਕੂਲੇਟ ਕਰਕੇ, ਵੈਸੇ ਤਾਂ ਸੰਸਕ੍ਰਿਤ ਦੇ 52 ਅੱਖਰ ਨੇ, ਪਰ ਸਤਿਗੁਰਾਂ ਨੇ ਸਾਡੀ ਝੋਲੀ ਵੀ 52 ਪਾ ਦਿੱਤੇ ਨੇ। ਰਹੋ ਵਿਚਾਰ, ਅਤੇ ਅੱਜ ਦੇ ਸ਼ਬਦ ਦੇ ਰਾਹੀਂ ਜਿਹੜੀ ਕਿਰਪਾ ਮੇਰੇ ਸਤਿਗੁਰਾਂ ਨੇ ਕੀਤੀ ਹੈ ਉਹ ਹੈ ਠੱਠਾ ਅੱਖਰ, ਅਤੇ ਠੱਠੇ ਨੂੰ ਆਧਾਰ ਬਣਾ ਕੇ ਇੱਕ ਸਲੋਕ ਅਤੇ ਇੱਕ ਪੌੜੀ ਜਿਹੜੀ ਉਚਾਰਨ ਕੀਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ, ਇਹਦੀ ਵਿਚਾਰ ਆਪਾਂ ਅੱਜ ਕਰਨ ਜਾ ਰਹੇ ਹਾਂ। ਉਚਾਰਨ ਠੱਠਾ, ਅੱਗੇ ਆਉਂਦਾ ਠੱਠਾ ਮਨੂਆ ਠਾਹ ਨਾਹੀਂ। ਇਹਦੇ 2 ਅਰਥ ਇਸ ਪੌੜੀ ਦੇ ਅਰਥ ਸਲੋਕ ਦੇ ਵਿੱਚ ਆਏ ਨੇ। ਪਹਿਲਾ ਅਰਥ ਜਿਹੜਾ ਸਲੋਕ ਵਿੱਚ ਸਤਿਗੁਰਾਂ ਨੇ ਰੱਖਿਆ ਉਹ ਹੈ ਠਾਕ, ਠੱਠੇ ਨੂੰ ਕੰਨਾਂ 'ਤੇ ਕੱਕਾ, ਇੱਥੋਂ ਹੀ ਠਾਕੁਰ ਸ਼ਬਦ ਬਣਦਾ ਜਿਹੜਾ ਪਰਮਾਤਮਾ ਨੂੰ ਸੰਬੋਧਿਤ ਹੈ। ਠਾਕੁਰ, ਠਾਕ ਕੀ ਹੁੰਦਾ? ਬੜਾ ਸਿੱਧਾ ਜਿਹਾ ਪੰਜਾਬੀ ਵਿੱਚ ਆਪਾਂ ਇਹ ਕਈ ਥਾਵਾਂ 'ਤੇ ਸ਼ਬਦ ਵਰਤਦੇ ਹਾਂ, ਕਈਆਂ ਨੇ ਸੁਣਿਆ ਹੋਵੇਗਾ। ਜਦੋਂ ਇਲਾਜ ਬਹੁਤੇ ਵਧੀਆ ਨਹੀਂ ਸੀ, ਸਾਧਨ ਬਹੁਤੇ ਵਧੀਆ ਨਹੀਂ ਸੀ, ਕਈ ਵਾਰੀ ਜਾੜ ਦਾ ਦਰਦ ਹੋਣਾ, ਅਤੇ ਉਸ ਦਰਦ ਨੂੰ ਕੁਛ ਲੋਕ ਸਮਾਜ ਵਿੱਚ ਐਸੇ ਮਿਲ ਜਾਂਦੇ ਸੀ ਜਿਹੜੇ ਮੰਤਰ ਪੜ੍ਹ ਕੇ ਰੋਕਦੇ ਸੀ। ਰੁਕਦਾ ਜਾਂ ਨਹੀਂ ਰੁਕਦਾ ਇਹ ਬਾਅਦ ਦੀ ਗੱਲ ਹੈ, ਪਰ ਇਸ ਨੂੰ ਕਿਹਾ ਜਾਂਦਾ ਸੀ ਜਾੜ ਠਾਕਣਾ। ਠਾਕਣ ਤੋਂ ਭਾਵ ਹੈ ਕੰਟਰੋਲ ਵਿੱਚ ਲਿਆਉਣਾ, ਉਸ ਦਰਦ ਨੂੰ ਰੋਕ ਲੈਣਾ, ਸਿੱਧਾ ਅਰਥ ਕਰ ਲਈਏ ਰੋਕਣਾ। ਅਤੇ ਪਹਿਲੇ ਅਰਥ ਵਿੱਚ ਸਤਿਗੁਰਾਂ ਨੇ ਸਮਝਾਇਆ, ਕਹਿੰਦੇ ਠਾਕ ਨਾ ਹੋਤੀ ਤਿੰਨੋਂ ਦਰ। ਦਰ ਦਾ ਅਰਥ ਹੈ ਇੱਥੇ ਦਰਗਾਹ, ਵਾਹਿਗੁਰੂ ਦੇ ਦੇਸ਼ ਦਾ ਦਰਬਾਰ, ਪਰਲੋਕ ਦੀ ਦੁਨੀਆ। ਪਾਤਸ਼ਾਹ ਕਹਿੰਦੇ ਤਿੰਨੋਂ ਤੋਂ ਭਾਵ ਹੈ ਉਹਨਾਂ ਨੂੰ, ਕਿਹਨਾਂ ਨੂੰ? ਜਿਹ ਹੋ ਬਹੁ ਸੋ ਪ੍ਰਸੰਨ, ਮੇਰੇ ਵਾਹਿਗੁਰੂ ਜੀ ਜਿਸ ਦੇ ਉੱਤੇ ਤੁਸੀਂ ਸੋ ਪ੍ਰਸੰਨ ਹੋ ਜਾਵੋ। ਪ੍ਰਸੰਨ ਸ਼ਬਦ ਮੂਲ ਹੈ ਖੁਸ਼ ਹੋਣਾ, ਤੇ ਸੋ ਪ੍ਰਸੰਨ ਜਦੋਂ ਕਹੀਏ ਨਾ
ਉਹਦਾ ਅਰਥ ਹੋਰ ਨਿੱਗਰ ਹੋ ਗਿਆ, ਸ੍ਰੇਸ਼ਟ ਪ੍ਰਸੰਨਤਾ, ਬਹੁਤਾ ਪ੍ਰਸੰਨ ਹੋਣਾ। ਮੇਰੇ ਵਾਹਿਗੁਰੂ ਜੀ, ਜਿਸ ਪ੍ਰਾਣੀ ਦੇ ਉੱਤੇ, ਜਿਸ ਗੁਰਮੁਖ ਪਿਆਰੇ ਦੇ ਉੱਤੇ ਤੁਸੀਂ ਬਹੁਤਾ ਪ੍ਰਸੰਨ ਹੋ ਜਾਂਦੇ ਹੋ, ਖੁਸ਼ ਹੋ ਜਾਂਦੇ ਹੋ, ਉਹਦੇ ਜੀਵਨ ਸ਼ੈਲੀ ਨੂੰ ਵੇਖ ਕੇ, ਉਹਦੇ ਕਰੈਕਟਰ ਨੂੰ ਵੇਖ ਕੇ, ਉਹਦੀ ਬੰਦਗੀ ਨੂੰ ਵੇਖ ਕੇ, ਉਹਦੇ ਸੁਭਾਅ ਨੂੰ ਵੇਖ ਕੇ, ਤੇ ਪ੍ਰਸੰਨ ਹੋਣ ਤੋਂ ਬਾਅਦ ਤੁਸੀਂ ਇੱਕ ਦਾਤ, ਇੱਕ ਫਲ ਉਹਦੀ ਝੋਲੀ ਪਾਉਂਦੇ ਹੋ, ਠਾਕ ਨਾ ਹੋਤੀ ਤਿੰਨੋਂ ਦਰ। ਉਹਨਾਂ ਨੂੰ ਦਰਗਾਹ ਦੇ ਵਿੱਚ ਕੋਈ ਰੋਕਣ ਵਾਲਾ ਨਹੀਂ। ਜਮ ਆਦਿਕ ਧਰਮਰਾਜ ਸਮੇਤ ਉਹਨੂੰ ਕੋਈ ਰੋਕ ਨਹੀਂ ਸਕਦਾ, ਕੋਈ ਉਹਦੇ ਵਾਸਤੇ ਟੋਲ ਵੈਰੀਅਰ ਨਹੀਂ, ਕੋਈ ਚੈੱਕ ਪੋਸਟ ਨਹੀਂ ਉਹਨੂੰ ਰੋਕ ਕੇ ਕੋਈ ਪੁੱਛ ਸਕੇ, ਕਿਉਂਕਿ ਵਾਹਿਗੁਰੂ ਮਿਹਰਬਾਨ ਆ ਉਹਦੇ ਉੱਤੇ। ਸਮੇਂ ਵਿੱਚ ਮੈਂ ਸੰਖੇਪ ਵਿੱਚ ਹੀ ਬੇਨਤੀਆਂ ਕਰਨੀਆਂ ਨੇ। ਸੋ ਤੁਸੀਂ ਬੜੀ ਵਾਰੀ ਉਹ ਪ੍ਰਮਾਣ ਸੁਣੇ ਹੋਏ ਨੇ ਵੀ ਧਰਮਰਾਜ ਵੀ ਕਹਿ ਦਿੰਦਾ ਹੈ, ਜਹਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਹੀ ਉਹ ਦੂਤ। ਹਦਾਇਤਾਂ ਨੇ, ਵਿਸ਼ੇਸ਼ ਤੌਰ 'ਤੇ ਇੰਸਟਰਕਸ਼ਨਜ ਨੇ। ਜੋ ਜਨ ਪ੍ਰਭ ਆਪਣੇ ਕਰੇ, ਜਿਹੜੇ ਜਨ, ਵੈਸੇ ਜਨ ਦੀ ਤੇ ਪਰਿਭਾਸ਼ਾ ਬਹੁਤ ਵੱਡੀ ਹੈ, ਜਨ ਜਾਣਨ ਵਾਲੇ ਨੂੰ ਕਿਹਾ ਜਾਂਦਾ, ਜਨ ਕਸੋਏ ਜਿਨ ਜਾਣੇ ਆ। ਜਨ ਦੇ ਅਰਥ ਸ਼ਰਧਾਲੂ ਵੀ ਹੈ, ਪ੍ਰੇਮੀ ਵੀ ਹੈ, ਭਗਤ ਵੀ ਹੈ। ਕਹਿੰਦੇ ਜਿਹੜੇ ਜਨ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਨੇ ਆਪਣੇ ਬਣਾ ਲਏ। ਆਪਣਾ ਕਦੋਂ ਬਣਦਾ? ਸੰਸਾਰ ਬਹੁਤ ਵੱਡਾ ਹੈ, ਇੱਥੇ ਜ਼ਿਆਦਾਤਰ ਬੇਗਾਨੇ ਨੇ, ਭਾਵ ਬੇਗਿਆਨਾ ਸੰਸਾਰ ਹੈ। ਸਾਨੂੰ ਨਹੀਂ ਪਤਾ ਕੌਣ ਕਿੱਥੋਂ ਦਾ ਰਹਿਣ ਵਾਲਾ, ਆਪਾਂ ਪਲੇਨ ਵਿੱਚ ਬੈਠੇ ਸਫ਼ਰ ਕਰ ਰਹੇ ਹਾਂ, 200-400 ਬੰਦਾ ਉਹਦੇ ਵਿੱਚ ਬੈਠਾ, ਘੱਟ ਵੱਧ ਬੈਠਾ, ਅਸੀਂ ਜਾਣਦੇ ਥੋੜ੍ਹੋ ਹੈ। ਹੋ ਸਕਦਾ ਇੱਕ ਅੱਧਾ ਸੱਜਣ ਐਸਾ ਮਿਲ ਜਾਵੇ ਜਿਹਨੂੰ ਆਪਾਂ ਜਾਣਦੇ ਹੋਈਏ, ਉਹ ਜਾਣਨ ਵਾਲਾ ਮਿੱਤਰ ਵੀ ਹੋ ਸਕਦਾ, ਉਹ ਜਾਣਨ ਵਾਲਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ। ਆਪਣਾ ਉਦੋਂ ਬਣਦਾ ਜਦੋਂ ਕੋਈ ਸੰਬੰਧ ਜੁੜਦਾ, ਰਿਸ਼ਤਾ ਜੁੜਦਾ, ਕੋਈ ਰਿਸ਼ਤੇਦਾਰੀ ਪੈਂਦੀ ਹੈ, ਉਹਨੂੰ ਆਪਣਾ ਕਿਹਾ ਜਾਂਦਾ। ਬੜੇ ਖੁਸ਼ੀ ਨਾਲ ਜਦੋਂ ਅਸੀਂ ਬੱਚੇ ਬੱਚੀ ਦਾ ਰਿਸ਼ਤਾ ਕਰਦੇ ਹਾਂ ਨਾ, ਤੇ ਖਾਸ ਕਰਕੇ ਲੜਕੀ ਨੂੰ, ਲੜਕੇ ਵਾਲਾ ਪਰਿਵਾਰ ਉਸੇ ਦਿਨ ਕਹਿੰਦਾ ਵੀ ਅੱਜ ਤੋਂ ਇਹ ਸਾਡੀ ਆਪਣੀ ਹੋ ਗਈ। ਕਿਉਂ? ਰਿਸ਼ਤਾ ਜੁੜ ਗਿਆ, ਰਿਸ਼ਤਾ ਬੜਾ ਕਲੋਜ਼ ਜੁੜ ਗਿਆ। ਜਦੋਂ ਰਿਸ਼ਤਾ ਜੁੜਦਾ ਉਦੋਂ ਆਪਣਾ ਕਹੀਦਾ, ਆਪਣਾ ਬਣ ਜਾਂਦਾ। ਮੇਰੇ ਵਾਹਿਗੁਰੂ ਨਾਲ ਜਿਨ੍ਹਾਂ ਦਾ ਰਿਸ਼ਤਾ ਜੁੜ ਜਾਂਦਾ ਉਹ ਰਿਸ਼ਤਾ ਪ੍ਰੇਮ ਦਾ ਹੈ, ਤੇ ਪ੍ਰੇਮ ਦੇ ਰਾਹੀਂ ਜਿਨ੍ਹਾਂ ਨੂੰ ਆਪਣੇ ਬਣਾ ਲਿਆ। ਭਾਈ ਵਿਧੀ ਚੰਦ ਜੀ ਨੂੰ ਆਖਿਆ ਸੀ ਨਾ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਕਹਿੰਦੇ ਵਿਧੀ ਚੰਦ ਤੂੰ ਮੇਰਾ ਹਿਰਦਾ ਹੈ, ਤੂੰ ਮੇਰਾ ਰੂਪ ਹੈ। ਭਾਈ ਮੰਝ ਨੂੰ ਵੀ ਆਖਿਆ ਸੀ ਨਾ ਇਤਿਹਾਸ ਦੇ ਬਚਨ ਨੇ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਨੂੰ ਪਿਆਰਾ ਤੇ ਮੰਝ ਨੂੰ ਗੁਰੂ ਪਿਆਰਾ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਕਹਿੰਦੇ ਮੰਝ, ਜਿਵੇਂ ਗੁਰੂ ਦੀ ਸੰਗਤ ਕਰਕੇ ਕੋਈ ਪ੍ਰਾਣੀ ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਨਾ, ਮੰਝ ਜਿਹੜਾ ਤੇਰੀ ਵੀ ਸੰਗਤ ਕਰ ਲਵੇਗਾ ਉਹ ਵੀ ਲੰਘ ਜਾਵੇਗਾ ਇਸ ਦੁਨੀਆਂ ਤੋਂ ਪਾਰ, ਜੱਗ ਲੰਘਣ ਆਰਾ। ਜਿਨ੍ਹਾਂ ਦਾ ਰਿਸ਼ਤਾ ਜੁੜਿਆ, ਸੰਬੰਧ ਜੁੜਿਆ ਨਾ ਗੁਰੂ ਨਾਲ, ਉਹਨਾਂ ਨੂੰ ਅਵਸਥਾ ਬਖਸ਼ਿਸ਼ ਹੁੰਦੀ ਹੈ, ਰਹਿਮਤਾਂ ਨਾਲ ਝੋਲੀ ਭਰਦੀ ਹੈ। ਇੱਥੇ ਮੇਰੇ ਸਤਿਗੁਰੂ ਕਹਿੰਦੇ, ਜੋ ਜਨ ਪ੍ਰਭ ਆਪਣੇ ਕਰੇ, ਨਾਨਕ ਤੇ ਧਨ, ਧਨ ਦੋ ਵਾਰੀ ਆਖਿਆ, ਉਹ ਧਨਤਾ ਦੇ ਯੋਗ ਨੇ, ਉਹ ਧਨ ਹਨ, ਉਹ ਮਹਾਨ ਹਨ। ਪੌੜੀ, ਠੱਠਾ ਮਨੁਆ ਠਹਿ ਨਾਹੀ, ਠਾਉਣਾ ਰੋਕਣਾ ਠਾਕਣਾ। ਠੱਠੇ ਅੱਖਰ ਰਾਹੀਂ ਪਾਤਸ਼ਾਹ ਗੱਲ ਸ਼ੁਰੂ ਕਰਦੇ ਨੇ, ਕਹਿੰਦੇ ਪਰ ਮਨੁੱਖੀ ਮਨ ਦੀ ਹਾਲਤ ਇਹ ਹੈ ਵੀ ਇਹ ਰੋਕਿਆ ਹੋਇਆ ਰੁਕਦਾ ਨਹੀਂ, ਜਿੰਨਾ ਮਰਜ਼ੀ ਯਤਨ ਕਰਦੇ ਰਹੋ ਇਹ ਵਿਸ਼ੇ ਵਿਕਾਰਾਂ ਵੱਲ ਦੌੜ ਦੌੜ ਕੇ ਵਾਪਸ ਚਲਾ ਜਾਂਦਾ ਹੈ। ਪਾਰਸ ਨਾਥ ਨਾਮ ਦਾ ਇੱਕ ਰਾਜਾ ਹੋਇਆ,
ਰੋਹੇਲੇ ਦੇਸ਼ ਵਿੱਚ ਆ, ਰਸ਼ੀਆ ਵਾਲੇ ਪਾਸੇ ਨੂੰ ਪੈਂਦਾ ਇਲਾਕਾ ਥੋੜ੍ਹਾ ਜਿਹਾ, ਪਾਕਿਸਤਾਨ ਦਾ ਉੱਪਰਲਾ ਪਾਸਾ ਕਹਿ ਲਓ। ਉਹ ਰਾਜੇ ਦੇ ਨਾ ਆਪਣੇ ਇਲਾਕੇ ਦੇ ਸਾਰੇ ਰਾਜੇ ਜਿੱਤ ਲਏ, ਰਿਆਸਤਾਂ ਆਪਣੇ ਕਾਬੂ ਵਿੱਚ ਕਰ ਲਈਆਂ, ਅੰਡਰ ਲੈ ਲਈਆਂ, ਰਾਜ ਵੱਡਾ ਕਰ ਲਿਆ। ਜਦੋਂ ਕਾਫੀ ਸਾਰਾ ਰਾਜ ਫੈਲ ਗਿਆ, ਉਹਨੇ ਫਿਰ ਇੱਕ ਯੱਗ ਜੋ ਵਿਧਾਨ ਸੀ ਹਿੰਦੂ ਸਨਾਤਨੀ ਮਤ ਦਾ, ਉਹਨੇ ਰਾਜਸੂ ਯੱਗ ਕਰਨ ਦਾ ਖਿਆਲ ਕੀਤਾ। ਉਹਦਾ ਨਾਮ ਹੀ ਰਾਜਸੂ ਯੱਗ ਸੀ, ਰਾਜੇ ਹੀ ਕਰਦੇ ਸੀ। ਯੱਗ ਦੀ ਤਿਆਰੀ ਕਰਨ ਲੱਗਾ, ਇਹਦਾ ਇੱਕ ਮੰਤਰੀ ਬੜਾ ਸਿਆਣਾ ਸੀ, ਕਹਿਣ ਲੱਗਿਆ ਰਾਜਨ ਆਹ ਜਿਹੜਾ ਰਾਜਸੂ ਯੱਗ ਬਾਰੇ ਤੁਸੀਂ ਤਿਆਰੀ ਕਰਨ ਲੱਗੇ ਹੋ, ਸੋਚਿਆ ਹੈ ਇਹ ਯੱਗ ਨਹੀਂ ਹਲੇ ਹੋ ਸਕਦਾ। ਪਾਰਸਨਾਥ ਬੜਾ ਉਤਸੁਕ ਹੋਇਆ, ਕਾਲੀ ਨਾਲ ਪੁੱਛਣ ਲੱਗਿਆ, ਕਹਿੰਦਾ ਕਿਹੜਾ ਰਾਜਾ ਜਿਹੜਾ ਮੈਂ ਅਜੇ ਨਹੀਂ ਜਿੱਤਿਆ? ਮੰਤਰੀ ਕਹਿੰਦਾ ਸਾਰੇ ਰਾਜੇ ਜਿੱਤ ਕੇ ਹੀ ਯੱਗ ਹੋਣਾ, ਅਜੇ ਇੱਕ ਰਾਜਾ ਬਾਕੀ ਹੈ ਜਿਹੜਾ ਤੁਸੀਂ ਨਹੀਂ ਜਿੱਤਿਆ। ਪਾਰਸਨਾਥ ਕਹਿੰਦਾ ਛੇਤੀ ਦੱਸ, ਪਹਿਲਾਂ ਉਹਨੂੰ ਜਿੱਤੀਏ ਫਿਰ ਯੱਗ ਕਰਾਂਗੇ। ਤੇ ਉਹ ਮੰਤਰੀ ਕਹਿੰਦਾ ਵੀ ਰਾਜਨ ਉਹ ਰਾਜਾ ਹੈ ਤੁਹਾਡਾ ਮਨ, ਉਹ ਅਜੇ ਨਹੀਂ ਜਿੱਤਿਆ। ਭਰਥਰੀ ਲਿਖਦਾ ਕਹਿੰਦਾ ਮਨ ਰਿਪ ਜੀਤਾ, ਸਭ ਰਿਪ ਜੀਤੇ, ਮਨ ਜੀਤਾ ਰਿਪ ਜੀਤੇ। ਲਾਈਨਾਂ ਦੋਨੇ ਇੱਕੋ ਹੀ ਕਹਿ ਰਹੀਆਂ ਨੇ, ਪਰ ਇਹਦੇ ਵਿੱਚ ਜੀਤੇ ਦੇ ਅਰਥ ਅਲੱਗ ਅਲੱਗ ਨੇ। ਇੱਕ ਹੈ ਜਿੱਤਣਾ, ਜੀਤਾ ਜਿੱਤਣਾ, ਇੱਕ ਹੈ ਜੀਤਾ ਜਿਉਂਦਾ, ਅਜੇ ਜੀ ਰਿਹਾ। ਭਰਥਰੀ ਲਿਖਦਾ ਕਹਿੰਦਾ ਜਿੰਨਾ ਚਿਰ ਮਨ ਰੂਪੀ ਦੁਸ਼ਮਣ ਜਿਉਂਦਾ ਨਾ, ਉਹਨਾਂ ਚਿਰ ਸਮਝ ਲਵੋ ਸਾਰੇ ਦੁਸ਼ਮਣ ਜਿਉਂਦੇ ਨੇ। ਤੇ ਜਿਸ ਵੇਲੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਬਾਕੀ ਦੁਸ਼ਮਣ ਆਪਣੇ ਆਪ ਜਿੱਤੇ ਜਾਣੇ ਨੇ। ਮੈਂ ਫਿਰ ਪੜ੍ਹਦੇ ਹਾਂ, ਮਨ ਰਿਪ ਜੀਤਾ, ਸਭ ਰਿਪ ਜੀਤੇ, ਮਨ ਜੀਤਾ ਰਿਪ ਜੀਤੇ। ਪਾਰਸਨਾਥ ਨੇ ਹੁਣ ਯਤਨ ਕੀਤਾ ਵੀ ਮਨ ਜਿੱਤਣੇ, ਗੱਲ ਸਮਝ ਆ ਗਈ ਉਹਨੂੰ। ਮਨ ਜਿੱਤਣ ਵਾਸਤੇ ਰਾਜ ਭਾਗ ਮੰਤਰੀਆਂ ਦੇ ਹਵਾਲੇ ਕਰਕੇ ਜੰਗਲ ਵਿੱਚ ਚਲਿਆ ਗਿਆ ਵੀ ਇਕਾਂਤ ਵਿੱਚ ਜਾਈਏ, ਉੱਥੇ ਮਨ ਜਿੱਤਿਆ ਜਾਣਾ ਹੈ, ਭੁਲੇਖੇ ਨੇ ਸਾਡੇ ਕਹਿ ਰਹੇ। ਤੇ ਦੇਸ਼ ਛੋੜ ਪਰਦੇਸ ਹਟਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਸਾਡੇ ਵਿਸ਼ੇ ਵਿਕਾਰ ਇੰਡੀਆ ਥੋੜੋ ਰਹਿ ਗਏ, ਨਾਲੇ ਹੀ ਲਿਆਉਂਦੇ ਨੇ ਆਪਾਂ ਨੇ ਵੀ, ਕੋਈ ਇਮੀਗ੍ਰੇਸ਼ਨ ਨਹੀਂ ਰੋਕ ਸਕਦੀ ਇਹਨਾਂ ਨੂੰ, ਹੋਰ ਸਭ ਕੁਝ ਚੈੱਕ ਹੋ ਸਕਦਾ ਪਰ ਮਨ ਦੇ ਖਿਆਲ ਫੁਰਨੇ ਨਹੀਂ ਚੈੱਕ ਹੋ ਸਕਦੇ, ਕੋਈ ਸਿਕਿਉਰਿਟੀ ਨਹੀਂ ਰੋਕ ਸਕਦੀ। ਤੇ ਉਹਨੇ ਯਤਨ ਕੀਤਾ, ਕਦੇ ਸਮਾਧੀਆਂ ਲਾ ਕੇ ਬੈਠੇ, ਕਦੇ ਧੋਣੇ ਲਾਵੇ, ਕੁਝ ਕਰੇ, ਜੋ ਵੀ ਉਹਨੂੰ ਸਮਝ ਆਈ ਜਾਂ ਜਿੰਨਾ ਕਿਸੇ ਨੇ ਦੱਸਿਆ ਉਹਨੇ ਉਪਰਾਲੇ ਕੀਤੇ, ਪਰ ਫੇਰ ਵੀ ਮਨ ਮੁੜ ਕੇ ਰਾਜ ਵੱਲ ਜਾਵੇ। ਰਾਜ ਪ੍ਰਬੰਧ ਕਿਵੇਂ ਚੱਲਦਾ ਹੋਵੇਗਾ, ਮਨ ਪਰਿਵਾਰ ਵੱਲ ਜਾਵੇ, ਰਾਣੀਆਂ ਵੱਲ ਜਾਵੇ। ਬੜਾ ਸ਼ਰਮਿੰਦਾ ਹੋਇਆ ਜਦ ਕਈ ਮਹੀਨੇ ਯਤਨ ਜੇ ਕਰਦਾ ਰਿਹਾ ਨਾ, ਸੋਚਦਾ ਵੀ ਹੁਣ ਕਿਹੜਾ ਮੂੰਹ ਲੈ ਕੇ ਜਾਵਾਂ ਵਾਪਸ, ਮਨ ਤਾਂ ਅਜੇ ਮਰਿਆ ਨਹੀਂ, ਮਨ ਤੇ ਅਜੇ ਜਿਉਂਦਾ, ਕਿਹੜਾ ਮੂੰਹ ਦਿਖਾਵਾਂਗਾ ਮੈਂ ਆਪਣੀ ਪਰਜਾ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਮੰਤਰੀ ਮੰਡਲ ਨੂੰ। ਇੰਨਾ ਸ਼ਰਮਿੰਦਗੀ ਮਹਿਸੂਸ ਕਰ ਗਿਆ, ਲੱਕੜਾਂ ਇਕੱਠੀਆਂ ਕਰਕੇ ਆਪ ਹੀ ਚਿਖਾ ਬਣਾ ਕੇ ਉਸ ਚਿਖਾ ਵਿੱਚ ਸੜ ਗਿਆ ਸੀ ਸ਼ਰਮਿੰਦਗੀ ਨਾਲ। ਸੁਸਾਈਡ ਕੀਤਾ, ਕਰ ਲੈਂਦੇ ਨੇ ਅੱਜ ਵੀ ਲੋਕ, ਕੋਈ ਕਾਰਨ ਹੋ ਸਕਦਾ। ਤੇ ਗੁਰੂ ਪਿਆਰਿਓ, ਮਨ ਜਿਹੜਾ ਹੈ ਇਹਦੀ ਦੌੜ ਰੁਕਦੀ ਨਹੀਂ, ਇਹ ਵਾਸ਼ਨਾਵਾਂ ਵੱਲ ਭੱਜਿਆ ਜਾਂਦਾ ਮੁੜ ਮੁੜ ਕੇ। ਇੱਥੇ ਪਾਤਸ਼ਾਹ ਕਹਿੰਦੇ ਨੇ ਠੱਠਾ ਮਨੂਆ ਠਾਹ ਹੈ ਨਾਹੀ, ਠੱਠਾ ਅੱਖਰ ਇਹ ਸਮਝਾਉਂਦਾ ਸਾਨੂੰ ਵੀ ਮਨ ਰੋਕਿਆ ਨਹੀਂ ਰੁਕਦਾ। ਜੋ ਸਗਲ ਤਿਆਗ ਇੱਕ ਹੈ ਲਪਟਾਹੀ, ਜਿਹੜਾ ਸਭ ਕੁਝ ਛੱਡ ਕੇ ਇੱਕ ਵਾਹਿਗੁਰੂ ਨਾਲ ਮਿਕਸਅਪ ਹੋਵੇ ਉਹਨੂੰ ਮਿਲ ਜਾਵੇ, ਮਨ ਦਾ ਇਹ ਸੁਭਾਅ ਨਹੀਂ। ਇਹ ਲਪਟਦਾ ਹੈ ਮਾਇਆ ਨੂੰ, ਵਿਸ਼ੇ ਵਿਕਾਰਾਂ ਨੂੰ। ਅੱਗੇ ਆਖਦੇ ਨੇ ਠਾਹਕ ਠਹਿਕ ਮਾਇਆ ਸੰਗ ਮੂਏ। ਹੁਣ ਠੱਠੇ ਦਾ ਦੂਸਰਾ ਅੱਖਰ ਵਰਤਿਆ ਠਾਹਕ, ਇਹਦਾ ਅਰਥ ਵੀ ਥੋੜਾ ਬਦਲਿਆ। ਠਹਿਕਣਾ ਕੀ ਹੁੰਦਾ, ਬੜੇ ਠੇਠ ਸ਼ਬਦ ਨੇ ਆਪਣੀ ਬੋਲੀ ਦੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹੋਗੇ, ਵਰਲਡ ਵਾਈਡ ਅਲੱਗ ਅਲੱਗ ਭਾਸ਼ਾਵਾਂ ਦੇ ਅੱਖਰ ਉਹਨਾਂ ਦੇ ਸ਼ਬਦਾਂ ਵਿੱਚ ਮਿਲਦੇ ਨੇ, ਫਾਰਸੀ ਤੱਕ ਮਿਲਦੇ ਨੇ, ਅਰਬੀ ਦੇ ਮਿਲਦੇ ਨੇ, ਸੰਸਕ੍ਰਿਤ ਤੇ ਹੈ ਹੀ ਹੈ।
ਜਦੋਂ ਆਪਾਂ ਤੀਜੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਤੇ ਭਾਸ਼ਾ ਥੋੜੀ ਜਿਹੀ ਸਰਲ ਹੋ ਜਾਂਦੀ ਹੈ। ਕਹਿ ਲਈਏ ਵੀ ਪੰਜਵੇਂ ਪਾਤਸ਼ਾਹ ਤੱਕ ਆਉਂਦਿਆਂ ਇੰਨੀ ਸਰਲ ਭਾਸ਼ਾ ਸਤਿਗੁਰਾਂ ਨੇ ਵਰਤੀ ਹੈ ਸਿੱਧੇ, ਖਾਸ ਕਰਕੇ ਮੈਂ ਕਹਾਂਗਾ ਵੀ ਉੱਤਰੀ ਭਾਰਤ ਵਾਲੇ ਜਾਂ ਪੰਜਾਬ ਦੀ ਧਰਤੀ ਤੇ ਬੋਲੇ ਜਾਣ ਵਾਲੇ ਸ਼ਬਦ ਉਹਨਾਂ ਨੇ ਬਹੁਤੇ ਵਰਤੇ ਨੇ। ਨੌਵੇਂ ਪਾਤਸ਼ਾਹ ਨੇ ਇਹਨੂੰ ਹੋਰ ਵੀ ਸਰਲ ਰੂਪ ਦਿੱਤਾ ਹੈ, ਇਹ ਅਲੱਗ ਵਿਸ਼ਾ ਕਿਤੇ ਵਿਚਾਰਾਂਗੇ। ਹੁਣ ਪੰਜਵੇਂ ਪਾਤਸ਼ਾਹ ਨੇ ਪੰਜਾਬ ਦੀ ਠੇਠ ਬੋਲੀ ਦਾ ਸ਼ਬਦ ਵਰਤਿਆ ਠਹਿਕ, ਠਹਿਕਣਾ, ਇਹਨੂੰ ਹੋਰ ਸੌਖਾ ਕਰ ਲਈਏ ਖਹਿਣਾ। ਤੇ ਕਹਿੰਦੇ ਮਨ ਰੁਕਦਾ ਨਹੀਂ, ਮਨ ਮੁੜ ਮੁੜ ਕੇ ਜਾ ਕੇ ਠਹਿਕਦਾ ਹੈ ਮਾਇਆ ਦੇ ਨਾਲ, ਖਹਿੰਦਾ ਹੈ ਮਾਇਆ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ। ਇਹ ਗੱਲ ਯਾਦ ਰੱਖਣੀ, ਮੱਝਾਂ ਤੇ ਆਪਾਂ ਲਗਭਗ ਸਾਰਿਆਂ ਨੇ ਰੱਖੀਆਂ ਹੋਣੀਆਂ ਪੰਜਾਬ ਵਿੱਚ ਜਦੋਂ ਉੱਥੇ ਸੀ, ਦਾਸ ਨੇ ਤੇ ਹੁਣ ਵੀ ਰੱਖੀਆਂ ਹੋਈਆਂ। ਤੇ ਮੱਝ ਕਿਤੇ ਖੁੱਲ ਜਾਵੇ ਨਾ, ਜਾਂ ਕੋਈ ਅਵਾਰਾ ਝੋਟਾ ਕੋਈ ਪਸ਼ੂ ਫਿਰਦਾ ਹੋਵੇ, ਤੁਸੀਂ ਵੇਖਿਆ ਹੋਣਾ, ਉਹਨੂੰ ਕੋਈ ਦਰਖਤ ਮਿਲ ਜਾਵੇ ਛਿੱਲੜਾਂ ਵਾਲਾ, ਛਿੱਲੜ ਜਿਹਦੇ ਖੁਰਦਰੇ ਹੋਣ, ਉਹਦੇ ਨਾਲ ਜਾ ਕੇ ਖਹਿਣਾ ਸ਼ੁਰੂ ਕਰ ਦਿੰਦਾ। ਮੈਂ ਕਹਿਣ ਤੇ ਬੇਨਤੀ ਕਰ ਰਿਹਾ, ਇਹ ਗੱਲ ਵੀ ਯਾਦ ਰੱਖਣੀ ਯਾਰ, ਤੁਹਾਨੂੰ ਤੇ ਕਰੀਬਨ ਪਤਾ ਹੋਵੇਗਾ, ਉਹ ਮੱਝ ਉਹ ਝੋਟਾ ਰੁੱਖ ਨਾਲ ਜਾ ਕੇ ਖਹਿੰਦਾ ਜਿਹਦੇ ਜੂਆਂ ਪਈਆਂ ਹੁੰਦੀਆਂ ਨੇ, ਇਹੀ ਕਾਰਨ ਹੈ ਵੱਡਾ, ਖਾ ਜਾਂਦੀ ਹੈ, ਉਹ ਖਹਿੰਦਾ ਜਾ ਕੇ ਰੁੱਖ ਨਾਲ। ਮਾਇਆ ਨਾਲ ਕੌਣ ਖਹਿੰਦਾ? ਖਿਮਾ ਕਰਨਾ ਗੁਰਮੁਖੋ, ਜਿਨ੍ਹਾਂ ਦੇ ਲੋਭ ਰੂਪੀ ਜੂਆਂ ਪਈਆਂ ਹੋਈਆਂ ਨੇ, ਮੁੜ ਮੁੜ ਕੇ ਵਾਸ਼ਨਾ ਰੂਪੀ ਜੂਆਂ ਪਈਆਂ, ਮੁੜ ਮੁੜ ਕੇ ਖਹਿੰਦੇ ਨੇ ਮਾਇਆ ਨਾਲ, ਖਿਮਾ ਕਰ ਦਿਓ, ਠਹਿਕ, ਖਹਿਣਾ। ਤੇ ਮਨ ਮਾਇਆ ਨਾਲ ਜਾ ਕੇ ਠਹਿਕਦਾ। ਇੱਕ ਟੈਕਨੀਕਲ ਇੱਥੇ ਗੱਲ ਯਾਦ ਰੱਖਣੀ, ਜਦੋਂ ਰਗੜ ਪੈਦਾ ਹੁੰਦੀ ਹੈ ਨਾ, ਖਹਿੰਦਾ ਕੁਛ ਆਪਸ ਵਿੱਚ, ਦੁਨੀਆਂ ਦੀ ਕੋਈ ਵੀ ਰਗੜ ਹੈ ਉਹ ਗਰਮੀ ਪੈਦਾ ਕਰਦੀ ਹੈ। ਕੋਈ ਵੀ ਤੁਸੀਂ ਦੋ ਚੀਜ਼ਾਂ ਨੂੰ ਰਗੜੋ ਥੋੜ੍ਹੀ ਦੇਰ ਵਾਸਤੇ, ਆਪਣੇ ਆਪ ਗਰਮ ਹੋ ਜਾਂਦੀਆਂ ਨੇ। ਤੇ ਇਹ ਜਿਹੜਾ ਠੇਕਣਾ ਹੈ, ਮਾਇਆ ਨਾਲ ਮੁੜ ਮੁੜ ਕੇ ਖਹਿਣਾ ਹੈ, ਵਿਸ਼ੇ ਵਿਕਾਰਾਂ ਵਿੱਚ ਜਿਉਣਾ ਹੈ ਨਾ, ਇਹ ਤਪਸ਼ ਪੈਦਾ ਕਰਦਾ ਹੈ। ਔਰ ਤਪਸ਼ ਕਿਉਂ ਜਈ ਹੈ? ਇਹ ਤਪਸ਼ ਹੈ ਗੁਰਮੁਖੋ ਕਾਮ ਕ੍ਰੋਧ ਵਾਲੀ, ਵਿਸ਼ੇ ਵਿਕਾਰਾਂ ਵਾਲੀ। ਔਰ ਸਤਿਗੁਰੂ ਨੇ ਇਹ ਦੋ ਵਿਕਾਰਾਂ ਨੂੰ ਬੜੇ ਗਰਮ ਕਿਹਾ ਤੇ ਆਖਿਆ ਨਾ ਵੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਸੁਰਿਆਰ ਸੁਹਾਗੇ ਦੀ ਸਹਾਇਤਾ ਦੇ ਨਾਲ ਅੱਗ ਦੀ ਤਪਸ ਦੇ ਕੇ ਸੋਨਾ ਢਾਲਦਾ ਹੈ ਗਹਿਣਿਆਂ ਦਾ ਆਕਾਰ ਬਣਾਉਣ ਵਾਸਤੇ। ਐਸੇ ਤਰ੍ਹਾਂ ਸਤਿਗੁਰੂ ਕਹਿੰਦੇ ਵੀ ਇਹ ਜਿਹੜੇ ਕਾਮ ਕ੍ਰੋਧ ਨੇ, ਇਹਨਾਂ ਦੀ ਵੀ ਉਹ ਤਪਸ਼ ਹੈ, ਇਹ ਸਰੀਰ ਨੂੰ ਢਾਲ ਕੇ ਰੱਖ ਦਿੰਦੇ ਨੇ, ਭਾਵ ਵਿਕਾਰੀ ਸਰੀਰ ਰੋਗੀ ਹੋ ਜਾਂਦਾ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਠਹਿਕ ਠਹਿਕ ਮਾਇਆ ਸੰਗ ਮੂਏ, ਮਨ ਠਹਿਕਦਾ ਤਪਸ਼ ਵੱਧ ਗਈ ਹੈ, ਲੋੜ ਹੈ ਹੁਣ ਸੀਤਲਤਾ ਦੀ। ਜਦੋਂ ਤਪਸ਼ ਵੱਧਦੀ ਹੈ ਨਾ, ਠੰਡ ਚਾਹੀਦੀ ਹੈ ਉਹਦਾ ਬਦਲ। ਨਿਊਜ਼ ਆ ਰਹੀ ਹੈ ਵੀ ਯੂਰਪ ਦੇ ਕਾਫੀ ਸਾਰੇ ਦੇਸ਼ ਹੀਟ ਵੇਵ ਨੇ ਘੇਰ ਲਏ ਨੇ, ਫਰਾਂਸ ਵਿੱਚ ਬਹੁਤ ਸਾਰੀਆਂ, ਕੁੱਲ ਮਿਲਾ ਕੇ ਤੇ ਸਾਰੇ ਦੇਸ਼ਾਂ ਦੀ ਗਿਣਤੀ ਆ ਰਹੀ ਵੀ 1300 ਮੌਤਾਂ ਹੋ ਚੁੱਕੀਆਂ ਨੇ ਗਰਮੀ ਦੇ ਨਾਲ। ਤੇ ਇੱਕ ਵੀਡੀਓ ਦਾਸ ਨੇ ਵੇਖੀ ਵੀ ਉੱਥੋਂ ਦਾ ਜਿਹੜਾ ਡਿਪਾਰਟਮੈਂਟ ਪ੍ਰਸ਼ਾਸਨ ਜਿਹੜਾ ਹੈ ਨਾ, ਜਰਮਨੀ ਦੀ ਸ਼ਾਇਦ ਹੈ ਵੀਡੀਓ ਜਾਂ ਨਾਰਵੇ ਦੀ ਹੈ, ਥੱਲੇ ਪਾਸੇ ਦੀ ਹੈ, ਉਹ ਜਿੱਥੇ ਪਬਲਿਕ ਪਲੇਸ ਨੇ ਜਿੱਥੇ ਆਮ ਲੋਕਾਂ ਦਾ ਆਉਣਾ ਜਾਣਾ ਨਾ, ਉੱਥੇ ਪਾਣੀ ਸਪਰੇ ਕਰ ਰਹੇ ਨੇ ਤਾਂ ਕਿ ਥੋੜ੍ਹੀ ਜਿਹੀ ਤਪਸ਼ ਘੱਟ ਹੋਵੇ। ਹੁਣ ਤਪਸ਼ ਨੂੰ ਸ਼ਾਂਤ ਕਰਨ ਵਾਸਤੇ ਉਹਦਾ ਬਦਲ ਪੈਦਾ ਕਰਨਾ ਪੈਂਦਾ ਠੰਡ, ਤਪਸ਼ ਨੂੰ ਮੇਟਣ ਵਾਸਤੇ। ਅੱਜ ਦੇ ਸਮੇਂ ਆਪਾਂ ਏਸੀ ਯੂਜ ਕਰਦੇ ਹਾਂ, ਏਅਰ ਕੰਡੀਸ਼ਨ ਜੋ ਕਾਰ ਦੇ ਵਿੱਚ ਵੀ ਸਾਡੇ ਲੱਗੇ ਆ, ਘਰਾਂ ਵਿੱਚ ਵੀ ਲੱਗੇ ਨੇ, ਤਾਂ ਕਿ ਤਪਸ਼ ਨੂੰ ਰੋਕਿਆ ਜਾ ਸਕੇ। ਫਿਰ ਯਾਦ ਕਰਵਾ ਦਿਆਂ, ਤਪਸ਼ ਅਤੇ ਠੰਡ ਆਪਾ ਵਿਰੋਧੀ ਨੇ, ਸੁਭਾਅ ਵਿਰੋਧੀ ਨੇ। ਜੇ ਤਪਸ਼ ਘਟਾਉਣੀ ਹੈ ਫਿਰ ਠੰਡ ਪੈਦਾ ਕਰਨੀ ਪਵੇਗੀ, ਜੇ ਠੰਡ ਘਟਾਉਣੀ ਹੈ ਫਿਰ ਤਪਸ਼ ਪੈਦਾ ਕਰਨੀ ਪਵੇਗੀ। ਕਾਰ ਦੀ ਹੀਟ ਜਿਹੜੀ ਸਰਦੀਆਂ ਵਿੱਚ ਚਲਾਉਂਦੇ ਹੈ, ਉਹ ਠੰਡ ਨੂੰ ਰੋਕਣ ਵਾਸਤੇ ਹੀਟ ਚਾਹੀਦੀ ਹੈ। ਬੈਲੈਂਸ ਹੋਣਾ ਚਾਹੀਦਾ ਜੋ ਸਾਡਾ ਵਾਤਾਵਰਣ ਹੈ, ਤਾਂ ਸਾਡੀ ਜ਼ਿੰਦਗੀ ਆਸਾਨ ਹੈ। ਇੱਥੇ ਸਤਿਗੁਰੂ ਕਹਿੰਦੇ ਵੀ ਮਾਇਆ ਦੇ ਖਹਿ ਦੇ ਕਾਰਨ ਹਿਰਦਾ ਸੜੀ ਜਾ ਰਿਹਾ ਹੈ, ਤਪੀ ਜਾ ਰਿਹਾ ਹੈ,
ਪਹਿਲੇ ਪਾਤਸ਼ਾਹ ਦੇ ਬੜੇ ਸੁੰਦਰ ਬਚਨ ਨੇ ਧਨਾਸਰੀ ਰਾਗਣੀ 661 ਅੰਗ ਤੋਂ ਲੈ ਕੇ ਸ਼ਬਦ 662 ਤੱਕ ਜਾਂਦਾ ਹੈ। ਪਾਤਸ਼ਾਹ ਕਹਿੰਦੇ ਜੀਓ ਤਪਤ ਹੈ ਬਾਰੋ ਵਾਰ, ਮੁੜ ਮੁੜ ਕੇ ਤਪਦਾ, ਵਾਰ ਵਾਰ ਤਪਦਾ, ਵਾਰ ਦਰਵਾਜ਼ਾ ਨੌ ਦਰਵਾਜ਼ਿਆਂ ਰਾਹੀਂ ਤਪਦਾ, ਵਾਰ ਰੇਤਾ ਧੁੱਪ ਵਿੱਚ ਰੇਤ ਵਾਂਗ ਤਪਦਾ, ਵਾਰ ਪਾਣੀ ਗੁਰਮੁਖੋ ਉੱਬਲਦੇ ਪਾਣੀ ਵਾਂਗ ਮਨ ਉਬਾਲੇ ਮਾਰ ਰਿਹਾ ਹੈ। ਬੜੇ ਅਰਥ ਨੇ ਇਸ ਪੰਕਤੀ ਦੇ, ਹੋਰ ਵੀ ਹੋ ਜਾਂਦੇ ਨੇ। ਇਸ ਤਪ ਦੇ ਮਨ ਨੂੰ ਲੋੜ ਸੀ ਸ਼ਾਂਤੀ ਦੀ, ਜਾਣੀ ਕਿ ਠੰਡ ਦੀ, ਤੇ ਜਿੰਨਾ ਚਿਰ ਇਹਨੂੰ ਠੰਡ ਨਹੀਂ ਪ੍ਰਾਪਤ ਹੁੰਦੀ ਤੇ ਓਨਾ ਚਿਰ ਇਹ ਮਨ ਸ਼ਾਂਤ ਹੋਵੇ ਤੇ ਕਿਵੇਂ ਹੋਵੇ। ਅੱਗੇ ਗੁਰਦੇਵ ਕਹਿੰਦੇ ਨੇ ਵਾ ਕੈ ਕੁਸਲ ਨਾ ਕਤ ਹੋਏ, ਮਾਇਆ ਦੀ ਦੌੜ ਵਿੱਚ ਲੱਗ ਕੇ ਇਸ ਹਿਰਦੇ ਨੂੰ ਸ਼ਾਂਤੀ ਆ ਹੀ ਨਹੀਂ ਸਕਦੀ। ਵਲਦੀ ਹੈ ਅੱਗ, ਉੱਤੇ ਪੈ ਗਿਆ ਇੰਧਨ, ਪਹਿਲਾਂ ਹੀ ਅੱਗ ਬਲਦੀ ਸੀ, ਲੱਕੜਾਂ ਹੋਰ ਸੁੱਟ ਦਿੱਤੀਆਂ ਉੱਪਰ, ਅੱਗ ਬੁਝੇਗੀ ਨਹੀਂ ਵਧੇਗੀ। ਬੜੀ ਕਹਾਵਤ ਹੈ ਵੀ ਬਲਦੀ ਤੇ ਤੇਲ ਪਾਉਣਾ, ਹੁਣ ਬਲਦੀ ਤੇ ਤੇਲ ਪਵੇਗਾ ਅੱਗ ਵਧੇਗੀ। ਅੱਗ ਨੂੰ ਜੇ ਸ਼ਾਂਤ ਕਰਨਾ ਸੀ ਬਲਦੀ ਤੇ ਪਾਣੀ ਪੈ ਜਾਂਦਾ, ਹੋ ਸਕਦਾ ਉਹ ਸ਼ਾਂਤ ਹੋ ਜਾਂਦੀ। ਇੱਥੇ ਗੁਰਦੇਵ ਕਹਿੰਦੇ ਵੀ ਉਹ ਆ ਕਹਿ ਕੁਸਲ ਨਾ ਕਤ ਹੋਏ, ਜਿਹੜੇ ਸਾਧਨ ਤੂੰ ਕਰਦਾ ਨਾ ਵੀ ਵਿਸ਼ੇ ਵਿਕਾਰ ਰੁਕ ਜਾਣਗੇ ਬਾਹਰਲੇ ਸਾਧਨਾਂ ਦੇ ਨਾਲ, ਸ਼ਾਇਦ ਮਾਇਆ ਬਹੁਤੀ ਇਕੱਠੀ ਕਰਕੇ ਲੋਭ ਸ਼ਾਂਤ ਹੋ ਜਾਵੇਗਾ, ਸ਼ਾਇਦ ਵਿਸ਼ਾ ਭੋਗ ਕੇ ਕਾਮ ਸ਼ਾਂਤ ਹੋ ਜਾਵੇਗਾ। ਕਹਿੰਦੇ ਤੇਰਾ ਬਹੁਤ ਵੱਡਾ ਭੁਲੇਖਾ, ਇਹ ਤਾਂ ਤੂੰ ਹੋਰ ਈਂਧਨ ਪਾ ਰਿਹਾ, ਹੋਰ ਬਾਲਣ ਪਾ ਰਿਹਾ, ਫਿਊਲ ਸੁੱਟੀ ਜਾ ਰਿਹਾ। ਠਾਂਡ ਪਰੀ ਸੰਤ ਸੰਗ ਬਸਿਆ, ਹਾਂ ਇੱਕ ਕੰਮ ਕਰਨ ਵਾਲਾ ਸੀ, ਜੇ ਕਰ ਲਵੇ ਤੇ ਹਿਰਦੇ ਠੰਡ ਪੈ ਜਾਂਦੀ ਹੈ। ਗੁਰਮੁਖੋ ਠੰਡ ਕਿਵੇਂ ਪੈਂਦੀ ਹੈ? ਪਹਿਲਾਂ ਤਾਂ ਹਿਰਦੇ ਦੀ ਗਰਮੀ ਨੂੰ ਸਮਝਣ ਦੀ ਲੋੜ ਹੈ, ਫਿਰ ਇਹਦੇ ਠੰਡ ਕਿਵੇਂ ਪੈਂਦੀ ਹੈ ਨਾ, ਕਿਸੇ ਗੱਲ ਦਾ ਝਰੇਵਾਂ ਹੈ, ਕੋਈ ਵੱਡਾ ਦੁੱਖ ਲੱਗਿਆ, ਕਿਸੇ ਮਾਂ ਦਾ ਪੁੱਤ ਵਿਛੜ ਗਿਆ, ਪਤਾ ਨਹੀਂ ਲੱਗ ਰਿਹਾ ਕਿੱਥੇ ਹੈ, ਕੌਣ ਕਿਹੜੀ ਥਾਂ ਤੇ ਹੈ, ਹਿਰਦਾ ਤਪਿਆ ਮੋਹ ਦੇ ਵਿੱਚ, ਸਾੜਾ ਬਣ ਰਿਹਾ, ਪਛਤਾਵਾ ਬਣ ਰਿਹਾ, ਬਹੁਤ ਕੁਝ ਸੋਚੀ ਜਾ ਰਿਹਾ, ਮਾਂ ਸੋਚਦੀ ਹੈ ਕਹਿ ਲਈਏ। ਕਿਸੇ ਬੰਦੇ ਨੇ ਆ ਕੇ ਇੰਨੀ ਕੁ ਖਬਰ ਦਿੱਤੀ ਕਿ ਮਾਂ ਤੇਰਾ ਪੁੱਤ ਠੀਕ ਠਾਕ ਹੈ, ਫਿਕਰ ਨਾ ਕਰ, ਉਹ ਫਲਾਣੀ ਥਾਂ ਤੇ ਬੱਚਾ ਖੇਡਦਾ ਦੇਖਿਆ ਮੈਂ ਹੁਣੀ। ਹੁਣ ਉਹ ਦੱਸਣ ਵਾਲੇ ਨੇ ਕੁਝ ਸ਼ਬਦ ਬੋਲੇ ਵੀ ਤੇਰਾ ਪੁੱਤ ਠੀਕ ਹੈ, ਮੈਂ ਵੇਖਿਆ। ਇਹਨਾਂ ਸ਼ਬਦਾਂ ਨੇ ਮਾਂ ਦੇ ਹਿਰਦੇ ਠੰਡ ਪਾ ਦਿੱਤੀ ਹੈ। ਸ਼ਬਦ ਦੀ ਵੀ ਇੱਕ ਐਸੀ ਕਲਾ ਹੈ, ਸ਼ਬਦ ਬੁਰਾ ਹੋਵੇ ਹਿਰਦਾ ਸਾੜ ਸਕਦਾ, ਕਿਸੇ ਨੇ ਗਾਲ ਕੱਢ ਦਿੱਤੀ ਹਿਰਦਾ ਹੋਰ ਸੜੇਗਾ ਈਰਖਾ ਦੇ ਵਿੱਚ, ਬੁਰੇ ਸ਼ਬਦਾਂ ਨਾਲ ਹਿਰਦਾ ਸੜੇਗਾ। ਸ਼ਬਦ ਸ਼ਾਂਤ ਪਵਿੱਤਰ ਹੋਣਗੇ, ਉਹ ਸ਼ਬਦ ਸੁਣ ਕੇ, ਉਹ ਗੱਲ ਸੁਣ ਕੇ ਹਿਰਦੇ ਨੂੰ ਸ਼ਾਂਤੀ ਆਵੇਗੀ। ਤੇ ਇੱਥੇ ਤੇ ਗੁਰਮੁਖੋ ਗੁਰੂ ਕੀ ਬਾਣੀ ਦੀ ਗੱਲ ਹੈ, ਇੰਨਾ ਪਵਿੱਤਰ ਸ਼ਬਦ, ਵਾਹਿਗੁਰੂ ਕਹਿੰਦਿਆਂ ਸਾਰ ਸ਼ਾਂਤੀ ਆ ਜਾਂਦੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਰੁਚੀ ਨਾਲ ਦਿਲਚਸਪੀ ਨਾਲ ਜਪੀਏ ਇਹ ਵਿਸ਼ਾ, ਕਿਤੇ ਫਿਰ ਵਿਚਾਰ ਲਵਾਂਗੇ। ਤੇ ਸਤਿਗੁਰੂ ਕਹਿੰਦੇ ਠਾਂਡ ਪਰੀ ਸੰਤ ਸੰਗ ਬਸਿਆ, ਸਤਸੰਗਤ ਵਿੱਚ ਆ, ਗੁਰਮੁਖਾਂ ਦੀ ਸੰਗਤ ਵਿੱਚ ਆ, ਤੇਰੇ ਹਿਰਦੇ ਠੰਡ ਪਏਗੀ। ਉੱਥੇ ਜਿਹੜੇ ਵਿਚਾਰ ਚੱਲਣਗੇ, ਡਿਸਕਸ ਹੋਵੇਗੀ, ਭਾਵੇਂ ਕਥਾ ਕੀਰਤਨ ਰੂਪ ਦੇ ਵਿੱਚ ਗੁਰੂ ਕੇ ਦਰਬਾਰ ਵਿੱਚ ਹੋਵੇ, ਭਾਵੇਂ ਬਾਹਰ ਵੀ ਕਿਤੇ ਚਾਰ ਗੁਰਮੁਖਾਂ ਵਿੱਚ ਬੈਠਣ ਦਾ ਮੌਕਾ ਮਿਲੇ, ਇੱਥੇ ਆ ਕੇ ਸ਼ਾਂਤੀ ਮਿਲਣੀ ਹੈ, ਇੱਥੇ ਆ ਕੇ ਆਨੰਦ ਆਉਣਾ। ਅੰਮ੍ਰਿਤ ਨਾਮ ਤਹਾ ਜੀ ਰਸਿਆ, ਗੁਰੂ ਕੀ ਸੰਗਤ ਹੈ, ਗੁਰਮੁਖਾਂ ਦੀ ਸੰਗਤ ਹੈ, ਜਿੱਥੇ ਨਾਮ ਰੂਪੀ ਅੰਮ੍ਰਿਤ ਮਿਲਦਾ ਹੈ। ਨਾਮ ਅੰਮ੍ਰਿਤ ਕਿਵੇਂ ਹੈ, ਸਮਾਂ ਨਹੀਂ ਆਪਾਂ ਇਸ ਨੂੰ ਗੱਲ ਨੂੰ ਅੱਗੇ ਵਧਾਈਏ। ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਬਹੁ ਭਾਈ, ਗੁਰੂ ਨੂੰ ਸੰਗਤ ਨੂੰ ਮਿਲ ਕੇ ਪੀਤਾ ਜਾਂਦਾ।
ਸੋ ਇਸੇ ਤਰ੍ਹਾਂ ਗੁਰੂ ਕੀ ਸੰਗਤ ਜਾਂ ਗੁਰਮੁਖਾਂ ਦੀ ਸੰਗਤ ਵਿੱਚ ਪਰਮੇਸ਼ਰ ਦਾ ਨਾਮ ਹੈ ਤਾਂ ਜੀਅ ਰਸਿਆ। ਸੰਗਤ ਕਰਦਿਆਂ ਕਰਦਿਆਂ ਜਿਹੜਾ ਜੀਅੜਾ ਹੈ ਨਾ ਸਾਡਾ ਮਨ ਹੀ ਕਹਿ ਲਈਏ ਮੁੜ ਕੇ, ਫਿਰ ਹੌਲੀ ਹੌਲੀ ਸਹਿਜੇ ਸਹਿਜੇ ਨਾਮ ਰਸ ਵਿੱਚ ਰਸ ਜਾਂਦਾ, ਨਾਮ ਰਸ ਵਿੱਚ ਲੀਨ ਹੋ ਜਾਂਦਾ। ਇਹ ਰਸਣਾ ਕਿਹੋ ਜਿਹਾ ਸਾਧਨ ਹੈ? ਅੰਬ ਜਦੋਂ ਪੱਕਿਆ ਜਾਂ ਫਲ ਪੱਕਿਆ ਨਾ ਉਹਨੂੰ ਕਹਿੰਦੇ ਰਸਿਆ ਪਿਆ, ਹੁਣ ਰਸ ਨਾਲ ਭਰ ਗਿਆ। ਸੌਖਾ ਸਮਝ ਲੈਣਾ, ਆ ਜਲੇਬੀਆਂ ਗੁਲਾਬ ਜਾਮਣਾਂ ਬਣਾਉਂਦਿਆਂ ਹਲਵਾਈ ਨੂੰ ਕਈ ਵਾਰੀ ਵੇਖਿਆ ਹੋਣਾ, ਜਦੋਂ ਤਲ ਕੇ ਨਾ ਤੇਲ ਦੇ ਵਿੱਚ ਘਿਓ ਦੇ ਵਿੱਚ ਉਹਨੂੰ ਚਾਹਣੀ ਦੇ ਵਿੱਚ ਸੁੱਟਿਆ ਜਾਂਦਾ ਤੇ ਉਹ ਰਸ ਉਹਨਾਂ ਵਿੱਚ ਭਰ ਜਾਂਦਾ। ਇਹ ਹੈ ਰਸਣਾ। ਤੇ ਰਸ ਵਾਸਤੇ ਕੋਈ ਸਪੇਸ ਚਾਹੀਦੀ ਹੈ ਤਾਂ ਉਹਦੇ ਵਿੱਚ ਰਸ ਜਾਏਗਾ ਨਾ, ਜੇ ਵਿੱਚੋਂ ਕੋਈ ਥੋੜੇ ਬਹੁਤੇ ਮਸਾਮ ਹੋਣਗੇ ਖਾਲੀ ਹੋਏਗੀ। ਐਸੇ ਤਰ੍ਹਾਂ ਮਨ ਦੇ ਅੰਦਰ ਪਹਿਲਾਂ ਸਪੇਸ ਪੈਦਾ ਕਰਨੀ ਹੈ, ਭਾਵ ਵਿਸ਼ੇ ਵਿਕਾਰਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੰਗਤ ਕਰਦਿਆਂ ਕਰਦਿਆਂ ਫਿਰ ਨਾਮ ਦੇ ਨਾਲ ਹਿਰਦਾ ਭਰ ਜਾਂਦਾ, ਰਸ ਜਾਂਦਾ। ਅੱਗੇ ਸਤਿਗੁਰੂ ਕਹਿ ਰਹੇ ਨੇ, ਠਾਕੁਰ ਆਪਣੇ ਜੋ ਜਨ ਭਾਇਆ, ਆਪਣੇ ਵਾਹਿਗੁਰੂ ਠਾਕੁਰ ਨੂੰ ਜਿਹੜਾ ਚੰਗਾ ਲੱਗਿਆ। ਰਿਪੀਟ ਕੀਤੀ ਇਹ ਗੱਲ ਪਹਿਲਾਂ ਵੀ ਆਈ ਹੈ ਸਲੋਕ ਵਿੱਚ, ਕਹਿੰਦੇ ਜਿਹੜਾ ਚੰਗਾ ਲੱਗਿਆ ਨਾ ਪ੍ਰਵਾਨ ਚੜ ਗਿਆ ਉਹਦੀਆਂ ਨਜ਼ਰਾਂ ਦੇ ਵਿੱਚ, ਨਾਨਕ ਉਆ ਕਾ ਮਨ ਸੀਤ ਲਾਇਆ, ਉਸ ਵਿਅਕਤੀ ਦਾ ਮਨ ਠੰਡਾ ਹੋ ਗਿਆ, ਉਸ ਵਿਅਕਤੀ ਦੇ ਹਿਰਦੇ ਵਿੱਚ ਸ਼ਾਂਤੀ ਆ ਗਈ ਹੈ, ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਨੇ। ਤਪ ਤਮਾਹੇ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਕਿੱਥੋਂ ਸਾਧੂ ਕੇ ਪੂਰਨ ਉਪਦੇਸੇ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਣ, ਰਸਨਾ ਤੇ ਬਸਣ। ਆਓ ਗੁਰਮੁਖ ਪਿਆਰਿਓ, ਇੰਨੇ ਕੁ ਸ਼ਬਦ ਪ੍ਰਵਾਨ ਕਰਨੇ, ਦੋ ਪੰਕਤੀਆਂ ਦੀ ਸਾਂਝ ਪਾ ਕੇ ਫਤਿਹ ਉਪਰੰਤ ਆਨੰਦ ਸਾਹਿਬ ਦੇ ਪਾਠ ਵਿੱਚ ਜੁੜੀਏ। ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਠਾਕੁਰ ਆਪਣੇ ਜੋ ਜਨ ਭਾਇਆ, ਨਾਨਕ ਉਆ ਕਾ ਮਨ ਸੀਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਰਿਆ ਮੇਰੀ ਮਾਏ, ਉੱਚੀ ਬੋਲੋ, ਸਤਿਗੁਰ ਤਾ ਪਾਇਆ ਸਹਿਜ ਸੇਤੀ।

0: ਪਿਉਤਰੇ ਸੰਤ ਸਾਜਨ ਭਏ ਸਰਸੇ ਸੁਣਤੇ ਪੁਨੀਤ ਕਹਤੇ ਪਵਿੱਤ ਬੇਨਬੰਤ ਨਾਨਕ ਗੁਰ ਚਰਨ ਲਾਗੇ ਸੁਣਤੇ ਪੁਨੀਤ ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ

ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਬਾਣੀ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਗਰੀਬਨਵਾਜ ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ

ਰਾਜ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੇਗ ਸੇਵਾ, ਸਰਦਾਰ ਲਖਵਿੰਦਰ ਸਿੰਘ ਵੱਲੋਂ ਬੇਟੇ ਗੁਰਫਤਿਹ ਸਿੰਘ ਦੇ ਜਨਮ ਦਿਨ ਦੀ ਖੁਸ਼ੀ 'ਚ ਸ਼ੁਕਰਾਨੇ ਦੀ ਅਰਦਾਸ ਹੈ ਜੀ। ਪਾਤਸ਼ਾਹ ਜੀ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ।

ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਅਹਿਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ।

ਵਾਰ ਸਿਉਂ ਸਭ ਜਗਤ ਛਡਾਇਆ, ਗੁਰ ਪਿਆਰੈ ਹਰ ਸੇਵਿਆ, ਗੁਰ ਧਨ ਗੁਰ ਧਨੋ, ਗੁਰ ਹਰ ਮਾਰਗ ਦੱਸ

ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ

ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਜੁੜ ਬੈਠੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਬੜੇ ਅਦਬ ਨਾਲ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਪੰਥ ਪ੍ਰਸਿੱਧ ਵਿਦਵਾਨ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲਿਆਂ ਪਾਸੋਂ ਸਰਵਣ ਕੀਤੀ ਹੈ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਦਾਸਰਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਭ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਰਾ ਮਾਤ ਪਿਤਾ ਹਰਾਇਆ, ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਪਾਠ ਬੋ ਸਮਾਗਮ ਜੋ 6 ਜੁਲਾਈ ਨੂੰ ਸੋਮਵਾਰ ਨੂੰ ਆਰੰਭ ਹੋਣਾ ਹੈ, 16 ਅਗਸਤ ਤੱਕ ਇਹ ਸਮਾਗਮ ਚੱਲਣਗੇ। ਸੋ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਆਏ ਹੋਏ ਵਿਦਵਾਨਾਂ ਪਾਸੋਂ ਗੁਰਬਾਣੀ ਦੇ ਉਚਾਰਨ ਅਤੇ ਅਰਥ ਬੋਸ ਪ੍ਰਾਪਤ ਕਰਨੇ ਜੀ। ਆਓ ਬੜਾ ਪਿਆਰ ਦੇ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਜੇ ਚਿਤਾਰੇ ਸੁਖ ਦੁਖ ਇਸ ਮਨ ਕੇ ਬਿਰਥਾ ਤੁਝ ਹੀ ਆਗੇ ਸਾਰੇ ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਇਤਨੀ ਕੁ ਹਾਜ਼ਰੀ ਦਾ ਪ੍ਰਵਾਨ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਰੱਬ ਜੀ ਤੂੰ ਮੇਰੇ ਪ੍ਰਾਣ ਆਧਾਰਾ ਨਮਸਕਾਰ ਡੰਡੋਤ ਵੰਦਨਾ ਅਨੇਕ ਵਾਰ ਚੁੰਬਾ ਰਹਿ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ ਹੁਣ ਸਮਾਂ ਕਥਾ ਦਾ ਹੈ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਤਿੰਨਾਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰੀਏ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ੍ਹ ਨੂੰ 4 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਠੇ ਦਾ ਅੰਮ੍ਰਿਤ ਤਿਆਰ ਹੋਣਾ ਹੈ ਸਵੇਰੇ 7 ਵਜੇ ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਆਓ ਬੜੇ ਪਿਆਰ ਦੇ ਨਾਲ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਦੀ ਕਥਾ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

अपना नाम देह गुण गावा दिन रात।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਰੀ ਕਾਇਨਾਤ, ਭਗਤ ਵਛਲ, ਕਰੁਣਾ ਨਿਦਾਨ, ਜਹਰਾ ਜਹੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰ, ਛਤਰ ਚਵਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਅੰਦਰ ਸਜੇ ਹੋਏ ਦੁਪਹਿਰ ਦੇ ਦੀਵਾਨ ਅੰਦਰ ਹਾਜ਼ਰੀ ਭਰ ਰਹੇ ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਸ੍ਰਿਸ਼ਟੀ ਦੇ ਅੰਦਰ ਉਹਨਾਂ ਗੁਰਸਿੱਖਾਂ ਦੇ ਸਭ ਤੋਂ ਚੰਗੇ ਭਾਗ ਨੇ ਜਿਹੜੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕ ਲੈਂਦੇ ਨੇ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੱਥਾ ਟੇਕਣ ਵਾਲੇ ਗੁਰਸਿੱਖਾਂ ਦਾ ਹੀ ਜ਼ਿਕਰ ਕਰਦੇ ਨੇ ਜਦੋਂ ਕਹਿੰਦੇ ਨੇ, ਕਹਿੰਦੇ ਇੱਕ ਤੇ ਸਤਿਗੁਰਾਂ ਦੇ ਹਜ਼ੂਰ ਦੋਵੇਂ ਹੱਥ ਸ਼ਰਧਾ ਨਾਲ ਜੋੜੀਏ, ਇੱਕ ਵੱਡਾ ਪੁੰਨ ਫਲ ਪ੍ਰਾਪਤ ਹੋ ਜਾਂਦਾ ਹੈ। ਸ਼ਰਧਾ ਨਾਲ ਮੱਥਾ ਟੇਕੀਏ, ਇਹਦਾ ਵੀ ਬਹੁਤ ਵੱਡਾ ਪੁੰਨ ਫਲ ਪ੍ਰਾਪਤ ਹੁੰਦਾ ਹੈ। 16 ਸਾਹਿਬ ਦੀ ਬਾਣੀ ਵਿੱਚ ਰੋਜ਼ ਹੀ ਗੁਰਸਿੱਖ ਪੜ੍ਹਦੇ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਅੰਜਲੀ ਹੱਥ ਜੋੜਨੇ, ਕਰ ਡੰਡੌਤ ਪੁੰਨ ਵੱਡਾ ਹੈ। ਸੋ ਆਪ ਜੀ ਨੇ ਦੋ ਵੱਡੇ ਪੁੰਨ ਫਲ ਦੀ ਪ੍ਰਾਪਤ ਕਰ ਲਈ ਹੈ। ਤੁਰਕੀ ਬਾਣੀ ਦੇ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਪਾਸੋਂ ਸਰਵਣ ਕੀਤੇ ਨੇ। ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਜੋ ਨਿਤਨੇਮ ਹੈ ਇੱਥੋਂ ਦਾ, ਸਮਾਂ ਹੋਇਆ ਹੈ ਭਾਈ ਗੁਰਦਾਸ ਜੀ ਦੀ ਮਹਾਨ ਰਚਨਾ ਜੋ ਕਵਿਤ ਸਵਈਏ ਦੇ ਰੂਪ ਦੇ ਵਿੱਚ ਹੈ। ਇਹਦੀ ਵਿਚਾਰ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ। ਸੋ ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਕਵਿਤ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਇੱਕ ਗੱਲ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕੀਤਾ। ਉਹ ਕੀ ਆਖਿਆ? ਕਹਿੰਦੇ ਜੇ ਸਮਾਂ ਰਹਿੰਦਿਆਂ ਸਮੇਂ ਦੀ ਕਦਰ ਨਾ ਕੀਤੀ, ਫਿਰ ਬਾਅਦ ਵਿੱਚ ਪਛਤਾਵਾ ਹੀ ਪੱਲੇ ਪੈਂਦਾ। ਜੇ ਤੇ ਵਕਤ ਅਨੁਸਾਰ ਸਮਾਂ ਸੰਭਾਲ ਲਈਏ ਨਾ, ਫਿਰ ਉਹ ਸਮੇਂ ਦੀ ਬਹੁਤ ਕੀਮਤ ਪੈ ਜਾਂਦੀ ਹੈ। ਕਈ ਵਾਰੀ ਤੁਸੀਂ ਸੁਣਦੇ ਹੋ ਕਿ ਬੁਲਾਰਾ ਕੋਈ ਕਹਿੰਦਾ ਵੀ ਸਾਧ ਸੰਗਤ ਜੀ, ਤੁਸੀਂ ਆਪਣਾ ਕੀਮਤੀ ਸਮਾਂ ਛੱਡ ਕੇ ਇੱਥੇ ਆਏ ਹੋ। ਨਹੀਂ, ਇਹ ਭੁਲੇਖਾ ਹੈ ਸਾਡਾ ਵੀ ਦੁਨਿਆਵੀ ਕੰਮਾਂ ਵਿੱਚ ਸਮੇਂ ਦੀ ਬਹੁਤ ਕੀਮਤ ਸੀ। ਨਹੀਂ, ਇਹ ਕਹਿਣਾ ਬਣਦਾ ਵੀ ਇੱਥੇ ਆ ਕੇ ਤੁਸੀਂ ਸਮੇਂ ਦੀ ਕੀਮਤ ਪਾਉਣ ਆਏ ਹੋ। ਇੱਥੇ ਸਮੇਂ ਦੀ ਕੀਮਤ ਪੈ ਜਾਣੀ ਹੈ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜੇ ਵਕਤ ਨਾ ਸੰਭਾਲਿਆ, ਸਮਾਂ ਨਾ ਸੰਭਾਲਿਆ, ਬਾਅਦ ਵਿੱਚ ਪਛਤਾਵਾ ਹੀ ਭੱਲੇ ਆ, ਹੋਰ ਕੱਖ ਵੀ ਨਹੀਂ। ਪਾਤਸ਼ਾਹ ਦਾ ਗੁਰਬਾਣੀ ਵਿੱਚ ਇੱਕ ਬਚਨ ਹੈ, ਕਹਿੰਦੇ ਰਾਮ ਸਿਮਰ, ਰੱਬ ਨੂੰ ਯਾਦ ਕਰ ਲੈ, ਸਿਮਰਨ ਕਰ ਲੈ, ਅਗਰ ਨਾ ਕੀਤਾ ਪਛਤਾਹੇਗਾ ਮਨ, ਇਹ ਮਨਾ ਬੜਾ ਪਛਤਾਏਗਾ। ਉਸ ਵੇਲੇ ਕੱਖ ਨਹੀਂ ਜੇ ਬਣਨਾ, ਪਰ ਕਰੇ ਕੀ ਇਹ ਮਨੁੱਖ ਜਾਂ ਇਹ ਮਨ, ਇਹ ਅਚੇਤ ਅਵਸਥਾ ਵਿੱਚ ਹੈ, ਸੁੱਤਾ ਪਿਆ ਕਹਿ ਲਈਏ ਆਪਾਂ ਦੂਜੇ ਸ਼ਬਦਾਂ ਦੇ ਵਿੱਚ।
ਤੇ ਜਿੰਨਾ ਚਿਰ ਇਹ ਜਾਗਦਾ ਨਹੀਂ ਉਨਾ ਚਿਰ ਸਮੇਂ ਦੀ ਸੋਝੀ ਨਹੀਂ। ਇਹ ਵੀ ਧਿਆਨ ਦੇਣਾ, ਆਪਾਂ ਪ੍ਰਤੱਖ ਨੀਂਦ ਸੌਂਦੇ ਹਾਂ ਨਾ, ਨੀਂਦ ਦੇ ਲੱਛਣ ਨੇ, ਨੀਂਦ ਅਗਿਆਨਤਾ ਪੈਦਾ ਕਰਦੀ ਹੈ ਤੇ ਜਾਗਣਾ ਹੀ ਗਿਆਨ ਹੈ। ਜਦੋਂ ਨੀਂਦ ਵਿੱਚ ਹਾਂ ਸਾਨੂੰ ਸਾਰਾ ਗਿਆਨ ਭੁੱਲ ਜਾਂਦਾ ਹੈ, ਭੁੱਲ ਜਾਂਦਾ ਹੈ ਕਿੱਥੇ ਹਾਂ, ਕਿਹੜੀ ਦੁਨੀਆਂ ਵਿੱਚ ਹਾਂ, ਕਿਹੜੇ ਸ਼ਹਿਰ ਵਿੱਚ ਹਾਂ, ਕਿਹੜੇ ਦੇਸ਼ ਵਿੱਚ ਹਾਂ, ਭੁਲਾ ਦਿੱਤਾ ਨੀਂਦ ਨੇ। ਭੁੱਲ ਜਾਂਦਾ ਸਮਾਂ, ਦਿਨ ਹੈ ਜਾਂ ਰਾਤ ਹੈ, ਸਵੇਰ ਹੈ ਦੁਪਹਿਰ ਹੈ ਜਾਂ ਸ਼ਾਮ ਹੈ, ਨੀਂਦ ਵਿੱਚ ਭੁੱਲ ਗਿਆ। ਗੁਰਮੁਖੋ, ਨੀਂਦ ਵਿੱਚ ਜਾ ਕੇ ਭੁੱਲ ਗਿਆ ਆਪਣਾ ਕੌਣ ਹੈ, ਮਾਂ ਕੌਣ ਹੈ, ਪਿਤਾ ਕੌਣ ਹੈ, ਭੈਣ ਭਰਾ ਕੌਣ ਨੇ, ਨੀਂਦ ਵਿੱਚ ਨਹੀਂ ਪਤਾ। ਭੁੱਲਦਿਆਂ ਭੁੱਲਦਿਆਂ ਇੰਨਾ ਭੁਲਾ ਦਿੱਤਾ ਨੀਂਦ ਨੇ, ਉਹ ਆਪਣੇ ਆਪ ਨੂੰ ਵੀ ਭੁੱਲ ਗਿਆ ਵੀ ਮੈਂ ਕੌਣ ਹਾਂ, ਮੇਰਾ ਨਾਂ ਕੀ ਹੈ, ਨਹੀਂ ਨਾ ਚੇਤੇ। ਅੱਖ ਖੁੱਲ੍ਹੀ, ਖੁੱਲ੍ਹਦਿਆਂ ਸਾਰ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਗਿਆ, ਆਪੇ ਦਾ ਗਿਆਨ ਹੋਇਆ। ਅਜੇ ਅੱਖਾਂ ਖੋਲ੍ਹੀਆਂ ਵੀ ਨਹੀਂ ਸੀ ਪਰ ਜਾਗ ਪਿਆ, ਆਪਣੇ ਆਪ ਦਾ ਗਿਆਨ ਹੋ ਗਿਆ। ਗਿਆਨ ਹੋ ਗਿਆ ਮੈਂ ਕਿੱਥੇ ਹਾਂ, ਗਿਆਨ ਹੋ ਗਿਆ ਸਮਾਂ ਕਿਹੜਾ ਹੈ, ਸਵੇਰ ਸ਼ਾਮ ਦੁਪਹਿਰ ਕੋ ਜੋ ਵੀ ਹੈ, ਗਿਆਨ ਹੋ ਗਿਆ ਮੇਰਾ ਆਪਣਾ ਕੌਣ ਹੈ, ਭੈਣ ਭਰਾ ਕੌਣ ਨੇ, ਰਿਸ਼ਤੇਦਾਰ ਕੌਣ ਨੇ। ਬਾਹਰਲੀ ਨੀਂਦ ਵਿੱਚ ਵੀ ਇਹ ਵਰਤਦਾ ਵੀ ਨੀਂਦ ਅਗਿਆਨ ਹੈ, ਜਾਗਣਾ ਗਿਆਨ ਹੈ। ਜਾਗਦਿਆਂ ਸਾਰ ਸੁਰਤ ਵਿੱਚ ਸਭ ਕੁਝ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖੋ, ਧਰਮ ਦੀ ਦੁਨੀਆਂ ਵਿੱਚ ਅਸੀਂ ਨੀਂਦ ਵਿੱਚ ਹਾਂ, ਸਰੀਰ ਤੇ ਭਾਵੇਂ ਜਾਗਦਾ ਹੁੰਦਾ, ਸਾਨੂੰ ਲੱਗਦਾ ਵੀ ਅਸੀਂ ਜਾਗਦੇ ਤੁਰੇ ਫਿਰਦੇ ਹਾਂ, ਪਰ ਧਰਮ ਦੀ ਦੁਨੀਆਂ ਵਿੱਚ ਅਗਿਆਨਤਾ ਦੀ ਐਸੀ ਨੀਂਦ ਹੁੰਦੀ ਹੈ, ਜਿਸ ਨੀਂਦ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡਾ ਆਪਣਾ ਕੌਣ ਹੈ। ਅਸੀਂ ਦੁਨਿਆਵੀ ਰਿਸ਼ਤਿਆਂ ਨੂੰ ਆਪਣਾ ਮੰਨ ਬੈਠਦੇ ਹਾਂ। ਕਈ ਵਾਰੀ ਇਹ ਰਿਸ਼ਤਾ ਐਸਾ ਧੋਖਾ ਵੀ ਦਿੰਦਾ, ਦੁਸ਼ਮਣ ਹੋ ਨਿਬੜਦਾ, ਕਈ ਵਾਰੀ ਬੜਾ ਕਰੀਬੀ ਰਿਸ਼ਤੇਦਾਰ ਬੜੇ ਕਰੀਬੀ ਬੰਦੇ ਦਾ ਕਤਲ ਕਰ ਦਿੰਦਾ। ਭੁਲੇਖਾ ਸੀ ਨਾ ਵੀ ਇਹ ਮੇਰਾ ਆਪਣਾ ਹੈ, ਭੁਲੇਖਾ ਸੀ ਪਤਨੀ ਆਪਣੀ ਹੈ ਪਰ ਪਤਨੀ ਨੇ ਹੀ ਕਤਲ ਕਰਵਾ ਦਿੱਤਾ, ਭੁਲੇਖਾ ਸੀ ਪਤੀ ਮੇਰਾ ਆਪਣਾ ਪਰ ਪਤੀ ਨੇ ਹੀ ਕਤਲ ਕਰ ਦਿੱਤਾ। ਇਸ ਕਰਕੇ ਧਰਮ ਦੀ ਦੁਨੀਆਂ ਵਿੱਚ ਅਗਿਆਨਤਾ ਦੀ ਨੀਂਦ ਵਿੱਚ ਜਿੰਨਾ ਚਿਰ ਮਨੁੱਖ ਚੱਲ ਰਿਹਾ ਉਨਾ ਚਿਰ ਇਹਨੂੰ ਆਪਣੇ ਦਾ ਕੋਈ ਗਿਆਨ ਨਹੀਂ, ਕਿਉਂਕਿ ਨੀਂਦ ਹੈ। ਤੇ ਇਸੇ ਤਰ੍ਹਾਂ ਆਪਣੇ ਦਾ ਗਿਆਨ ਤੇ ਹੋਣਾ ਨਾ ਹੋਣਾ ਵੱਖਰੀ ਗੱਲ ਹੈ, ਗੁਰਮੁਖ ਪਿਆਰਿਓ ਆਪੇ ਦਾ ਵੀ ਗਿਆਨ ਨਹੀਂ, ਮੈਂ ਕੌਣ ਹਾਂ, ਕਹੀ ਜਾਵੇ ਮੈਂ ਮਨੁੱਖ ਹਾਂ ਪਰ ਭੁਲੇਖਾ। ਸਰੀਰ ਕਰਕੇ ਮਨੁੱਖ ਹੋ ਸਕਦਾ ਪਰ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਜੇ ਸਰੀਰ ਤੇਰਾ ਮਨੁੱਖ ਵਾਲਾ ਹੈ ਪਰ ਤੇਰੇ ਲੱਛਣ ਮਨੁੱਖ ਵਾਲੇ ਨਹੀਂ, ਤੇਰੀ ਕਰਤੂਤ ਚੰਗੀ ਨਹੀਂ। ਇਸੇ ਕਰਕੇ ਕਹਿ ਦਿੱਤਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਪਸ਼ੂ ਮਾਨਸ ਚੰਮ ਪਲੇਟੇ, ਸਤਿਗੁਰੂ ਕਹਿੰਦੇ ਮਨੁੱਖਾਂ ਵਾਲੀ ਚਮੜੀ ਹੈ, ਨੈਣ ਨਕਸ਼ ਮਨੁੱਖਾਂ ਵਾਲੇ ਜ਼ਰੂਰ ਨੇ, ਸਟਰਕਚਰ ਮਨੁੱਖਾਂ ਵਾਲਾ ਜ਼ਰੂਰ ਹੈ ਪਰ ਬਿਰਤੀ ਪਸ਼ੂਆਂ ਵਾਲੀ ਹੈ, ਬਿਰਤੀ ਕੁੱਕਰ ਵਾਲੀ ਹੈ, ਕੁੱਤੇ ਵਾਲੀ ਹੈ। ਇਸ ਕਰਕੇ ਜਿੰਨਾ ਚਿਰ ਅਗਿਆਨਤਾ ਵਿੱਚ ਜਾਣੀ ਇਸ ਨੀਂਦ ਵਿੱਚ ਅਸੀਂ ਚੱਲ ਰਹੇ ਹਾਂ ਆਪਣੇ ਆਪ ਦਾ ਗਿਆਨ ਨਹੀਂ, ਤੇ ਜਦੋਂ ਜਾਗ ਆਉਂਦੀ ਹੈ ਗਿਆਨ ਦੀ, ਇਹ ਜਾਗ ਬਾਰੇ ਸਤਿਗੁਰੂ ਨੇ ਆਖਿਆ ਨਾ, ਇੱਕ ਆਵਾਜ਼ ਦਿੱਤੀ ਹੈ ਸਾਨੂੰ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਂ ਗਾ ਫੁੱਲ ਸੋਇਆ। ਅਰ ਸੁਚੇਤ ਕੀਤਾ ਤੂੰ ਸਰੀਰ ਨਹੀਂ, ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ,
ਇਰਦ ਗਿਰਦ ਨਜ਼ਰ ਮਾਰ ਕੇ ਵੇਖ ਲੈ, ਜਿਹੜਾ ਸਰੀਰ ਨਾਲ ਪੈਦਾ ਹੋਇਆ ਸੀ, ਜਿਸ ਸਰੀਰ ਨੂੰ ਲੈ ਕੇ ਤੂੰ ਦੁਨੀਆਂ ਵਿੱਚ ਆਇਆ ਸੀ, ਉਹ ਵੀ ਨਾਲ ਜਾਣ ਵਾਲਾ ਨਹੀਂ। ਉਹ ਵੀ ਦੁਨੀਆਂ ਦੇ ਸਾਹਮਣੇ ਕਿਸੇ ਨੇ ਅਗਨ ਦਾਹ ਕਰ ਦੇਣਾ, ਕਿਸੇ ਨੇ ਦਫਨਾ ਦੇਣਾ ਕਬਰ ਦੇ ਵਿੱਚ, ਕਿਸੇ ਨੇ ਇੱਕ ਦੱਜ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਕਈਆਂ ਦੇ ਸਰੀਰ ਨੂੰ ਕੁੱਤਿਆਂ ਨੇ ਖਾ ਜਾਣਾ ਇਤਿਆਦਕ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਹ ਵੱਡੀ ਅਗਿਆਨਤਾ ਹੈ ਕਿ ਸਰੀਰ ਨੂੰ ਆਪਣਾ ਮੰਨੀ ਬੈਠਾ। ਪਰ ਸਤਿਗੁਰੂ ਕਹਿੰਦੇ ਜੇ ਜਾਗ ਭਵੇ ਨਾ, ਗਿਆਨ ਦੀ ਜਾਗ ਵਿੱਚ, ਗੁਰੂ ਦੇ ਰਜਾ ਵਿੱਚ, ਗੁਰੂ ਦੇ ਗਿਆਨ ਨੂੰ ਹਾਸਲ ਕਰਕੇ ਫਿਰ ਤੈਨੂੰ ਸਮਝ ਆ ਜਾਵੇ ਤੇਰਾ ਆਪਣਾ ਕੀ ਹੈ। ਇਸ ਜਾਗ ਵਿੱਚ ਸਮਝ ਆ ਜਾਵੇ ਸਮਾਂ ਕਿਹੜਾ ਚੱਲਦਾ। ਯਾਦ ਰੱਖਣਾ, ਨੀਂਦ ਨੇ ਅਗਿਆਨਤਾ ਵਿੱਚ ਲਿਜਾ ਕੇ ਸਮਾਂ ਭੁਲਾ ਦਿੱਤਾ ਸੀ, ਦਿਨ ਰਾਤ ਹੈ ਜਾਂ ਜੋ ਵੀ ਹੈ, ਅਗਿਆਨਤਾ ਦੀ ਨੀਂਦ ਨੇ ਵੀ ਸਮਾਂ ਭੁਲਾ ਦਿੱਤਾ ਵੀ ਸਰੀਰ ਦੀ ਜ਼ਿੰਦਗੀ ਦੀ ਅਵਸਥਾ ਕਿੱਥੇ ਕੁ ਚਲੀ ਗਈ ਹੈ। ਦਸ ਬਾਲਤਨ ਵੀਹ ਸਰਵਣ ਤੀਸਾ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਚਾਸੀ ਪੱਗ ਖਿਸੈ, ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤ ਹੀਣ ਅੱਸੀਹਾਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸਹਿਜਾਸਣੀ ਮੂਲ ਨਾ ਜਾਣੈ ਅਬ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਹੇ ਕਾ ਤਬਲ ਹਰ। ਭੁੱਲ ਗਿਆ ਬਚਪਨ, ਪਤਾ ਹੀ ਨਹੀਂ ਲੱਗਿਆ ਕਦੋਂ ਲੰਘ ਗਿਆ ਬਚਪਨ। ਹੁਣ ਯਾਦ ਕਰੀ ਜਾਂਦਾ, ਬਚਪਨ ਬੜਾ ਸੁਹਾਵਣਾ ਸਮਾਂ ਸੀ। ਵੱਡੇ ਵੱਡੇ ਵਿਦਵਾਨ ਕਹੀ ਜਾਂਦੇ ਨੇ, ਕਵੀ ਕਹੀ ਜਾਂਦੇ ਨੇ, ਕਿਤੇ ਬਚਪਨ ਮੁੜ ਕੇ ਮਿਲ ਜਾਵੇ। ਜਦੋਂ ਬਚਪਨ ਸੀ, ਸ਼ਾਇਦ ਜਾਂ ਬਚਪਨ ਨੂੰ ਨਾ ਮਾਣਿਆ ਹੋਵੇ, ਬਚਪਨ ਲੰਘਿਆ ਤੇ ਉਹਦਾ ਪਛਤਾਵਾ। ਜਵਾਨੀ ਆਈ, ਜਵਾਨੀ ਵੀ ਲੰਘ ਗਈ, ਤੇ ਜਦੋਂ ਜਵਾਨੀ ਲੰਘੀ, ਹੁਣ ਜਵਾਨੀ ਨੂੰ ਯਾਦ ਕਰਦਾ ਕਿਤੇ ਜਵਾਨੀ ਮੁੜ ਕੇ ਮਿਲ ਜਾਵੇ। ਸਮੇਂ ਨੂੰ ਸੰਭਾਲਿਆ ਨਹੀਂ, ਸਮੇਂ ਨੂੰ ਸਮਝਿਆ ਨਹੀਂ, ਕਾਰਨ ਅਗਿਆਨਤਾ। ਤੇ ਬੁਢੇਪਾ ਆ ਗਿਆ, ਬੁਢੇਪਾ ਪ੍ਰਵਾਨ ਨਹੀਂ ਕੀਤਾ, ਨਹੀਂ ਪ੍ਰਵਾਨ ਕਰਦਾ ਇਹ ਮਨ ਬੁਢੇਪੇ ਨੂੰ। ਜਦੋਂ ਬੱਚਾ ਸੀ, ਜਵਾਨ ਹੋਣ ਦਾ ਚਾਅ ਸੀ ਵੀ ਕਦੋਂ ਜਵਾਨ ਹੋ ਜਾਵਾਂ, ਸਾਰਾ ਕੁਝ ਮੈਂ ਆਪ ਕਰ ਸਕਾਂ, ਮੈਂ ਕਾਰ ਡਰਾਈਵ ਕਰ ਸਕਾਂ, ਮੈਂ ਹੋਰ ਵੀ ਕੁਝ ਕਰ ਸਕਾਂ। ਤੇ ਜਵਾਨ ਹੋ ਗਿਆ, ਚਾਅ ਸੀ ਜਵਾਨੀ ਦਾ, ਪਰ ਜਵਾਨੀ ਰੁਕੀ ਨਹੀਂ, ਬੁਢੇਪਾ ਆ ਗਿਆ, ਜਿਸ ਬੁਢੇਪੇ ਨੂੰ ਸੋਚਿਆ ਜਾਂ ਉਡੀਕਿਆ ਨਹੀਂ ਸੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤੇ ਬੜਾ ਸੋਹਣਾ ਕਿਹਾ, ਕਹਿੰਦੇ ਜਦੋਂ ਬੰਦੇ ਤੇ ਬੁਢੇਪਾ ਆਉਂਦਾ ਨਾ, ਬੰਦਾ ਕੋਸ਼ਿਸ਼ ਕਰਦਾ ਬੁਢੇਪੇ ਦਾ ਸਰੂਪ ਤਿਆਗ ਕੇ ਮੁੜ ਕੇ ਜਵਾਨ ਦਿਸਦਾ ਰਵਾਂ। ਗੁਰਦੇਵ ਕਹਿੰਦੇ ਜੇ ਜਰ ਬਾਣਾ ਪਰ ਹਰੈ, ਪਰ ਹਰੈ ਤਿਆਗੈ, ਤਿਆਗਣ ਦੀ ਕੋਸ਼ਿਸ਼ ਕਰਦਾ ਮਨੁੱਖ। ਜਰ ਹੁੰਦਾ ਬੁਢੇਪਾ, ਬਾਣਾ ਹੁੰਦਾ ਸਰੂਪ। ਜੇ ਜਰ ਬਾਣਾ ਪਰ ਹਰੈ ਤਿਆਗੇ, ਜਰ ਵੇਸ ਕਰੇਂਦੀ ਆਈ ਹੈ। ਇਹ ਬੁਢੇਪਾ ਹੋਰ ਰੂਪ ਧਾਰ ਕੇ ਹਮਲਾ ਕਰ ਦਿੰਦਾ। ਬੁਢੇਪੇ ਨੇ ਪਹਿਲਾਂ ਸੁਨੇਹਾ ਦਿੱਤਾ, ਕੇਸ ਚਿੱਟੇ ਹੋਣੇ ਸ਼ੁਰੂ ਹੋ ਗਏ, ਪ੍ਰਵਾਨ ਨਾ ਕੀਤਾ ਬਹੁਤਿਆਂ ਨੇ, ਕਹਿੰਦੇ ਡਾਈ ਕਰ ਲੈਂਦੇ ਆ, ਪਤਾ ਹੀ ਨਾ ਲੱਗਿਆ ਲੋਕਾਂ ਨੂੰ ਵੀ ਹੁਣ ਮੈਂ ਬੁੱਢਾ ਹੋ ਰਿਹਾ, ਜਵਾਨ ਹੀ ਦਿਸਦਾ ਰਹਾਂ। ਸਤਿਗੁਰੂ ਕਹਿੰਦੇ ਕੇਸ ਤਾਂ ਚਲੋ ਮੰਨਿਆ ਰੰਗ ਲਏ, ਪਰ ਬੁਢੇਪੇ ਨੇ ਅਗਲਾ ਹਮਲਾ ਵੀ ਤੇ ਕਰਨਾ। ਅਗਲੇ ਹਮਲੇ ਦੇ ਵਿੱਚ ਨਜ਼ਰ ਘਟ ਗਈ ਹੈ, ਅੱਖਾਂ ਦੇ ਰਾਹੀਂ ਬੁਢੇਪੇ ਨੇ ਹਮਲਾ ਕੀਤਾ, ਨਜ਼ਰ ਕਮਜ਼ੋਰ ਪੈ ਗਈ। ਤੇ ਅੱਜ ਦੇ ਅਜੋਕੇ ਯੁੱਗ ਦਾ ਮਨੁੱਖ ਕਹਿੰਦਾ ਵੀ ਚਲੋ ਨਜ਼ਰ ਘੱਟ ਤੇ ਗਈ ਹੈ, ਪਰ ਜੇ ਮੈਂ ਐਨਕ ਲਾਈ ਨਾ, ਦੋ ਨੰਬਰ ਦੀ, ਢਾਈ ਤਿੰਨ ਨੰਬਰ ਦੀ, ਲੋਕ ਕਹਿਣਗੇ ਇਹ ਬੁੱਢਾ ਹੋ ਗਿਆ। ਕੋਈ ਹੱਲ ਕਰੀਏ। ਅਜੋਕੇ ਯੁੱਗ ਦਾ ਮਨੁੱਖ ਕਹਿੰਦਾ ਵੀ ਅੰਦਰ ਹੀ ਲੈਂਜ ਪਾ ਲਈਏ, ਬਾਹਰ ਪਤਾ ਹੀ ਨਾ ਲੱਗੇ ਵੀ ਇਹਦੀ ਨਜ਼ਰ ਵੀ ਘਟੀ ਸੀ। ਇਹ ਦੂਜਾ ਰੂਪ ਤਿਆਗਿਆ ਬੁਢੇਪੇ ਦਾ। ਸਤਿਗੁਰੂ ਕਹਿੰਦੇ ਜਰ ਵੇਸ ਕਰੇਂਦੀ ਆਈ ਹੈ। ਬੁਢੇਪੇ ਨੇ ਤੀਜਾ ਰੂਪ ਵੀ ਹਮਲਾ ਕਰਨਾ ਨਾ, ਬੜੇ ਰੂਪ ਨੇ ਬੁਢੇਪੇ ਦੇ। ਦੰਦਾਂ ਨੇ ਜਵਾਬ ਦਿੱਤਾ, ਇਸੇ ਤਰ੍ਹਾਂ ਗੁਰਮੁਖੋ ਆਖਰ ਨੂੰ ਸਕਿੰਨ ਨੇ ਜਵਾਬ ਦੇ ਦਿੱਤਾ, ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ। ਗੁਰਦੇਵ ਕਹਿੰਦੇ ਕਿੰਨਾ ਕੁ ਚਿਰ ਟਾਲੀ ਜਾਏਗਾ ਬੁਢੇਪੇ ਦੇ ਰੂਪ ਨੂੰ, ਆਖਰ ਨੂੰ ਇਹਨੇ ਜਿੱਤ ਜਾਣਾ ਤੇ ਤੂੰ ਹਾਰ ਜਾਣਾ ਇਸ ਜੰਗ ਵਿੱਚ।
ਜੇ ਜਰ ਬਾਣਾ ਪਰ ਹਰੈ ਜਰ ਬੇਸ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ। ਕਹਿੰਦੇ ਆਪਣੀ ਮਰਜ਼ੀ ਨਾਲ ਇਸ ਦੁਨੀਆਂ ਦੇ ਵਿੱਚ ਕੋਈ ਰਹਿ ਨਹੀਂ ਸਕਦਾ, ਭਰੀਐ ਪਾਈਐ। ਇਹ ਭਰੀਐ ਪਾਈਐ ਸ਼ਬਦ ਬੜਾ ਗੁਰਮੁਖੋ ਗਹਿਰੇ ਅਰਥ ਰੱਖਦਾ। ਭਰੀਐ ਪਾਈਐ ਦਾ ਭਾਵ ਹੈ ਵੀ ਪੁਰਾਤਨ ਸਮੇਂ ਵਿੱਚ ਪਾਣੀ ਦੀਆਂ ਘੜੀਆਂ ਹੁੰਦੀਆਂ ਸੀ। ਪਾਣੀ ਦੀ ਘੜੀ, ਆ ਘੜਾ ਸ਼ਬਦ ਤੁਸੀਂ ਸਾਰੇ ਜਾਣਦੇ ਹੋ, ਕਲਸ ਪਾਣੀ ਭਰਨ ਵਾਸਤੇ ਵਰਤਿਆ ਜਾਂਦਾ ਸੀ ਅਤੇ ਛੋਟੇ ਆਕਾਰ ਦੇ ਘੜੇ ਨੂੰ ਘੜੀ ਕਿਹਾ ਜਾਂਦਾ ਸੀ। ਆਹ ਜਿਹੜਾ ਹੁਣ ਗੁੱਟ 'ਤੇ ਬੰਨਣ ਵਾਲੀ ਘੜੀ ਹੈ ਨਾ, ਇਹ ਸ਼ਬਦ ਸਾਡਾ ਹਿਸਟਰੀ ਵਿੱਚੋਂ ਉੱਥੋਂ ਆਇਆ। ਉਹ ਘੜੀ ਪਾਣੀ ਦੀ ਭਰਦੀ ਸੀ। ਮੈਂ ਜਰਮਨੀ ਦੇ ਸ਼ਹਿਰ ਬਰਲੀਨ ਵਿੱਚ ਗਿਆ, ਉੱਥੇ ਸਿੰਘ ਮੈਨੂੰ ਸ਼ਹਿਰ ਦਿਖਾਉਂਦਿਆਂ ਦਿਖਾਉਂਦਿਆਂ ਇੱਕ ਰੈਸਟੋਰੈਂਟ ਵਿੱਚ ਲੈ ਗਏ। ਉਹ ਰੈਸਟੋਰੈਂਟ ਦੇ ਅੰਦਰ ਪਾਣੀ ਦੀ ਘੜੀ ਚੱਲ ਰਹੀ ਸੀ। ਉਹਦੀ ਬਣਤਰ ਕੁਝ ਇਸ ਤਰ੍ਹਾਂ ਸੀ ਵੀ ਆਹ ਜਿਹੜੀ ਤੁਸੀਂ ਗੜਬੀ ਵੇਖੀ ਹੋਣੀ ਹੈ ਨਾ, ਹੁਣ ਇੱਥੇ ਤਾਂ ਨਹੀਂ ਵਰਤਦੇ, ਇੰਡੀਆ ਵਿੱਚ ਤਾਂ ਆਮ ਵਰਤਦੇ ਹੁੰਦੇ ਸੀ, ਛੋਟੇ ਜਿਹੇ ਆਕਾਰ ਦਾ ਭਾਂਡਾ। ਇਸ ਤਰ੍ਹਾਂ ਇੱਕ ਗੜਬੀ ਦੇ ਉੱਪਰ ਜਿਵੇਂ ਦੂਜੀ ਰੱਖੀ ਹੋਵੇ, ਤੀਜੀ ਚੌਥੀ, ਉੱਪਰ ਤੇ ਉੱਪਰ 12 ਗੜਬੀਆਂ ਰੱਖੀਆਂ ਹੋਣ, ਪਰ ਰੱਖੀਆਂ ਨਹੀਂ, ਉਹ ਗਲਾਸ ਦੀ ਬਣਤਰ ਸੀ, ਕੱਚ ਦੀ ਬਣਤਰ ਸੀ। ਇਸ ਢੰਗ ਦੇ ਨਾਲ ਉਹ ਬਣੀਆਂ ਹੀ ਹੋਈਆਂ ਸੀ ਜਿਵੇਂ ਗੜਬੀਆਂ ਰੱਖੀਆਂ ਹੋਣ, ਅਤੇ ਉਹ ਦੋ ਇਕੱਠੀਆਂ ਸੀ, 12 ਇੱਕ ਲਾਈਨ ਉੱਪਰ ਨੂੰ ਖੜ੍ਹੀ ਸੀ, 12 ਦੂਜੀ ਖੜ੍ਹੀ ਸੀ। ਦੋਨਾਂ ਦੇ ਵਿੱਚ ਪਾਣੀ ਪੈ ਰਿਹਾ ਸੀ ਰੰਗਦਾਰ, ਇੱਕ ਦੇ ਵਿੱਚ ਲਾਲ ਅਤੇ ਇੱਕ ਦੇ ਵਿੱਚ ਹਰਾ। ਉਹ ਪਾਣੀ ਦੀ ਜਿਹੜਾ ਬਣਤਰ ਸੀ, ਜਾਂ ਕਹੀਏ ਵੀ ਇੰਨਾ ਕੁ ਪਾਣੀ ਉਹਦੇ ਵਿੱਚ ਛੱਡਿਆ ਜਾ ਰਿਹਾ ਸੀ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ, ਅਤੇ ਇੱਕ ਪਾਸੇ ਇੱਕ ਗੜਬੀ ਭਰਨ ਨੂੰ 5 ਮਿੰਟ ਲੱਗਦੇ ਸੀ, 5 ਮਿੰਟ ਵਿੱਚ ਉਹ ਭਰਦੀ ਸੀ, ਅਤੇ ਦੂਸਰੇ ਪਾਸੇ ਜਿਹੜੀ ਲਾਈਨ ਸੀ ਉਸ ਗੜਬੀ ਨੂੰ ਭਰਨ ਨੂੰ 1 ਘੰਟਾ ਲੱਗਦਾ ਸੀ। ਇਸ ਤਰ੍ਹਾਂ ਉਹਨਾਂ ਨੇ ਉਹ ਘੜੀ ਬਣਾਈ ਹੋਈ ਸੀ ਵੀ ਜਦੋਂ 1 ਘੰਟੇ ਵਾਲੀ ਲਾਈਨ ਵਿੱਚ ਗੜਬੀ ਭਰੀ ਤਾਂ ਸਮਝ ਲਓ 1 ਵੱਜ ਗਿਆ, ਦੂਸਰੇ ਪਾਸੇ ਕਿੰਨੀਆਂ ਗੜਬੀਆਂ ਭਰ ਗਈਆਂ ਉਹਨੂੰ 5 ਨਾਲ ਗੁਣਾ ਕਰ ਲਿਆ, ਉਹਨੇ ਉੱਪਰ ਮਿੰਟ ਹੋ ਗਏ। ਜੇ 7 ਗੜਬੀਆਂ ਉੱਧਰ ਭਰ ਗਈਆਂ ਤਾਂ 35 ਮਿੰਟ ਉੱਪਰ ਹੋ ਗਏ। ਇਸ ਤਰ੍ਹਾਂ ਉਹਦੀ ਬਣਤਰ ਸੀ। ਇਹ ਬਹੁਤ ਹੀ ਪੁਰਾਤਨ ਸਟਾਈਲ ਹੈ ਘੜੀ ਦਾ, ਅਤੇ ਸਮੇਂ ਨੂੰ ਨਾਪਣ ਵਾਸਤੇ ਇੱਕ ਭਾਂਡੇ ਵਿੱਚ ਛੋਟੀ ਜਿਹੀ ਉਸ ਘੜੀ ਦੇ ਵਿੱਚ ਗਲੀ ਕੱਢੀ ਜਾਂਦੀ, ਉਹਨੂੰ ਪਾਣੀ ਦੇ ਉੱਤੇ ਤਰਾ ਦਿੱਤਾ ਜਾਂਦਾ, ਤਰਦਿਆਂ ਤਰਦਿਆਂ ਉਹ ਛੋਟੇ ਜਿਹੇ ਸੁਰਾਖ ਵਿੱਚੋਂ ਪਾਣੀ ਉਹਦੇ ਵਿੱਚ ਆਉਂਦਾ ਰਹਿੰਦਾ ਉੱਪਰ ਵੱਲ ਨੂੰ, ਅਤੇ ਜਦੋਂ ਉਹ ਘੜੀ ਭਰ ਜਾਂਦੀ ਉਸ ਸਮੇਂ ਨੂੰ ਨਾਪ ਨੂੰ ਘੜੀ ਕਿਹਾ ਜਾਂਦਾ ਸੀ। ਅਤੇ ਸਤਿਗੁਰੂ ਕਹਿੰਦੇ ਕੋ ਰਹਿ ਨਾ ਭਰੀਐ ਪਾਈਐ। ਕਹਿੰਦੇ ਭਾਵੇਂ ਘੜੇ ਵਿੱਚ ਪਾਈਆ ਕੁ ਪਾਣੀ ਵੀ ਪਾ ਲਓ, ਭਾਵੇਂ ਵੱਧ ਪਾ ਲਓ, ਛੋਟਾ ਪਾ ਲਓ, ਵੱਡਾ ਕਰ ਲਓ, ਜੋ ਵੀ ਮਰਜ਼ੀ ਕਰੋ, ਆਖਰ ਨੂੰ ਘੜੇ ਦਾ ਪਾਣੀ ਮੁੱਕ ਜਾਣਾ ਹੈ। ਜੇ ਘੜਾ ਚੋਂਦਾ ਹੋਵੇ ਮੰਨ ਲਓ, ਉਹਨੇ ਮੁੱਕ ਜਾਣਾ ਹੈ। ਅਤੇ ਕਹਿੰਦੇ ਜ਼ਿੰਦਗੀ ਦਾ ਵੀ ਕੁਝ ਐਸਾ ਹੀ ਰਹੱਸ ਹੈ, ਜਿੰਨਾ ਮਰਜ਼ੀ ਤੁਸੀਂ ਯਤਨ ਕਰ ਲਓ, ਜਦੋਂ ਸਮਾਂ ਆ ਗਿਆ, ਤੇਰੀ ਜ਼ਿੰਦਗੀ ਦੀ ਲੀਲਾ ਮੁੱਕ ਗਈ ਨਾ, ਫਿਰ ਪਾਈਆ ਕੁ ਪਾਣੀ ਵੀ ਹੋਰ ਪਾਉਣ ਦੀ ਆਗਿਆ ਨਹੀਂ ਮਿਲਣੀ, ਵੀ ਥੋੜ੍ਹਾ ਜਿਹਾ ਸਮਾਂ ਹੋਰ ਜਿਉਂ ਲਈਏ। ਸੋ ਸਮੇਂ ਦੀ ਨਜ਼ਾਕਤ ਨੂੰ ਪਛਾਣਨਾ, ਸਮੇਂ ਦੀ ਨਜ਼ਾਕਤ ਨੂੰ ਸਮਝਣਾ, ਇਹ ਜਿਹੜੀ ਅਗਿਆਨਤਾ ਹੈ ਸਾਨੂੰ ਸਮਝਣ ਨਹੀਂ ਦਿੰਦੀ। ਭਗਤ ਕਬੀਰ ਜੀ ਇਸੇ ਕਰਕੇ ਆਖਦੇ ਨੇ, ਕਹਿੰਦੇ ਐਦਾਂ ਮਨੁੱਖ ਜਾਗਦਾ ਨਹੀਂ, ਕੁਛ ਭਾਗਾਂ ਵਾਲੇ ਗੁਰਮੁਖ ਤਾਂ ਜਾਗ ਪੈਂਦੇ ਨੇ, ਦੁਨੀਆਂ ਨੂੰ ਜਿੰਨਾ ਮਰਜ਼ੀ ਸਮਝਾਈ ਜਾਈਏ ਕੋਈ ਮੰਨਣ ਨੂੰ ਤਿਆਰ ਨਹੀਂ, ਕੋਈ ਸਮਝਣ ਨੂੰ ਤਿਆਰ ਨਹੀਂ। ਇੱਥੇ ਤੱਕ ਵੀ ਕਹਿ ਦਿੱਤਾ

ਮਨ ਮਾਨਿਆ। ਕਹਿੰਦੇ ਮੈਨੂੰ ਸਮਝ ਆ ਗਈ ਰੱਬੀ ਖੇਡ ਦੀ, ਮੈਂ ਜਾਣ ਲਿਆ ਵੀ ਪਰਮਾਤਮਾ ਦੀ ਕੋਈ ਖੇਡ ਹੈ। ਜਦੋਂ ਮੈਂ ਜਾਣ ਲਿਆ ਤੇ ਮੇਰਾ ਮਨ ਮੰਨ ਗਿਆ, ਭਾਵ ਮੇਰਾ ਭਰੋਸਾ ਬਣ ਗਿਆ ਵਾਹਿਗੁਰੂ ਦੇ ਉੱਤੇ। ਮਨ ਮਾਨੇ ਲੋਕ ਨਾ ਭਤੀਜੈ। ਕਹਿੰਦੇ ਮੇਰਾ ਮਨ ਭਾਵੇਂ ਮੰਨ ਗਿਆ, ਪਰ ਮੈਂ ਜਦੋਂ ਲੋਕਾਂ ਨਾਲ ਇਹ ਗੱਲ ਸਾਂਝੀ ਕਰਦਾ ਕਿ ਭਾਈ ਬੰਦਗੀ ਕਰਨੀ ਚਾਹੀਦੀ ਹੈ, ਪਰਮਾਤਮਾ ਹੀ ਸਮਰੱਥ ਹੈ ਇਤਿਆਦਕ, ਜਦੋਂ ਗੱਲ ਦੁਨੀਆਂ ਦੇ ਸਾਹਮਣੇ ਰੱਖਦਾ, ਲੋਕ ਮੇਰੀ ਗੱਲ ਦੇ ਉੱਤੇ ਭਰੋਸਾ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ। ਅੱਜ ਵੀ ਕਿੰਨਾ ਕਰਦੇ ਆਪਾਂ ਵਿਰਲਿਆਂ ਨੂੰ ਛੱਡ ਕੇ। ਮਨ ਮਾਨੇ ਲੋਕ ਨਾ ਭਤੀਜੈ। ਆਖਰ ਵਿੱਚ ਕਹਿੰਦੇ ਨਹੀਂ ਮੰਨਦੇ, ਨਹੀਂ ਭਰੋਸਾ ਕਰਦੇ ਤੇ ਨਾ ਸਹੀ, ਨਾ ਭਤੀਜੈ ਤਾਂ ਕਿਆ ਕੀਜੈ। ਮੈਂ ਕੀ ਕਰ ਸਕਦਾ, ਮੈਂ ਤੇ ਕੇਵਲ ਸੁਨੇਹਾ ਦੇ ਸਕਦਾ, ਆਵਾਜ਼ ਦੇ ਸਕਦਾ, ਕਹਿ ਸਕਦਾ। ਮੰਨਣਾ ਜਾਂ ਨਾ ਮੰਨਣਾ ਹਰ ਬੰਦੇ ਦਾ ਆਪਣਾ ਫੈਸਲਾ, ਨਹੀਂ ਕੋਈ ਜਾਗਦਾ, ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰ ਲਈਏ। ਤੇ ਆਖਿਰ ਵਿੱਚ ਕਬੀਰ ਜੀ ਨੇ ਇੱਕ ਥਾਂ ਇਹ ਵੀ ਕਹਿ ਦਿੱਤਾ, ਕਹਿੰਦੇ ਜਾਗਦਾ ਜ਼ਰੂਰ ਹੈ, ਪਰ ਉਸ ਸਟੇਜ ਤੇ ਜਾ ਕੇ, ਉਸ ਦਸ਼ਾ ਵਿੱਚ ਜਾ ਕੇ, ਉਸ ਸਮੇਂ ਤੇ ਜਾ ਕੇ। ਕਦੋਂ? ਕਹੋ ਕਬੀਰ,

0: ਉਦੋਂ ਜਾਗਦਾ ਜਦੋਂ ਜਮ ਦਾ ਡੰਡਾ ਸਿਰ ਵਿੱਚ ਵੱਜਦਾ ਭਾਵ ਮੌਤ ਆ ਜਾਂਦੀ ਹੈ। ਅੱਜ ਭਾਈ ਗੁਰਦਾਸ ਜੀ ਨੇ ਇਸੇ ਗੱਲ ਨੂੰ ਇਸ ਕਵਿਤ ਰਾਹੀਂ ਸਾਡੇ ਸਾਹਮਣੇ ਰੱਖਿਆ ਹੈ। ਕਹਿੰਦੇ ਕਈ ਵਾਰੀ ਕੀ ਹੁੰਦਾ ਵੀ ਸਮੇਂ ਅਨੁਸਾਰ ਆਪਾਂ ਉਸ ਚੀਜ਼ ਦੀ ਕਦਰ ਨਹੀਂ ਕਰ ਪਾਉਂਦੇ ਜਦ ਸਾਡੇ ਕੋਲ ਨਹੀਂ ਰਹਿੰਦੀ ਤੇ ਫਿਰ ਬਾਅਦ ਵਿੱਚ ਪਛਤਾਈ ਜਾਂਦੇ ਹਾਂ। ਆਪਣੀ ਘਰੇਲੂ ਗੱਲ ਕਰ ਲੈਂਦੇ ਹਾਂ, ਘਰ ਦੇ ਵਿੱਚ ਬਜ਼ੁਰਗ ਹਨ, ਮਾਤਾ ਪਿਤਾ ਬੈਠੇ ਨੇ ਘਰ ਵਿੱਚ ਪਰ ਕਦਰ ਨਹੀਂ। ਕਈ ਵਾਰੀ ਤੇ ਐਸੀ ਬੇਕਦਰੀ ਵੇਖਣ ਨੂੰ ਮਿਲਦੀ ਹੈ ਵੀ ਮਾਤਾ ਪਿਤਾ ਬਿਰਧ ਆਸ਼ਰਮ ਵਿੱਚ ਬੈਠੇ ਨੇ, ਪਛਤਾਉਂਦੇ ਨੇ। ਵੱਡੀਆਂ ਪ੍ਰੋਪਰਟੀਆਂ ਦੇ ਮਾਲਕ ਵੀ ਬਿਰਧ ਆਸ਼ਰਮਾਂ ਦੇ ਵਿੱਚ ਬੈਠੇ ਨੇ। ਗੁਰੂ ਪਿਆਰਿਓ, ਚੰਗੀਆਂ ਪੈਨਸ਼ਨ ਲੈਣ ਵਾਲੇ ਵੀ ਬਿਰਧ ਆਸ਼ਰਮਾਂ ਵਿੱਚ ਬੈਠੇ ਵੇਖੇ ਜਾ ਸਕਦੇ ਨੇ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਐਜੂਕੇਟ ਕੀਤਾ, ਚੰਗੀ ਤਰ੍ਹਾਂ ਜ਼ਿੰਦਗੀ ਵਿੱਚ ਸੈਟਲ ਵੀ ਕੀਤਾ, ਬਹੁਤ ਉੱਚੀਆਂ ਪੋਸਟਾਂ ਤੱਕ ਉਹ ਪਹੁੰਚੇ, ਉਹਨਾਂ ਦੇ ਮਾਤਾ ਪਿਤਾ ਵੀ ਰੁਲਦੇ ਵੇਖੇ ਜਾਂਦੇ ਨੇ। ਆਹ ਬਠਿੰਡੇ ਸ਼ਹਿਰ ਦੀ ਘਟਨਾ ਸਾਲ ਕੁ ਪਹਿਲਾਂ ਆਈ ਸੀ ਨਿਊਜ਼। ਤਿੰਨ ਪੁੱਤਰ ਤਿੰਨੇ ਹੀ ਉੱਚੀਆਂ ਪੋਸਟਾਂ ਦੇ ਉੱਤੇ, IAS ਅਫਸਰ ਹੈ, ਕੋਈ ਹੋਰ ਕਿਸੇ ਡਿਫੈਂਸ ਵਿੱਚ ਹੈ, ਕੋਈ ਕਿਤੇ ਹੈ, ਪਰ ਮਾਤਾ ਪਿਤਾ ਦੀ ਹਾਲਤ ਕਹੀਏ ਭਿਖਾਰੀਆਂ ਵਰਗੀ ਹੋਈ ਪਈ ਸੀ ਉਹ ਨਿਊਜ਼ ਦੇ ਅਨੁਸਾਰ। ਹੁਣ ਮਾਤਾ ਪਿਤਾ ਜਦੋਂ ਦੁਨੀਆਂ ਵਿੱਚ ਹਨ, ਸਾਡੇ ਕੋਲ ਹਨ, ਕਈ ਵਾਰੀ ਅਸੀਂ ਕਦਰ ਨਹੀਂ ਕਰ ਪਾਉਂਦੇ। ਤੇ ਜਿਸ ਦਿਨ ਬਾਪੂ ਦੁਨੀਆਂ ਚੋਂ ਤੁਰ ਗਿਆ ਨਾ, ਜਾਂ ਮਾਂ ਦੁਨੀਆਂ ਵਿੱਚੋਂ ਤੁਰ ਗਈ, ਉਸ ਵੇਲੇ ਭੁੱਬਾਂ ਮਾਰ ਕੇ ਰੋਂਦੇ ਨੇ ਵੀ ਮਾਂ ਦਾ ਤੇ ਇੰਨਾ ਫਾਇਦਾ ਸੀ, ਅਸੀਂ ਸਹੀ ਮਾਂ ਨਹੀਂ ਸੀ, ਮਾਂ ਦੇ ਹੁੰਦਿਆਂ ਘਰ ਦਾ ਫਿਕਰ ਨਹੀਂ ਸੀ, ਬਾਪ ਦੇ ਹੁੰਦਿਆਂ ਰਾਖੀ ਦੀ ਚਿੰਤਾ ਨਹੀਂ ਸੀ। ਫਿਰ ਪਤਾ ਨਹੀਂ ਕਿੰਨੇ ਕੁ ਗੁਣਾਂ ਨੂੰ ਯਾਦ ਕਰਕੇ ਮਨੁੱਖ ਰੋ ਰਿਹਾ, ਪਰ ਉਦੋਂ ਰੋ ਰਿਹਾ ਹੈ ਜਦੋਂ ਉਹ ਦੁਨੀਆਂ ਵਿੱਚ ਨਹੀਂ ਰਹੇ। ਵਕਤ ਅਨੁਸਾਰ ਕਿਸੇ ਚੀਜ਼ ਨੂੰ ਨਾ ਸਮਝਿਆ, ਕਿਸੇ ਗੱਲ ਨੂੰ ਨਾ ਸਮਝਿਆ, ਬਾਅਦ ਵਿੱਚ ਕੇਵਲ ਪਛਤਾਵਾ ਹੈ। ਭਾਈ ਸਾਹਿਬ ਅੱਜ ਇਹ ਤਿੰਨ ਦ੍ਰਿਸ਼ਟਾਂਤਾਂ ਦੇ ਰਾਹੀਂ ਗੱਲ ਸਮਝਾਉਂਦੇ ਨੇ। ਪਹਿਲਾਂ ਆਖਦੇ ਨੇ, ਕਹਿੰਦੇ ਜੈਸੇ ਦੀਪ ਦਿਪਤ ਮਹਾਤਮੈ ਨਾ ਜਾਣੈ ਕੋ। ਕਹਿੰਦੇ ਦੀਵਾ ਜਗ ਰਿਹਾ, ਹੁਣ ਤੇ ਚਲੋ ਇਲੈਕਟ੍ਰਿਕ ਸਾਧਨ ਸਾਡੇ ਕੋਲ ਬਹੁਤ ਹੋ ਗਏ ਨੇ, ਹੁਣ ਉਹ ਦੀਵੇ ਜਗਾਉਣ ਦੀ ਸਾਨੂੰ ਲੋੜ ਨਹੀਂ ਪੈਂਦੀ। ਕਹਿੰਦੇ ਦੀਵਾ ਜਗ ਰਿਹਾ, ਉਹਦੇ ਪ੍ਰਕਾਸ਼ ਨੂੰ ਮਾਣ ਵੀ ਰਹੇ ਨੇ, ਉਹ ਪ੍ਰਕਾਸ਼ ਦੇ ਵਿੱਚ, ਉਸ ਰੋਸ਼ਨੀ ਦੇ ਵਿੱਚ ਆਪਣੇ ਕਾਰਜ ਵੀ ਸਵਾਰਦੇ ਨੇ ਲੋੜ ਅਨੁਸਾਰ। ਤੇ ਅੱਜ ਤੇ ਗੁਰਮੁਖੋ ਆਧੁਨਿਕ ਪ੍ਰਕਾਸ਼ ਕਰਕੇ ਮਨੁੱਖ ਆਪਣਾ ਕਾਰੋਬਾਰ ਕਰਦਾ, ਜੌਬਾਂ ਵੀ ਕਰਦਾ, ਪ੍ਰਕਾਸ਼ ਦੇ ਸਾਧਨ, ਫੈਕਟਰੀ ਵਿੱਚ ਲਾਈਟਾਂ ਲੱਗੀਆਂ ਨੇ, ਰਾਤ ਨੂੰ ਵੀ ਫੈਕਟਰੀਆਂ ਚੱਲ ਰਹੀਆਂ ਨੇ, ਗੱਡੀ ਦੇ ਉੱਤੇ, ਟਰੱਕ ਦੇ ਉੱਤੇ ਗੁਰਮੁਖੋ ਹੈੱਡ ਬੀਮ ਜਗਦੇ ਨੇ, ਰਾਤ ਨੂੰ ਸਫ਼ਰ ਮੁਕਾਇਆ ਜਾ ਰਿਹਾ, ਔਰ ਲੰਮੇ ਸਫ਼ਰ ਤੈਅ ਕੀਤੇ ਜਾਂਦੇ ਨੇ। ਰੋਸ਼ਨੀ ਦੇ ਹੁੰਦਿਆਂ ਮਨੁੱਖ ਰੋਸ਼ਨੀ ਦੀ ਸਹਾਇਤਾ ਦੇ ਨਾਲ ਬਹੁਤ ਕੁਝ ਸਵਾਰਦਾ, ਪਰ ਉਹਦੇ ਮਹਾਤਮ ਨੂੰ ਨਹੀਂ ਸਮਝਦਾ ਵੀ ਰੋਸ਼ਨੀ ਦਾ ਫਾਇਦਾ ਕਿੰਨਾ, ਕਦੇ ਧਿਆਨ ਹੀ ਨਹੀਂ ਜਾਂਦਾ ਉਸ ਵੇਲੇ ਵੀ ਰੋਸ਼ਨੀ ਦੀ ਵੀ ਕੋਈ ਕੀਮਤ ਹੈ, ਪ੍ਰਕਾਸ਼ ਦੀ ਵੀ ਕੋਈ ਕੀਮਤ ਹੈ। ਕਹਿੰਦੇ ਉਹਨਾਂ ਚਿਰ ਨਹੀਂ ਪਤਾ। ਤੇ ਫਿਰ ਅਗਲੀ ਗੱਲ, ਬੁਝਤ ਹੀ ਅੰਧਕਾਰ ਭਟਕਤ ਰਾਤ ਹੈ। ਕਿਤੇ ਰੋਸ਼ਨੀ ਬੁਝ ਜਾਵੇ, ਦੀਵਾ ਜਾਵੇ ਬੁਝ, ਬਸ ਦੇਰ ਨਹੀਂ ਲੱਗਦੀ, ਹਨੇਰਾ ਛਾ ਜਾਂਦਾ। ਪਤਾ ਨਾ ਤੁਹਾਨੂੰ, ਚਲੋ ਅੱਜ ਦੀ ਜ਼ਿੰਦਗੀ ਦੀ ਉਹ ਗੱਲ ਕਰੀਏ, ਜਾ ਰਹੇ ਹਾਂ ਰੋਡ ਦੇ ਉੱਤੇ, ਸਰਚ ਲਾਈਟਾਂ, ਫਲੱਡ ਲਾਈਟਾਂ ਗੱਡੀ ਦੀਆਂ ਚੱਲ ਰਹੀਆਂ ਨੇ, ਅਚਨਚੇਤ ਕੋਈ ਸਰਕਟ ਕੰਮ ਛੱਡ ਗਿਆ, ਕਿਸੇ ਵੀ ਕਾਰਨ ਕਰਕੇ ਉਹ ਲਾਈਟਾਂ ਹੋ ਗਈਆਂ ਬੰਦ। ਤੇ ਹੁਣ ਫਿਰ ਜਿਹੜਾ 500-700 ਕਿਲੋਮੀਟਰ ਰਾਤ ਦੇ ਵਿੱਚ ਸਫ਼ਰ ਕੱਢਿਆ ਜਾਣਾ ਸੀ, ਸੁਭਾਵਕ ਹੀ ਹੁਣ 2 ਕਿਲੋਮੀਟਰ ਚੱਲਣਾ ਵੀ ਔਖਾ ਹੋ ਗਿਆ। ਪਰ ਅਹਿਸਾਸ ਉਦੋਂ ਹੋਇਆ, ਰੋਸ਼ਨੀ ਦੀ ਕੀਮਤ ਉਦੋਂ ਸਮਝ ਆਈ ਜਦੋਂ ਰੋਸ਼ਨੀ ਨਾ ਰਹੀ। ਜਿੰਨਾ ਚਿਰ ਰੋਸ਼ਨੀ ਹੈ ਸੀ, ਉਨਾ ਚਿਰ ਤੇ ਧਿਆਨ ਹੀ ਨਹੀਂ ਸੀ ਉਹਦੇ ਵੱਲ ਵੀ ਰੋਸ਼ਨੀ ਵੀ ਕੋਈ ਹੈ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਬਸ ਰੋਸ਼ਨੀ ਬੁੱਝਣ ਦੀ ਦੇਰ ਹੈ, ਦੀਵੇ ਦੇ ਬੁੱਝਣ ਦੀ ਦੇਰ ਹੈ, ਤੇ ਅੰਧਕਾਰ ਛਾ ਜਾਂਦਾ, ਰਾਤ ਦੇ ਹਨੇਰੇ ਵਿੱਚ ਕੇਵਲ ਭਟਕਦੀਆਂ ਨੇ ਅੱਖਾਂ, ਵੇਖ ਕੁਝ ਵੀ ਨਹੀਂ ਸਕਦੀਆਂ। ਦੂਸਰੀ ਉਦਾਹਰਨ ਦਿੰਦੇ ਨੇ, ਕਹਿੰਦੇ ਜੈਸੇ ਦਰੁਮ ਆਂਗਨ ਅਸ਼ਿਤ ਮਹਿਮਾਨਾ ਜਾਣੈ। ਘਰ ਦੇ ਵਿਹੜੇ ਵਿੱਚ ਰੁੱਖ ਖੜਾ, ਇੱਥੇ ਵੀ ਤੁਸੀਂ ਵੇਖਦੇ ਹੋ ਵੈਕਯਾਰਡ ਦੇ ਵਿੱਚ ਰੁੱਖ ਲੱਗਿਆ ਕਿਸੇ ਦੇ ਫਰੰਟ 'ਤੇ ਲਾਇਆ ਗਿਆ ਔਰ ਬੜਾ ਜ਼ਰੂਰੀ ਸਮਝਿਆ ਜਾਂਦਾ ਘਰ ਦੇ ਅੱਗੇ ਜਾਂ ਪਿੱਛੇ ਰੁੱਖ ਲਾਉਣਾ। ਕਹਿੰਦੇ ਉਹ ਰੁੱਖ ਜਿੰਨਾ ਚਿਰ ਛਾਂ ਦੇ ਰਿਹਾ ਰੁੱਖ ਖੜ੍ਹਾ ਹੈ ਨਾ ਉਨ੍ਹਾਂ ਚਿਰ ਸ਼ਾਇਦ ਉਹਦੀ ਛਾਂ ਦਾ ਲਾਭ ਮਹਿਸੂਸ ਨਾ ਹੋਵੇ, ਪਰ ਜਿਸ ਵੇਲੇ ਉਹ ਰੁੱਖ ਦਿੱਤਾ ਜਾਵੇ ਕੱਟ ਵੱਢ ਦਿੱਤਾ ਜਾਵੇ ਕਿਸੇ ਵੀ ਕਾਰਨ ਕਰਕੇ, ਹਨੇਰੀ ਨੇ ਸੁੱਟ ਦਿੱਤਾ, ਤੇ ਕਹਿੰਦੇ ਕੱਟਤ ਹੀ ਛਾਹੇ, ਕੱਟਦਿਆਂ ਸਾਰ ਰੁੱਖ ਦੇ ਡਿੱਗਦਿਆਂ ਸਾਰ ਜਿਹੜੀ ਉਹਦੀ ਛਾਂ ਸੀ ਨਾ ਹੁਣ ਬੈਠਣ ਜੋਗੀ ਨਹੀਂ ਰਹੀ, ਭਾਵ ਹੁਣ ਛਾਂ ਦਾ ਲਾਭ ਨਹੀਂ ਕਿਉਂਕਿ ਛਾਂ ਹੀ ਨਹੀਂ ਰਹੀ। ਬੈਠ ਵੇ ਕਹੋ ਬਿਲ ਲਾਤ ਹੈ, ਤੇਜ਼ ਧੁੱਪ ਦਾ ਅਸਰ ਹੋਇਆ, ਹੁਣ ਲੱਭਦਾ ਫਿਰਦਾ ਛਾਂ ਵੀ ਕਿਹਦਾ ਆਸਰਾ ਲਵਾਂ, ਕਿੱਥੇ ਬੈਠਾਂ। ਅੱਜ ਦੀ ਜ਼ਿੰਦਗੀ ਨਾਲ ਨਾ ਵੇਖੀਏ, ਥੋੜ੍ਹਾ ਜਿਹਾ ਪਿਛੋਕੜ ਵੱਲ ਜਾ ਕੇ ਵੇਖੀਏ, ਜਦੋਂ ਘਰਾਂ ਦੀਆਂ ਛੱਤਾਂ ਦੇ ਨਾਲੋਂ ਰੁੱਖਾਂ ਦੀ ਕੀਮਤ ਵੱਧ ਹੋਇਆ ਕਰਦੀ ਸੀ, ਰੁੱਖ ਦੀ ਛਾਂ ਦੀ ਮਹਿਮਾ ਵੱਧ ਹੋਇਆ ਕਰਦੀ ਸੀ ਕਿਉਂਕਿ ਨਾ ਕੋਈ ਹੋਰ ਸਾਧਨ ਸੀ, ਨਾ ਪੱਖਾ ਸੀ, ਨਾ ਕੋਈ ਕੂਲਰ, ਨਾ ਏਸੀ ਸੀ, ਬਸ ਬਾਹਰ ਖੁੱਲ੍ਹੇ ਵਿਹੜਿਆਂ ਵਿੱਚ ਖੁੱਲ੍ਹੀਆਂ ਥਾਵਾਂ 'ਤੇ ਰੁੱਖਾਂ ਦੇ ਹੇਠਾਂ ਗਰਮੀ ਦੇ ਦੁਪਹਿਰੇ ਮਨੁੱਖ ਕੱਟ ਲੈਂਦਾ ਸੀ। ਕਹਿੰਦੇ ਪਰ ਜਿੰਨਾ ਚਿਰ ਰੁੱਖ ਖੜ੍ਹਾ ਰਿਹਾ ਉਹਦੀ ਸ਼ਾਇਦ ਕਦਰ ਨਾ ਪਾਈ ਨਾ ਸਮਝ ਸਕੇ, ਰੁੱਖ ਕੱਟਦਿਆਂ ਸਾਰ ਉਹਦੀ ਕੀਮਤ ਮਹਿਸੂਸ ਹੋ ਗਈ ਹੈ। ਇਹ ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਲੈਂਦੇ ਨੇ। ਤੀਸਰੀ ਉਦਾਹਰਨ ਕੀ ਹੈ? ਕਹਿੰਦੇ ਜੈਸੇ ਰਾਜ ਨੀਤੀ ਬਿਖੈ ਚੈਨ ਹੋਏ ਚਤੁਰ ਕੁੰਟ। ਕੋਈ ਰਾਜਾ ਹੋਵੇ, ਵਧੀਆ ਰਾਜਾ, ਹਲੇਮੀ ਰਾਜ ਕਰਨ ਵਾਲਾ ਰਾਜਾ, ਚੰਗਾ ਰਾਜਾ। ਗੁਰੂ ਸਾਹਿਬ ਨੇ ਜਦੋਂ ਰਾਜਨੀਤੀ ਦੀ ਗੱਲ ਕੀਤੀ ਹੈ ਨਾ, ਔਰ ਰਾਜਨੀਤੀ ਕਿਹੋ ਜਿਹੀ ਕਰਨੀ ਚਾਹੀਦੀ ਹੈ, ਅੱਜ ਵਰਗੀ ਨਹੀਂ ਜਿਹੜੀ ਅੱਜ ਦੇ ਨੇਤਾਵਾਂ ਦੀ ਹਾਲਤ ਹੈ, ਸਤਿਗੁਰੂ ਕਹਿੰਦੇ ਰਾਜਨੀਤੀ ਕਰੀਏ ਇਸ ਢੰਗ ਦੀ ਕਿ ਪਰਜਾ ਸੁਖੀ ਬਸੇ। ਹੋਆ ਹਲੇਮੀ ਰਾਜ ਜੀ, ਉਹ ਰਾਜੇ ਵਿੱਚ ਇੰਨੀ ਕੁ ਹਲੇਮੀ ਹੋਏ ਵੀ ਪਰਜਾ ਉਹਨੂੰ ਬੁਰਾ ਵੀ ਆਖੇ ਤੇ ਉਹ ਗਿਲਾ ਨਾ ਕਰੇ, ਪਰਜਾ ਉਹਦਾ ਵਿਰੋਧ ਵੀ ਕਰਦੀ ਹੋਵੇ ਤੇ ਬੁਰਾ ਨਾ ਮਨਾਵੇ, ਫਿਰ ਵੀ ਇਨਸਾਫ ਕਰੇ ਦੁਨੀਆਂ ਦੇ ਨਾਲ, ਫਿਰ ਵੀ ਸਭ ਦਾ ਭਲਾ ਲੋਚੇ। ਭਗਤ ਰਵਿਦਾਸ ਜੀ, ਭਗਤ ਰਵਿਦਾਸ ਜੀ ਬੇਗਮਪੁਰਾ ਸ਼ਬਦ ਦੇ ਨਾਲ ਇਹੋ ਜਿਹੇ ਰਾਜ ਦੀ ਕਲਪਨਾ ਸਾਡੇ ਸਾਹਮਣੇ ਰੱਖਦੇ ਨੇ, ਭਾਵੇਂ ਉਹਦਾ ਅੰਤਰੀ ਭਾਵ ਸੱਚਖੰਡ ਵੀ ਹੈ। ਕਹਿੰਦੇ ਸ਼ਹਿਰ ਇਹੋ ਜਿਹਾ ਵਾਹਿਗੁਰੂ ਦਾ ਦੁਨੀਆਂ ਦੇ ਉੱਤੇ ਕਿਸੇ ਕਿਤੇ ਅਸਟੈਬਲਿਸ਼ ਹੋ ਜਾਵੇ ਨਾ, ਦੁਨੀਆਂ ਦੇ ਉੱਤੇ ਲਾਗੂ ਹੋ ਜਾਵੇ, ਬੜੀ ਸੋਹਣੀ ਗੱਲ ਹੋਵੇ। ਕਿਹੋ ਜਿਹਾ? ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮ ਬੇ ਵਿਰੋਧੀ ਸ਼ਬਦ ਬਣਾਉਂਦਾ ਕਿਸੇ ਸ਼ਬਦ ਨੂੰ, ਮੂਹਰੇ ਬੇ ਲੱਗ ਗਿਆ, ਜਿਵੇਂ ਅਕਲ ਸ਼ਬਦ ਮੂਲ ਹੈ, ਕਿਤੇ ਬੇਅਕਲ ਕਹਿ ਦਈਏ ਅਨਰਥ ਹੋ ਜਾਂਦਾ, ਅਰਥ ਬਦਲ ਜਾਂਦਾ। ਜਿੱਥੇ ਬੇ ਸ਼ਬਦ ਲੱਗਦਾ ਵਿਰੋਧੀ ਸ਼ਬਦ ਬਣਦੇ ਨੇ, ਅਰਥ ਬਦਲ ਜਾਂਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਬੇਗਮ, ਜਿੱਥੇ ਕੋਈ ਗਮ ਨਾ ਹੋਵੇ, ਜਿੱਥੋਂ ਦਾ ਮਾਹੌਲ ਗਮਗੀਨ ਨਾ ਹੋਵੇ, ਜਿੱਥੇ ਕੋਈ ਨਿਰਾਸ਼ਾ ਵਿੱਚ ਨਾ ਡੁੱਬਿਆ ਹੋਵੇ, ਉਹ ਹੈ ਬੇਗਮ। ਅਗਮ ਸ਼ਬਦ ਵੀ ਗੁਰਬਾਣੀ ਵਿੱਚ ਆਇਆ, ਉਹ ਵੀ ਇਹੀ ਅਰਥ ਰੱਖਦਾ, ਅਗਮ, ਗਮ ਤੋਂ ਰਹਿਤ। ਸੋ ਬੇਗਮਪੁਰਾ ਸ਼ਹਿਰ ਕੋ ਲਾਓ, ਐਸਾ ਸ਼ਹਿਰ, ਐਸਾ ਦੇਸ਼, ਐਸੀ ਬਸੋ ਜਿੱਥੇ ਕੋਈ ਗਮ ਨਾ ਸਤਾਉਂਦਾ ਹੋਵੇ। ਦੁੱਖ ਅੰਦੋਹ ਨਹੀਂ ਤੇ ਠਾਓ, ਉੱਥੇ ਕਿਸੇ ਨੂੰ ਦੁੱਖ ਵੀ ਨਾ ਵਿਆਪੇ ਤੇ ਅੰਦੇਸ਼ਾ ਮਨ ਦੇ ਵਿੱਚ ਨਾ ਹੋਵੇ, ਮਨ ਅੰਦੇਸ਼ਿਆਂ ਵਿੱਚ ਨਾ ਫਸਿਆ ਹੋਵੇ। ਨਾ ਤਸਵੀਸ ਖਿਰਾਜ ਨਾ ਮਾਲ। ਅੱਜ ਦੇ ਸਮੇਂ ਕਈ ਤਰ੍ਹਾਂ ਦੇ ਟੈਕਸ ਸਰਕਾਰਾਂ ਲਾਉਂਦੀਆਂ ਨੇ, GST ਵਰਗੇ ਇੰਡੀਆ ਦੇ ਵਿੱਚ ਟੈਕਸ ਲੱਗ ਰਹੇ ਨੇ, ਇੱਥੇ ਵੀ ਕਈ ਤਰ੍ਹਾਂ ਦੇ ਨੇ, ਤੇ ਉਹ ਪੁਰਾਤਨ ਬੋਲੀ ਅਨੁਸਾਰ ਇਹ ਟੈਕਸਾਂ ਦੇ ਨਾਮ ਲਏ ਨੇ ਭਗਤ ਰਵਿਦਾਸ ਜੀ ਨੇ। ਨਾ ਤਸਵੀਸ ਖਿਰਾਜ ਨਾ ਮਾਲ, ਨਾ ਕੋਈ ਮਾਲੀਆ ਭਰਿਆ ਜਾਂਦਾ ਹੈ, ਨਾ ਉੱਥੇ ਕੋਈ ਟੈਕਸ ਦੀ ਵਸੂਲੀ ਦੀ ਗੱਲ ਹੈ। ਉਸ ਸ਼ਹਿਰ ਦਾ ਨਕਸ਼ਾ ਸਾਡੇ ਸਾਹਮਣੇ ਰੱਖਦੇ ਨੇ ਜਾਂ ਉਹ ਦੁਨੀਆਂ ਦਾ ਨਕਸ਼ਾ। ਖੌਫ ਨਾ ਖਤਾ, ਨਾ ਉੱਥੇ ਕਿਸੇ ਗੱਲ ਦਾ ਡਰ ਹੋਵੇ, ਅੱਜ ਮੈਂ ਪੂਰੀ ਦੁਨੀਆਂ ਦੇ ਵਿੱਚ ਨਜ਼ਰ ਮਾਰ ਕੇ ਵੇਖਦਾ ਜਾਂ ਜਿੰਨਾ ਕੁ ਮੈਂ ਘੁੰਮਿਆ ਉੱਥੇ ਦੀ ਵੀ ਗੱਲ ਕਰ ਲਵਾਂ, ਗੁਰੂ ਪਿਆਰਿਓ ਅੱਜ ਦੁਨੀਆਂ ਦੇ ਉੱਤੇ ਕ੍ਰਾਈਮ ਇੰਨਾ ਜ਼ਿਆਦਾ ਵੀ ਕਿਤੇ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਆ ਪੰਜਾਬੀਆਂ ਦੇ ਦੋ ਵੱਡੇ ਸ਼ਹਿਰ ਕੈਨੇਡਾ ਵਿੱਚ ਵੱਸਦੇ ਨੇ, ਸਰੀ ਅਤੇ ਬਰੰਮਟਨ। ਕੋਈ ਦਿਨ ਖਾਲੀ ਉਹ ਨਹੀਂ ਜਾਂਦਾ ਜਿਸ ਦਿਨ ਫਾਇਰਿੰਗ ਨਹੀਂ ਹੁੰਦੀ। ਦੂਜਿਆਂ ਦਾ ਵੀ ਇਹੀ ਹਾਲ ਹੋਏਗਾ ਨਾ। ਹਰ ਵੇਲੇ ਖੌਫ ਬਣਿਆ ਹੋਇਆ, ਬੰਦਾ ਕਿਤੇ ਨਾ ਕਿਤੇ ਸਹਿਮ ਦੇ ਵਿੱਚ ਜਿਉ ਰਿਹਾ। ਪਰ ਭਗਤ ਰਵਿਦਾਸ ਜੀ ਕਹਿੰਦੇ ਖੌਫ ਨਾ ਖਤਾ, ਦੂਸਰਾ ਧੋਖਾ। ਜਿੱਥੇ ਕੋਈ ਧੋਖਾ ਨਾ ਦੇਵੇ। ਆ ਨਿਊਜ਼ ਆਈ ਹੈ, ਮੈਂ ਟੋਰਾਂਟੋ ਸੀ ਆ ਪਿਛਲੇ ਹਫ਼ਤੇ, ਇੱਕ ਬੰਦੇ ਨੇ ਨਾ ਪਾਰਕਾਂ ਦੇ ਵਿੱਚ ਘੁੰਮ ਘੁੰਮ ਕੇ ਬਜ਼ੁਰਗਾਂ ਨੂੰ ਪ੍ਰੇਰਿਤ ਕਰਕੇ ਸਕੀਮ ਦੇ ਨਾਂ 'ਤੇ, ਇਨਸ਼ੋਰੈਂਸ ਦੇ ਨਾਂ ਦੇ ਉੱਤੇ ਬਹੁਤ ਸਾਰਾ ਪੈਸਾ ਇਕੱਠਾ ਕੀਤਾ। $13 ਲੱਖ ਉਹਨੇ ਇਕੱਠਾ ਕੀਤਾ। ਹੁਣ ਉਹ ਅਰੈਸਟ ਹੋ ਚੁੱਕਿਆ ਬੰਦਾ, ਅਤੇ ਸਾਰੇ ਹੀ ਫਰੋਡ ਨਿਕਲਿਆ, ਸਾਰੇ ਦੇ ਸਾਰੇ ਪੈਸੇ ਆਪਣੀ ਜੇਬ ਵਿੱਚ ਪਾਉਂਦਾ ਰਿਹਾ। ਇਹ ਹੈ ਧੋਖਾ ਦੇਣਾ ਦੁਨੀਆਂ ਨੂੰ। ਪਰ ਭਗਤ ਰਵਿਦਾਸ ਜੀ ਕਹਿੰਦੇ ਐਸਾ ਦੇਸ਼ ਮੇਰੇ ਪ੍ਰੀਤਮ ਦਾ ਜਿੱਥੇ ਕੋਈ ਖਤਾ ਨਹੀਂ, ਕੋਈ ਧੋਖਾ ਨਹੀਂ ਕਰਦਾ। ਖੌਫ ਨਾ ਖਤਾ ਨਾ ਤਰਸ ਜਿਵਾਲ, ਜਿਵਾਲ ਹੁੰਦਾ ਜੀਵਨਾ ਭੋਜਨ ਆਦਿਕ ਦੇ ਨਾਲ। ਕਹਿੰਦੇ ਉੱਥੇ ਕਿਸੇ ਦੇ ਤਰਸ 'ਤੇ ਵੀ ਉੱਤੇ ਜ਼ਿੰਦਗੀ ਨਹੀਂ ਚੱਲਦੀ। ਆ ਪੰਜਾਬ ਦੇ ਵਿੱਚ ਨਾ ਸਰਕਾਰਾਂ ਨੇ ਐਸਾ ਲੋਕਾਂ ਨੂੰ ਭਿਖਾਰੀ ਬਣਾਇਆ। ਸ਼ੁਰੂ ਕੀਤੀ ਸੀ ਸਕੀਮ ਵੀ 4 ਰੁਪਈਏ ਕਿਲੋ ਆਟਾ ਅਤੇ 20 ਰੁਪਈਏ ਕਿਲੋ ਦਾਲ। ਵਧਾਉਂਦਿਆਂ ਵਧਾਉਂਦਿਆਂ ਅੱਗੇ ਚੱਲਦੀਆਂ ਗਈਆਂ ਗੱਲਾਂ 'ਤੇ ਹੁਣ 1000 ਰੁਪਈਆ ਮਹੀਨਾ ਬੀਬੀਆਂ ਨੂੰ ਦਿੱਤਾ ਲਾਲਚ। ਮੈਂ ਇਹ ਨਹੀਂ ਕਹਿੰਦਾ ਵੀ ਲੈਣੇ ਨਹੀਂ ਚਾਹੀਦੇ, ਸਰਕਾਰ ਦਿੰਦੀ ਹੈ ਲੈਂਦੇ ਰਹੋ, ਪਰ ਇਸ ਤਰ੍ਹਾਂ ਦੇ ਭਿਖਾਰੀ ਬਣਾ ਦਿੱਤਾ। ਹੁਣ ਲੋਕ 1000-1000 ਰੁਪਈਏ ਪਿੱਛੇ ਵੋਟਾਂ ਪਾਉਣ ਲੱਗ ਪਏ ਨੇ, ਵਿਕ ਗਈਆਂ ਜ਼ਮੀਨਾਂ। ਕਹਿੰਦੇ ਦੇਸ਼ ਪ੍ਰੀਤਮ ਦਾ ਮੇਰੇ ਵਾਹਿਗੁਰੂ ਦਾ ਐਸਾ ਜਿੱਥੇ ਕਿਸੇ ਦੇ ਤਰਸ ਦੇ ਉੱਤੇ ਜ਼ਿੰਦਗੀ ਨਹੀਂ, ਵੀ ਸਰਕਾਰ ਦੇਵੇਗੀ ਤਾਂ ਖਾਵਾਂਗੇ ਜਾਂ ਕੋਈ ਹੋਰ ਦੇਵੇਗਾ ਖਾਵਾਂਗੇ। ਸਾਰਿਆਂ ਦਾ ਜੀਵਨ ਇੱਕ ਸਾਰ ਚੱਲਦਾ। ਅਬ ਮੋਹੇ ਖੂਬ ਵਤਨ ਗਹਿ ਪਾਈ। ਕਹਿੰਦੇ ਮੈਂ ਤਾਂ ਉਹ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਚੁੱਕਿਆ, ਸੁਰਤ ਕਰਕੇ ਮੈਂ ਉਹਦਾ ਵਾਸੀ ਬਣ ਚੁੱਕਿਆ। ਊਹਾਂ ਖੈਰ ਸਦਾ ਮੇਰੇ ਭਾਈ, ਐ ਮੇਰੇ ਭਰਾਵੋ, ਉੱਥੇ ਹਮੇਸ਼ਾ ਹੀ ਸੁੱਖ ਸ਼ਾਂਤੀ ਹੈ, ਹਮੇਸ਼ਾ ਹੀ ਖੈਰ ਹੈ, ਉੱਥੇ ਕਿਸੇ ਪ੍ਰਕਾਰ ਦਾ ਖਤਰਾ ਹੀ ਨਹੀਂ ਹੈ। ਇਹ ਨਕਸ਼ਾ ਬੰਨਿਆ ਭਗਤ ਰਵਿਦਾਸ ਜੀ ਨੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਲੇਮੀ ਰਾਜ ਕਰਨਾ ਚਾਹੀਦਾ। ਤਖ਼ਤ ਰਾਜਾ ਸੋਭ ਹੈ ਜੋ ਤਖ਼ਤ ਹੈ ਲਾਇਕ ਹੋਈ। ਗੁਰਮੁਖ ਪਿਆਰਿਓ ਕਿਤੇ ਬਚਨ ਸਮਾਂ ਬਣਿਆ ਨਾ, ਕਲਗੀਧਰ ਸੱਚੇ ਪਾਤਸ਼ਾਹ ਦੇ ਬਚਨ, ਹੋਰ ਇਤਿਹਾਸ ਦੇ ਬਚਨ ਵਿਚਾਰਾਂਗੇ। ਖਾਲਸਾ ਰਾਜ ਦਾ ਨਕਸ਼ਾ ਵੀ ਕੁਝ ਇਸੇ ਢੰਗ ਦਾ ਹੀ ਹੈ। ਜਦੋਂ ਦੁਨੀਆਂ 'ਤੇ ਖਾਲਸਾ ਰਾਜ ਕਾਇਮ ਹੋਇਆ ਨਾ, ਆ ਬੇਗਮਪੁਰਾ ਹੀ ਹੋਏਗਾ, ਕੋਈ ਇਹਦਾ ਦੂਜਾ ਰੂਪ ਨਹੀਂ। ਬਿਲਕੁਲ ਇਹ ਮਿਲਦੀਆਂ ਜੁਲਦੀਆਂ ਗੱਲਾਂ ਨੇ। ਅੱਜ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਕਹਿੰਦੇ ਕੋਈ ਵਧੀਆ ਜਿਹਾ ਰਾਜਾ ਹੋਵੇ, ਇਨਸਾਫ ਕਰਨ ਵਾਲਾ, ਪਰਜਾ ਦੀ ਸੇਵਾ ਕਰਨ ਵਾਲਾ, ਪਰਜਾ ਨੂੰ ਪਿਆਰ ਕਰਨ ਵਾਲਾ। ਇਤਿਹਾਸ ਵਿੱਚ ਸਾਡਾ ਰਾਜਾ ਹੋਇਆ ਮਹਾਰਾਜਾ ਰਣਜੀਤ ਸਿੰਘ, ਇਸ ਢੰਗ ਦਾ ਉਹ ਮਾਡਲ ਹੈ ਇੱਕ ਤਰ੍ਹਾਂ ਸਾਡੇ ਇਤਿਹਾਸ ਵਿੱਚ। ਕਹਿੰਦੇ ਹੁਣ ਦੁਬਾਰਾ ਪੜ੍ਹਦੇ ਆਵਾਂ, ਕਹਿੰਦੇ ਜੈਸੇ ਰਾਜਨੀਤੀ ਵਿਖੇ ਚੈਨ ਹੋਏ ਚਤੁਰ ਕੁੰਟ, ਨੀਤੀਵਾਨ ਰਾਜਾ ਚੰਗਾ ਹੋਵੇ ਤੇ ਚਾਰੇ ਪਾਸੇ ਦੇਸ਼ ਦੀਆਂ ਹੱਦਾਂ ਤੱਕ ਚੈਨ ਹੀ ਚੈਨ ਹੈ, ਸ਼ਾਂਤੀ ਹੀ ਸ਼ਾਂਤੀ ਹੁੰਦੀ ਹੈ। ਪਰ ਅਗਲੀ ਗੱਲ ਕਹਿੰਦੇ ਛਤਰ ਢਾਲਾ ਢਾਲ ਪਏ ਜਤਰ ਕਤ ਜਾਤ ਹੈ। ਕਹਿੰਦੇ ਇੰਨਾ ਸੋਹਣਾ ਸਿਆਣਾ ਰਾਜਾ, ਤੇ ਜਦੋਂ ਉਹ ਦੁਨੀਆਂ ਛੱਡ ਜਾਵੇ ਭਾਵ ਉਹਦੀ ਮੌਤ ਹੋ ਜਾਵੇ, ਫਿਰ ਕੀ ਹੁੰਦਾ? ਰਾਜ ਮਰਜ਼ਾਦਾ ਜਿਹੜੀ ਹੈ ਨਾ, ਉਹ ਚਲੀ ਜਾਂਦੀ ਹੈ। ਚੰਗਾ ਰਾਜਾ ਮਰ ਗਿਆ, ਅਗਲਾ ਰਾਜਾ ਨਾ ਕੋਈ ਚੰਗਾ ਬੈਠਿਆ ਤਖ਼ਤ ਦੇ ਉੱਤੇ। ਦੁਨੀਆਂ ਭਟਕਦੀ ਹੈ, ਦੁਨੀਆਂ ਦੁੱਖ ਪਾਉਂਦੀ ਹੈ, ਕਾਰਨ ਇੱਕ ਨੀਤੀ ਦੀ ਗਲਤੀ ਕਾਰਨ, ਨੀਤੀਵਾਨ ਦੀ ਗਲਤੀ ਦੇ ਕਾਰਨ। ਆਖਿਰ ਵਿੱਚ ਇਹ ਗੱਲ ਸਮਝਾਉਂਦੇ ਨੇ ਸਾਨੂੰ, ਕੀ ਆਖਦੇ ਨੇ? ਕਹਿੰਦੇ ਤੈਸੇ ਗੁਰ ਸਿੱਖ ਸਾਧ ਸੰਗਮ ਜੁਗਤ ਜੱਗ। ਕਹਿੰਦੇ ਇਸੇ ਤਰ੍ਹਾਂ ਭਾਈ ਮਨੁੱਖਾ ਜਦ ਮਿਲਿਆ, ਚੰਗੇ ਰਾਜੇ ਦਾ ਰਾਜ ਸਮਝ ਦੀ ਨਿਆਈ, ਰੁੱਖ ਦੇ ਉਸ ਸਮੇਂ ਨੂੰ ਜਦੋਂ ਉਹ ਛਾਂ ਵੰਡ ਰਿਹਾ ਸੀ, ਜਾਂ ਇਸੇ ਤਰ੍ਹਾਂ ਜਦੋਂ ਦੀਵਾ ਜਗ ਰਿਹਾ ਸੀ, ਉਹਦੀ ਰੋਸ਼ਨੀ ਨਾ ਮਾਣੀ, ਰੁੱਖ ਦੀ ਛਾਂ ਨਾ ਮਾਣੀ, ਚੰਗੇ ਰਾਜੇ ਦੇ ਰਾਜ ਨੂੰ ਨਾ ਮਾਣਿਆ, ਬਾਅਦ ਵਿੱਚ ਕੇਵਲ ਪਛਤਾਵਾ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਸਾਧ ਸੰਗਮ ਹੈ ਨਾ, ਸੰਗਮ ਹੁੰਦਾ ਮਿਲਾਪ, ਤੇ ਸਾਧ ਤੋਂ ਭਾਵ ਹੈ ਜਿਹਨਾਂ ਨੇ ਆਪਣੇ ਮਨ ਨੂੰ ਸਾਧਿਆ, ਸਾਧਨਾ ਵਿੱਚ ਲੱਗੇ ਹੋਏ ਨੇ, ਬੰਦਗੀ ਵਿੱਚ ਲੱਗੇ ਹੋਏ ਨੇ। ਗੁਰਸਿੱਖ ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਬੰਦਗੀ ਕਰ ਰਹੇ ਹਨ, ਕਹਿੰਦੇ ਇਸ ਮਿਲਾਪ ਵਿੱਚ ਭਾਵ ਸਾਧ ਸੰਗਤ ਵਿੱਚ ਇੱਕ ਜੁਗਤੀ ਵਰਤਦੀ ਹੈ ਇਸ ਜੱਗ ਵਿੱਚ। ਜੁਗਤ ਜੱਗ, ਉਹ ਜੁਗਤੀ ਕੀ ਹੈ ਵੀ ਇੱਥੇ ਆ ਕੇ ਬੰਦੇ ਨੂੰ ਆਪਣੇ ਜੀਵਨ ਦੀ ਸ਼ੈਲੀ ਸਮਝ ਆਉਂਦੀ ਹੈ, ਇੱਥੇ ਆ ਕੇ ਜ਼ਿੰਦਗੀ ਦਾ ਲਕਸ਼ ਸਮਝ ਆਉਂਦਾ ਹੈ। ਮਾਫ ਕਰਨਾ, ਜ਼ਿੰਦਗੀ ਜਿਉਣਾ ਹੋਰ ਗੱਲ ਹੈ, ਬਤੀਤ ਕਰਨਾ ਹੋਰ ਗੱਲ ਹੈ, ਤੇ ਯਾਦ ਰੱਖਣਾ ਜ਼ਿੰਦਗੀ ਦੇ ਲਕਸ਼ ਨੂੰ ਸਮਝ ਕੇ ਜਿਉਣਾ ਹੋਰ ਗੱਲ ਹੈ। ਜ਼ਿੰਦਗੀ ਬਤੀਤ ਪਸ਼ੂ ਵੀ ਕਰ ਲੈਂਦਾ, ਹੋ ਹੀ ਜਾਣੀ ਹੈ ਨਾ, ਬਸ ਭੋਜਨ ਮਿਲਦਾ ਰਿਹਾ, ਜ਼ਿੰਦਗੀ ਚੱਲ ਰਹੀ ਹੈ। ਜ਼ਿੰਦਗੀ ਪੰਛੀ ਵੀ ਬਤੀਤ ਕਰ ਰਿਹਾ, ਜ਼ਿੰਦਗੀ ਜਿੰਨੇ ਵੀ ਜਾਨਵਰ ਜੀਵ ਜੰਤੂ ਨੇ ਬਤੀਤ ਕਰ ਰਹੇ ਨੇ, ਪਰ ਕਿਸੇ ਕੋਲ ਵੀ ਜ਼ਿੰਦਗੀ ਦਾ ਕੋਈ ਲਕਸ਼ ਨਹੀਂ ਹੈ। ਕਿਸੇ ਪਸ਼ੂ ਨੂੰ ਪਤਾ ਹੈ ਵੀ ਮੇਰੀ ਜ਼ਿੰਦਗੀ ਦਾ ਕੋਈ ਟੀਚਾ ਹੈ? ਕੋਈ ਪਤਾ ਨਹੀਂ। ਕਿਸੇ ਜਾਨਵਰ ਨੂੰ ਪਤਾ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਟੀਚਾ ਵੀ ਹੈ ਮੇਰਾ? ਨਹੀਂ ਕਿਸੇ ਨੂੰ ਪਤਾ। ਜੇ ਇਹ ਗੋਇਲ ਇਹ ਜੇ ਲਕਸ਼ ਸਮਝਾਇਆ ਹੈ ਮੇਰੇ ਵਾਹਿਗੁਰੂ ਨੇ, ਕੇਵਲ ਮਨੁੱਖ ਨੂੰ ਸਮਝਾਇਆ ਵੀ ਤੂੰ ਆਪਣੀ ਮੰਜ਼ਿਲ ਪਹਿਚਾਣ ਸਕਦਾ, ਜ਼ਿੰਦਗੀ ਦੇ ਮਕਸਦ ਨੂੰ ਸਮਝ ਸਕਦਾ, ਇਹ ਗੱਲ ਵੱਖਰੀ ਹੈ ਵੀ ਅਸੀਂ ਆਪਣਾ ਟਾਰਗੇਟ ਛੋਟਾ ਮਿਥ ਲੈਂਦੇ ਹਾਂ। ਸਾਡੇ ਟਾਰਗੇਟ ਬੜੇ ਛੋਟੇ ਨੇ, ਬੜੇ ਨੀਵੇਂ ਨੇ। ਬਹੁਤੇ ਤਾਂ ਕਹਿੰਦੇ ਜੀ ਖਾਓ ਪੀਓ ਆਨੰਦ ਮਾਣੋ, ਬਸ ਇਹੀ ਜ਼ਿੰਦਗੀ ਹੈ, ਕਿੰਨਾ ਛੋਟਾ ਲਕਸ਼ ਹੈ। ਕੁਝ ਕੁ ਥੋੜ੍ਹਾ ਜਿਹਾ ਅੱਗੇ ਤੁਰ ਪੈਂਦੇ ਨੇ, ਕਹਿੰਦੇ ਜ਼ਿੰਦਗੀ ਵੈਲ ਸੈਟਲਡ ਹੋਣੀ ਚਾਹੀਦੀ ਹੈ, ਭਾਵ ਆਪਣਾ ਜੀਵਨ ਵੀ ਵਧੀਆ ਚੱਲੇ, ਇਨਕਮ ਸੋਹਣੀ ਹੋਵੇ ਗੁਜ਼ਾਰੇ ਵਾਲੀ, ਬੱਚਿਆਂ ਨੂੰ ਵੈਲ ਐਜੂਕੇਟ ਕਰ ਦਿੱਤਾ ਜਾਵੇ, ਚੰਗੀਆਂ ਜੋਬਾਂ 'ਤੇ ਸੈੱਟ ਕਰ ਦਿੱਤਾ ਜਾਵੇ, ਬਸ ਇਹੋ ਹੀ ਜ਼ਿੰਦਗੀ ਹੈ। ਗੁਣ ਚੰਗੇ ਨੇ, ਕੰਮ ਚੰਗੇ ਨੇ, ਪਰ ਲਕਸ਼ ਅਜੇ ਵੀ ਬਹੁਤ ਛੋਟਾ ਹੈ। ਕਈ ਥੋੜ੍ਹਾ ਜਿਹਾ ਹੋਰ ਅੱਗੇ ਤੁਰ ਪੈਂਦੇ ਨੇ ਵੀ ਆਪਣੀ ਜ਼ਿੰਦਗੀ 'ਤੇ ਜਿਉਣੀ ਹੈ, ਪਰ ਸਮਾਜ ਸੇਵੀ ਬਣ ਕੇ ਦੂਜਿਆਂ ਦੀ ਵੀ ਸਹਾਇਤਾ ਕਰਨੀ ਚਾਹੀਦੀ ਹੈ। ਪਹਿਲਿਆਂ ਨਾਲੋਂ ਥੋੜ੍ਹਾ ਜਿਹਾ ਉੱਪਰ ਉੱਠਿਆ, ਪਰ ਮੰਜ਼ਿਲ ਇਹ ਵੀ ਨਹੀਂ। ਗੁਰਮੁਖ ਪਿਆਰਿਓ, ਇਹ ਲਕਸ਼ ਅੱਗੇ ਤੋਂ ਅੱਗੇ ਚੱਲਦਿਆਂ ਚੱਲਦਿਆਂ ਕੀ ਹੈ, ਇਸ ਜੀਵਨ ਨੂੰ ਸਫਲਾ ਕਰਦਿਆਂ ਵਾਹਿਗੁਰੂ ਦਾ ਰੂਪ ਹੋ ਜਾਣਾ, ਵਾਹਿਗੁਰੂ ਵਿੱਚ ਲੀਨ ਹੋ ਜਾਣਾ, ਮੇਰੇ ਸਤਿਗੁਰੂ ਵਾਂਗੂ ਜ਼ਿੰਦਗੀ ਜਿਉਣੀ, ਗੁਰੂ ਦਾ ਲਾਈਫ ਸਟਾਈਲ ਪਛਾਣ ਕੇ ਆਪਣਾ ਉਹ ਫੋਲੋ ਕਰਨਾ ਲਾਈਫ ਸਟਾਈਲ ਨੂੰ, ਇਹ ਹੈ ਜ਼ਿੰਦਗੀ ਦਾ ਲਕਸ਼। ਪੜ੍ਹਦੇ ਹੋ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਲਕਸ਼ ਹੈ ਸਾਡਾ। ਜੇ ਇਹ ਲਕਸ਼ ਪਹਿਚਾਣ ਲਿਆ, ਸਮਝ ਲਿਆ, ਫਿਰ ਤੇ ਇਹ ਮਨੁੱਖ ਵੀ ਹੈ, ਇਨਸਾਨ ਵੀ ਹੈ ਕਹਿ ਲਈਏ, ਫਿਰ ਇਹੀ ਦੇਵਤਾ ਹੈ, ਫਿਰ ਇਹੀ ਸਾਧ ਸੰਤ ਹੈ, ਫਿਰ ਇਹੀ ਭਗਤ ਹੈ, ਫਿਰ ਇਹੋ ਹੀ ਬ੍ਰਹਮ ਗਿਆਨੀ ਹੈ। ਜਾਂ ਇੱਦਾਂ ਕਹਿ ਲਈਏ, ਪਸ਼ੂ ਵਾਂਗੂ ਜਿਉਣਾ, ਕਿਸੇ ਜਾਨਵਰ ਵਾਂਗੂ ਜਿਉਣਾ, ਇਨਸਾਨ ਬਣ ਕੇ ਜਿਉਣਾ, ਜਾਂ ਦੇਵਤਾ ਬਣ ਕੇ ਜਿਉਣਾ, ਮੰਜ਼ਿਲ ਅਜੇ ਵੀ ਨਹੀਂ। ਸਾਧ ਸੰਤ ਬਣ ਕੇ ਜਿਉਣਾ, ਬ੍ਰਹਮ ਗਿਆਨ ਵਿੱਚ ਜਿਉਣਾ, ਭਾਵ ਰੱਬ ਵਾਂਗ ਜਿਉਣਾ, ਇਹ ਸਾਡਾ ਆਪਣਾ ਫੈਸਲਾ ਹੈ। ਜਿਉ ਲਈਏ ਤੇ ਪਸ਼ੂਆਂ ਵਾਂਗ ਜਿਉ ਲਈਏ ਜੀਵਨ ਚਲਾ ਜਾਣਾ, ਜਿਉ ਲਈਏ ਤੇ ਰੱਬ ਵਾਂਗ ਜਿਉ ਲਈਏ, ਰੱਬ ਵਰਗੇ ਆਨੰਦ ਵਿੱਚ ਜਿਉ ਲਈਏ, ਇਹ ਆਪਣਾ ਫੈਸਲਾ ਹੈ। ਇਸ ਕਰਕੇ ਮੇਰੇ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਨੇ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ, ਜ਼ਿੰਦਗੀ ਦਾ ਲਕਸ਼ ਜੇ ਤੈਨੂੰ ਸਮਝ ਆ ਗਿਆ, ਗੋਇਲ ਸਮਝ ਆ ਗਿਆ ਨਾ, ਫਿਰ ਗੁਰਸਿੱਖ ਸਾਧ ਸੰਗਮ ਵਿੱਚੋਂ ਇਹ ਜੁਗਤੀ ਸਮਝ ਆਉਂਦੀ ਹੈ। ਅੰਤਰੀਸ਼ ਭਏ ਪਾਸੇ ਲੋਕ ਪਛਤਾਤ ਹੈ, ਜਿਨ੍ਹਾਂ ਨੂੰ ਆ ਗਈ ਸਮਝ, ਜਿਹੜੇ ਸਤਸੰਗਤ ਵਿੱਚ ਗਏ ਆ, ਤੇ ਗੁਰਮੁਖ ਪਿਆਰਿਓ ਉਹਨਾਂ ਨੇ ਤੇ ਜੀਵਨ ਲਾ ਲਏ ਲੇਖੇ, ਤੇ ਬਾਕੀ ਕੇਵਲ ਪਛਤਾਵਾ, ਜਮਕਾ ਡੰਡ ਬੂੰਡ ਮਹਿਲਾਗਾ, ਪਛਤਾਉਂਦਿਆਂ ਇਸ ਦੁਨੀਆਂ ਨੂੰ ਛੱਡਣਾ ਹੈ, ਪਛਤਾਵਾ ਬਾਕੀ ਦਾ ਜਾਣਾ ਬਾਕੀਆਂ ਦੇ। ਇਹ ਕੁਛ ਕੁ ਉਦਾਹਰਨਾਂ ਦੇ ਰਾਹੀਂ ਗੁਰਮਤ ਦੇ ਸੁਕਾਲਰ ਕਹੇ ਜਾਣ ਵਾਲੇ, ਗੁਰਮਤ ਗੁਰੂ ਘਰ ਦੇ ਵੇਦ ਵਿਆਸ ਕਹੇ ਜਾਣ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 351 ਕਵਿਤ ਜਿਹੜਾ ਅੱਜ ਆਪਾਂ ਨੇ ਵਿਚਾਰਿਆ ਹੈ, ਇਹਦੇ ਰਾਹੀਂ ਇਹ ਸਾਨੂੰ ਸ਼ੁਭ ਸਿੱਖਿਆ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਰਸਨਾ ਦੇ ਉੱਪਰ ਵਸਣ। ਗੁਰਮੁਖ ਪਿਆਰਿਓ, ਇਹ ਮਹੀਨੇ ਦੀ ਸੇਵਾ ਦਾਸ ਦੇ ਹਿੱਸੇ ਆਈ ਹੈ। ਇਸ ਸਥਾਨ ਦੇ ਉੱਤੇ ਸਤਿਗੁਰੂ ਕਿਰਪਾ ਕਰਕੇ ਸੇਵਾ ਲੈਣ, ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰੀਏ। ਅਗਲਾ ਸਮਾਂ ਗਿਆਨੀ ਜੀ ਆਪ ਜੀ ਨੂੰ ਜਾਣੂ ਕਰਵਾਉਣਗੇ। ਬਹੁਤ ਸਾਰੇ ਬੱਚੇ ਪਹੁੰਚ ਚੁੱਕੇ ਨੇ ਗੁਰੂ ਨਾਨਕ ਦੇ ਘਰ ਦੀ ਫੁਲਵਾੜੀ। ਇਹ ਕੌਮ ਦਾ ਭਵਿੱਖ ਨੇ। ਜੋ ਵੀ ਪ੍ਰੋਗਰਾਮ ਅੱਗੇ ਦੱਸਿਆ ਜਾਣਾ ਆਪ ਜੀ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਦੇਹੋ। ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਤਿੰਨਾਂ ਦਾ। ਹੁਣ ਸਮਾਂ ਬੱਚਿਆਂ ਦਾ ਹੈ, ਜੋ ਇੱਕ ਹਫ਼ਤੇ ਤੋਂ ਲਗਾਤਾਰ ਕੈਂਪ ਚੱਲਦਾ ਰਿਹਾ ਹੈ। ਅੱਜ ਕੈਂਪ ਦੀ ਸਮਾਪਤੀ ਹੋਵੇਗੀ। ਆਓ ਬੜੇ ਪਿਆਰ ਦੇ ਨਾਲ ਬੱਚਿਆਂ ਦਾ ਪ੍ਰੋਗਰਾਮ ਸਰਵਣ ਕਰੀਏ ਜੀ। ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਗੁਰਦੁਆਰਾ ਸਾਹਿਬ ਵਿਖੇ ਸਵੇਰੇ 7 ਵਜੇ। 5 ਪਿਆਰਿਆਂ ਤੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਟਾਈਮ ਨਾਲ ਆਉਣ ਦਾ। ਸੋ ਅਸੀਂ ਸ਼ੁਰੂ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਬਸ 5 ਮਿੰਟ ਸ਼ਬਦ ਗਾਇਨ ਕਰਾਂਗੇ, ਫਿਰ ਇਸ ਤੋਂ ਬਾਅਦ ਜੋ ਕੈਂਪ ਦਾ ਅੱਜ ਦਾ ਸਕੈਜੂਲ ਆ ਅਤੇ ਬਾਕੀ ਕੰਪੀਟੀਸ਼ਨ ਦੇ ਰੂਲਸ ਅਤੇ ਜੋ ਵੀ ਤੁਸੀਂ ਅੱਜ ਲਈ ਜਿਹੜੀਆਂ ਜ਼ਰੂਰੀ ਬੇਨਤੀਆਂ ਫਿਰ ਤੁਹਾਨੂੰ ਇਸ ਤੋਂ ਬਾਅਦ ਦੱਸਾਂਗੇ। ਸੋ ਦਰਬਾਰ 'ਚ ਕਿਸ ਤਰ੍ਹਾਂ ਬੈਠੀ ਦਾ ਸਾਰੇ ਜਾਣਦੇ ਹਾਂ। ਅੱਖਾਂ ਬੰਦ, ਚੌਂਕੜੀ ਮਾਰ ਕੇ ਸਿੱਧੇ ਬੈਠਣਾ, ਹੱਥ ਜੋੜ ਕੇ, ਅਤੇ ਸਾਰਿਆਂ ਨੇ ਨਾਲ ਉੱਚੀ ਸ਼ਬਦ ਗਾਉਣਾ, ਗੱਲਾਂ ਨਹੀਂ ਕਰਨੀਆਂ।

अखियन को संतोख प्रभ दर्शन। अखियन

ਕਰਗਹਲੀਏ ਨਾਨਕ ਜਾਣੇ ਆਪਣੇ।

0: because then all you have to do is repeat after me because I didn't write anything down. I never got time for it.
1: Waheguru Ji Ka Khalsa, Waheguru Ji Ki Fateh. Okay, there are some really important camp announcements. I am going to tell you them first in English, and then Jagbir Benji is going to tell you them in Punjabi. Okay, so make sure you're listening so you know the plan for today and you're not confused at all. We're going to start out listening to all the rules for the competition today. We're going to explain what you should be expecting, all the rules, how you can get tapped to be out, and all of that stuff. Okay, so that's really important for you to know. Then, next, the Simran competition is going to go all the way until 2 hours. You have a chance to make it all the way till the end, but right now we have sevadars that are going to be on the sides. They helped you sit down. They're going to walk through the rows, and if they see you move, they're going to tap you and tell and point at the back. You do not leave through the side doors, okay? Because there are sevadars at the back that are going to tell you something really important. That's where to go next. There's a lot of children, and while you're out, you're going to go sit, whether if you're a little child, if you're 6 or 7 years old, you're going to go to the gallery if you are out. If you are older than 8 years old, then you're going to go to the back tent. Okay? You're going to go there every single year. If you come to camp, you get a certificate. That means that you did it. You made it through camp. While you are out, you're going to get your certificate. It is your job to take care of your certificate. You're going to get a sticker, you're going to get a flyer, and you're going to get a certificate. Keep it in your lap. If you're in the gallery, keep it in your lap. If you're in the tent in the back, keep it in your lap. Take really good care of it. Do not lose it. Because I promise at the end of the day, your parents are going to ask you where it is, and we're not going to have enough to give you a second one, so you need to make sure you take care of it, even during snack time. If you need to go downstairs for snack, you need to keep your certificate with you, keep it in your lap, or if you have a backpack, put it in your backpack, okay? It is your responsibility. You guys are old enough to be able to take care of your stuff and not forget it. So make sure you do that today. Then, after that, when the Simran competition ends, we're going to see whoever makes it to the end. If you're really close to the end, you're not going to get your certificate yet. You're going to get your certificate at the end of the day, okay? Every single person will get a certificate, but you might just get it at a different time. So you don't worry if you don't get it earlier, okay? You will get it by the end of the day. Then, after snack time, we're going to have performances, we're going to have kirtan, we're going to have Bhai Saab with his final katha for us, and then we're going to end the day off with langar. It's really important that you also take home your pots. I know this is a lot of announcements, but it's the last day. So if you made a pot in art, we're going to have them in the front tent, or the admin Benjis will show you where they are. And you can also take your pot that you made in an art class home. That is the schedule for today. And then Jagbir Benji is going to quickly go through the schedule with you guys as well, but in Punjabi. Then we are going to talk about the rules for the competition. I ask all of the sevadars to make sure you are spread out. There are enough sevadars closer to the back. Each sevadar should be supervising around 3 lines. So if there's already somebody supervising the first 3 lines, please move back. We just want to make sure that there's enough sevadars supervising the entire darbar. We need to be able to watch all the kids.
2: Waheguru Ji Ka Khalsa, Waheguru Ji Ki Fateh. So, ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਆਖਰੀ ਦਿਨ ਆ ਕੈਂਪ ਦਾ ਸੋ ਹੁਣ ਅਸੀਂ 5-6 ਬੇਨਤੀ ਕਰਾਂਗੇ ਵੀ ਇੱਕ ਤਾਂ ਸਕੈਜੂਲ ਦੱਸਾਂਗੇ ਪੂਰੇ ਦਿਨ ਦਾ ਤੇ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨਾ ਕਿਉਂਕਿ ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਸਿਮਰਨ ਕੰਪੀਟੀਸ਼ਨ ਸ਼ੁਰੂ ਕਰਾਂਗੇ ਸੋ ਪਹਿਲੀ ਗੱਲ ਆ ਤੁਸੀਂ ਸਾਰਿਆਂ ਨੇ ਹੁਣ ਜਿਹੜਾ ਹੁਣ ਦਾ ਸਕੈਜੂਲ ਆ ਸੋ ਤੁਸੀਂ ਇੱਥੇ ਹੁਣ ਆਏ ਆ ਸਾਰਿਆਂ ਨੇ ਨੇਮ ਟੈਗ ਰੱਖੇ ਹੋਏ ਆ ਤੇ ਤੁਸੀਂ ਸਿਮਰਨ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ ਜਦੋਂ ਜੇ ਤੁਸੀਂ ਹਿੱਲੇ ਜਾਂ ਜੋ ਵੀ ਕੰਪੀਟੀਸ਼ਨ ਦੀਆਂ ਰੂਲਸ ਦੱਸੀਆਂ ਜਾਊਗੀਆਂ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ, ਜਿਹੜੇ 6 ਤੇ 7 ਸਾਲ ਤੋਂ ਥੱਲੇ ਜਿਹੜੇ ਬੱਚੇ ਆ, ਸੋ ਬਾਬਾ ਫਤਿਹ ਸਿੰਘ ਗਰੁੱਪ ਮੋਸਟਲੀ ਜਿਹੜੇ 7 ਸਾਲ ਤੋਂ ਥੱਲੇ ਆ, ਅਤੇ ਬਾਬਾ ਦੀਪ ਸਿੰਘ ਜੀ ਗਰੁੱਪ, ਜੇ ਤੁਹਾਨੂੰ ਵਲੰਟੀਅਰ ਨੇ ਦੱਸਿਆ ਵੀ ਤੁਸੀਂ ਆਊਟ ਆ, ਤੁਸੀਂ ਇਸ ਤੋਂ ਬਾਅਦ ਗੈਲਰੀ ਵਿਖੇ ਜਾਣਾ। ਜਿਹੜੇ ਬਾਕੀ ਬੱਚੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ 8 ਸਾਲ ਤੋਂ ਉੱਪਰ ਜਿਹੜੇ ਬੱਚੇ ਆ, ਤੁਸੀਂ ਪਿਛਲੇ ਪਾਸੇ ਜਿਹੜਾ ਆਰਟ ਟੈਂਟ ਬਣਿਆ ਹੋਇਆ ਸੀ ਵੱਡਾ ਸਾਰਾ ਟੈਂਟ, ਅਤੇ ਖੁੰਜੇ 'ਚ ਤੁਸੀਂ ਸਾਰਿਆਂ ਨੇ ਉੱਧਰ ਨੂੰ ਜਾਣਾ। ਉੱਥੇ ਜਾ ਕੇ ਸਾਰਿਆਂ ਬੱਚਿਆਂ ਨੂੰ ਪਹਿਲੀ ਗੱਲ ਤਾਂ ਆਪਣੀ ਸਰਟੀਫਿਕੇਟ ਮਿਲੂਗੀ। ਸਰਟੀਫਿਕੇਟ ਤੋਂ ਬਾਅਦ, ਸਰਟੀਫਿਕੇਟ ਦੇ ਨਾਲ ਨਾਲ ਸੋਰੀ, ਤੁਹਾਨੂੰ ਅੱਜ ਦਾ ਜਿਹੜਾ ਸਟਿੱਕਰ ਆ ਅਤੇ ਜਿਹੜਾ ਇੱਕ ਫਲਾਇਰ ਮਿਲੂਗਾ ਜਿਹਤੇ ਸਾਰੇ ਪ੍ਰੋਗਰਾਮ ਲਿਖੇ ਹੁੰਦੇ ਆ ਵੀ ਪੂਰੇ ਸਾਲ ਦੇ ਜਾਂ ਗਰਮੀਆਂ ਨੂੰ ਕਿਹੜੇ ਪ੍ਰੋਗਰਾਮ ਬੱਚਿਆਂ ਵਾਸਤੇ ਅਸੀਂ ਲਾਉਣੇ ਆ। ਸੋ ਉਹ ਬੇਨਤੀ ਅਸੀਂ ਕਰਾਂਗੇ। ਸੋ ਸਾਰੇ ਬੱਚਿਆਂ ਨੂੰ ਇੱਕ ਵਾਰੀ ਫੇਰ ਵੀ, ਜਿਹੜੇ 6 ਤੋਂ 7 ਸਾਲ ਦੇ ਬੱਚੇ ਆ, ਸੋ ਪੇਰੈਂਟਸ ਨੂੰ ਵੀ ਬੇਨਤੀ ਹੈ ਕੰਪੀਟੀਸ਼ਨ ਵੇਲੇ ਤੁਸੀਂ ਬੱਚਿਆਂ ਦੇ ਨਾਲ ਨਹੀਂ ਬਹਿਣਾ, ਰਾਈਟ। ਜੇ ਪੇਰੈਂਟਸ ਨੇ ਵੀ ਕੰਪੀਟੀਸ਼ਨ ਦੇ ਵਿੱਚ ਇੱਦਾਂ ਹੈ ਵੀ ਪੇਰੈਂਟਸ ਲਈ ਜਾਂ ਜਿਹੜੀ ਵੀ ਸੰਗਤ ਬੈਠੀ ਹੈ ਵੀ ਤੁਸੀਂ ਨਾਲ ਬੈਠ ਕੇ ਸਿਮਰਨ ਜ਼ਰੂਰ ਕਰ ਸਕਦੇ ਹਾਂ, ਉਹਦਾ ਕੋਈ ਚੱਕਰ ਨਹੀਂ, ਪਰ ਅਸੀਂ ਪ੍ਰਾਈਜ਼ ਸਿਰਫ ਬੱਚਿਆਂ ਵਾਸਤੇ ਲਿਆਉਂਦੇ ਹੋਏ ਆ। ਸੋ ਸੰਗਤ ਨੂੰ ਅਸੀਂ ਹੁਣੇ ਮਾੜੀ ਜਿਹੀ ਬੇਨਤੀ ਕਰਾਂਗੇ ਵੀ ਜਿਹੜੀ ਸੰਗਤ ਇੱਥੇ ਬੈਠੀ ਆ, ਜੇ ਵਿਚਾਲੇ ਤੁਸੀਂ ਬੈਠੇ ਆ ਬੱਚਿਆਂ ਦੇ ਵਿੱਚ, ਬੇਨਤੀ ਹੈ ਜੇ ਤੁਸੀਂ ਦਰਬਾਰ ਦੇ ਪਿੱਛੇ ਬੈਠ ਸਕਦੇ ਹੋ। ਸੋ ਬੀਬੀਆਂ ਵਾਲ ਪਾਸੇ ਖਾਸ ਕਰਕੇ ਜਿਹੜੀਆਂ ਬੀਬੀਆਂ ਬੈਠੀਆਂ ਉਹਨਾਂ ਨੂੰ ਬੇਨਤੀ ਆ, ਜੇ ਤੁਸੀਂ ਜਿੰਨਾ ਵੀ ਪਿੱਛੇ ਨੂੰ ਹੋ ਸਕਦੇ ਆ, ਕਿਉਂਕਿ ਬੱਚਿਆਂ ਨੂੰ ਅਸੀਂ ਖੁੱਲ੍ਹਾ ਖੁੱਲ੍ਹਾ ਬਿਠਾਉਣਾ ਆ, ਸੋ ਸਾਨੂੰ ਦੋਨੋਂ ਪਾਸੇ ਦਰਬਾਰ ਦੇ ਚਾਹੀਦੇ ਆ। ਧੰਨਵਾਦ ਜੀ। ਸੋ ਉਸ ਤੋਂ ਬਾਅਦ ਬੱਚਿਆਂ ਦਾ ਜਿਹੜਾ ਕੰਪੀਟੀਸ਼ਨ ਆ ਤਕਰੀਬਨ 2 ਘੰਟੇ ਵਾਸਤੇ ਹੋਊਗਾ। ਕੰਪੀਟੀਸ਼ਨ ਤੋਂ ਬਾਅਦ ਬੱਚੇ ਜਿਹੜੇ ਆਊਟ ਆ ਉਹ ਸਾਰੇ ਪਹਿਲਾਂ ਹੀ ਬਾਹਰ ਹੋ ਗਏ, ਉਹਨਾਂ ਨੂੰ ਅਸੀਂ ਉੱਥੇ ਡਾਇਰੈਕਸ਼ਨ ਦੱਸੀ ਹੋਈ ਆ। 1:30 ਵਜੇ ਲੰਗਰ ਹਾਲ ਦੇ ਵਿੱਚ ਅਤੇ ਬਾਹਰ ਦੋਨੋਂ ਜਗ੍ਹਾ ਸਨੈਕ ਤਿਆਰ ਹੋਊਗਾ। ਵਲੰਟੀਅਰਸ ਜਿਹੜੇ ਸੇਵਾਦਾਰ ਤੁਹਾਨੂੰ ਨਾਲ ਦੀ ਨਾਲ ਦੱਸੇ ਜਾਓਗੇ। ਉਸ ਤੋਂ ਬਾਅਦ ਕੀਰਤਨ, ਅਤੇ ਇੱਥੇ ਦਰਬਾਰ ਦੇ ਵਿੱਚ ਜਿਹੜੇ ਬੱਚਿਆਂ ਨੇ ਕੀਰਤਨ ਕਰਨਾ, ਅਤੇ ਫਿਰ ਉਸ ਤੋਂ ਬਾਅਦ ਕਥਾ, ਜਿਹੜੇ ਭਾਈ ਸਾਹਿਬ ਜੀ ਹੁਣੇ ਆਸਟ੍ਰੇਲੀਆ ਆਏ ਆ, ਸੋ ਅੱਜ ਉਹਨਾਂ ਦਾ ਆਖਰੀ ਦੀਵਾਨ ਆ ਕੈਂਪ ਦੇ ਵਿੱਚ, ਸੋ ਉੱਥੇ ਕਥਾ ਕਰਨਗੇ। ਅਤੇ ਬੱਚਿਆਂ ਨੂੰ ਖਾਸ ਬੇਨਤੀਆਂ ਵੀ, ਇੱਕ ਤਾਂ ਜਦੋਂ ਤੁਸੀਂ ਆਊਟ ਹੋਏ, ਸੋ ਜਿਨ੍ਹਾਂ ਨੇ ਉਹ ਕਿਹਾ ਗਿਆ ਵੀ ਤੁਸੀਂ ਹਾਂਜੀ ਅੱਜ ਕੀਰਤਨ ਕਰਨਾ ਹੈ, ਕਰਤਾਰ ਭੈਣ ਜੀ ਨੇ ਤੁਹਾਡੇ ਗਰੁੱਪ ਨੂੰ ਦੱਸਿਆ ਹੋਇਆ, ਉਹਨਾਂ ਨੂੰ ਸਪੈਸ਼ਲ ਮੈਸੇਜ ਪਾਇਆ ਜਾਂ ਕੱਲ੍ਹ ਦੱਸਿਆ ਸੀ ਵੀ ਤੁਸੀਂ ਕੀਰਤਨ ਸਟੇਜ 'ਤੇ ਅੱਜ ਕਰਨਾ ਆ, ਉਹ ਬੱਚਿਆਂ ਨੂੰ ਬੇਨਤੀ ਹੈ ਵੀ ਤੁਸੀਂ ਸਾਰਿਆਂ ਨੇ ਜਿਹੜਾ ਗੈਲਰੀ ਦੇ ਪਿਛਲੇ ਪਾਸੇ 21 ਨੰਬਰ ਕਮਰਾ ਜਿੱਥੇ ਕੀਰਤਨ ਰੂਮ ਨੂੰ ਕਹਿੰਦੇ ਆ, ਤੁਸੀਂ ਬੱਚਿਆਂ ਨੇ ਉੱਧਰ ਜਾਣਾ। ਸੋ ਜਿਨ੍ਹਾਂ ਦੀ ਸਟੇਜ ਦੀ ਪਰਫੋਰਮੈਂਸ ਆ। ਦੂਸਰੀ ਗੱਲ ਆ ਵੀ ਸਰਟੀਫਿਕੇਟ ਜਿਹੜੀ ਆ ਕਿਸੇ ਨੇ ਗਵਾਉਣੀ ਨਹੀਂ, ਸੋ ਤੁਸੀਂ, ਤੁਹਾਡੇ ਕੋਲ 2-3 ਘੰਟੇ ਸਰਟੀਫਿਕੇਟ ਰਹੂਗੀ, ਤੁਸੀਂ ਆਪਣੀ ਸਰਟੀਫਿਕੇਟ ਸਾਂਭ ਕੇ ਰੱਖਣੀ ਆ, ਠੀਕ ਹੈ ਜੀ। ਅਤੇ ਆਖਰੀ ਬੇਨਤੀ ਆ ਇੱਦਾਂ ਆ ਵੀ ਐਂਡ 'ਤੇ ਜਿਹੜੇ ਤੁਸੀਂ ਜਿਹੜਾ ਪਿਛਲੇ 2-3 ਦਿਨਾਂ ਤੋਂ ਜਿਹੜੋ ਵੀ ਵਰਕਸ਼ਾਪ ਦੇ ਵਿੱਚ ਆਰਟ ਪ੍ਰੋਜੈਕਟ ਕੀਤੇ ਸੀ, ਸੋ ਪਾਰਟਸ ਬਣੇ ਹੋਏ, ਉਹ ਸਾਰੇ ਜਿਹੜਾ ਮੂਹਰਲੇ ਪਾਸੇ ਟੈਂਟ ਲੱਗਿਆ ਹੋਇਆ ਉਹਦੇ ਵਿੱਚ ਸਾਡੇ ਆਰਟ ਪ੍ਰੋਜੈਕਟ ਹੈ। ਸੋ ਜਦੋਂ ਵੀ ਤੁਸੀਂ ਘਰ ਜਾਣਾ, ਤੁਸੀਂ ਆਪਣੀ ਪੇਰੈਂਟਸ ਨੂੰ ਕਹਿ ਦਿਓ, ਉਹਨਾਂ ਨੂੰ ਦੱਸ ਦਿਓ ਵੀ ਆਰਟ ਪ੍ਰੋਜੈਕਟ ਤੁਸੀਂ ਉੱਥੋਂ ਟੈਂਟ ਤੋਂ ਲੈ ਕੇ ਜਦੋਂ ਮਰਜ਼ੀ ਤੁਸੀਂ ਫਿਰ ਘਰ ਜਾ ਸਕਦੇ ਹਾਂ। ਸਮਾਪਤੀ ਵੇਲੇ, ਸੋ ਕਥਾ ਤੋਂ ਬਾਅਦ ਅਸੀਂ ਬੱਚਿਆਂ ਨੂੰ ਜਿਹੜੇ ਗ੍ਰੈਂਡ ਪ੍ਰਾਈਜ਼ ਉਹ ਇਨਾਮ ਦੇਵਾਂਗੇ, ਤਕਰੀਬਨ 5 ਤੋਂ 6 ਵਜੇ, 4 ਤੋਂ 5। 5 ਵਜੇ ਬੱਚਿਆਂ ਦਾ ਰਹਿਰਾ ਸਾਹਿਬ ਦਾ ਪਾਠ, ਸੋ ਸ਼ਾਮ ਦੇ ਦੀਵਾਨ ਦਾ ਸ਼ੁਰੂ ਹੋਊਗਾ, ਅਤੇ ਫਿਰ ਅਰਦਾਸ, ਹੁਕਮਨਾਮਾ ਸਾਹਿਬ, ਐਂਡ ਦੈਨ ਬਾਹਰ ਇੱਕ ਗੱਤਕਾ ਅਖਾੜਾ ਲੱਗੂਗਾ। ਸੋ ਇਹ ਹੁਣ ਅੱਜ ਦਾ ਸਕੈਡਿਊਲ ਆ। ਸੋ ਪੇਰੈਂਟਸ ਵੀ ਅਸੀਂ ਚਾਹੁੰਦੇ ਵੀ ਤੁਸੀਂ ਧਿਆਨ ਨਾਲ ਸੁਣਿਓ, ਜਿਸ ਹਿਸਾਬ ਨਾਲ ਵੀ ਜੇ ਤੁਸੀਂ ਬੱਚਿਆਂ ਨੂੰ ਘਰ ਪਹਿਲਾਂ ਵੀ ਲੈ ਕੇ ਜਾਣਾ ਆ, ਬੱਚਿਆਂ ਦੇ ਸਰਟੀਫਿਕੇਟ ਤੁਹਾਨੂੰ ਦਿੱਤੇ ਜਾਣਗੇ, ਤੁਸੀਂ ਫਰੰਟ ਤੋਂ ਪੁੱਛ ਸਕਦੇ ਹਾਂ, ਜਿਹੜੇ ਸਾਡੇ ਸੇਵਾਦਾਰ ਬੈਠੇ ਆ ਉਹ ਤੁਹਾਨੂੰ ਗਾਈਡ ਕਰ ਦੂਗੇ। ਹੁਣ ਅਸੀਂ ਸਿਮਰਨ ਕੰਪੀਟੀਸ਼ਨ ਦੇ ਜਿਹੜੇ ਰੂਲਸ ਆ, ਜਿਹੜੇ ਸੂਲ ਆ ਵੀ ਜਿਹੜੀਆਂ ਚੀਜ਼ਾਂ ਤੁਸੀਂ ਫੋਲੋ ਕਰਨੀਆਂ, ਉਹ ਇੱਕ ਵਾਰੀ ਪਹਿਲਾਂ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਸਮਝਾ ਕੇ ਫਿਰ ਪੰਜਾਬੀ ਦੇ ਵਿੱਚ ਸਾਰੀ ਸੰਗਤ ਵਾਸਤੇ ਅਸੀਂ ਇੱਕ ਵਾਰੀ ਫੇਰ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
3: You will not be allowed to go to the washroom during the competition. You cannot get up for any reason. So if you have to go to the washroom, now is going to be your only chance. Because after that, you must sit with your eyes closed. You're not allowed to open your eyes. Your back straight and not moving. Your hands in your lap. You're going to get in your position. The second Simran starts... Oh, wait.
2: Listening. So if you need to go to the bathroom, pause.
3: Wait.
2: First, listen to all the rules and then we will dismiss you.
3: So don't worry, we will still give you a few minutes to go to the washroom after you hear all the rules. Okay, you need to hear all the rules first. So you must sit with your eyes closed the whole time. That means if you open your eyes, you're out. If you move your hands, you're out. If you move your shoulders, you're out. If you move your legs, you're out. Okay, so you have to stay still. If you have to cough and you're not able to stop it, or sneeze and you're not able to stop it, that's okay, that's not your fault. But if the volunteers look at you and you're moving your mouth on purpose or anything like that, they're just going to come to you and tell you that you are out. You must be doing Simran the whole time. So you cannot go to sleep, okay? You have to do Simran the whole time. Out loud, we have to hear you doing it. If you close your mouth and you stop doing it, the volunteers will again tell you that you are out. Once you're eliminated, I told you that if you're 6 or 7 years old, you are going to go to the gallery. If you are 8 or older, you will go to the back tent. You will get your certificates. I explained that as well. You're going to get your certificates. It's your job to take care of those certificates, okay? And you're going to wait until we find a winner for the Simran competition. Then we're going to have snack and you guys are going to come back upstairs. So you need to make sure, the most important part is that when we start the Simran, you don't move. And if a Sevadar comes to you and they tap you, you're not allowed to argue with them. Sevadars are also in their barsai. They can't lie. So they're going to be very honest. They're going to watch you only if they see you open your eyes, they see you move your hands, your fingers, your legs. Only then are they going to tell you that you're out. Okay? They're not going to be too strict either. They're going to be fair. But if they come, they're going to come tap you. They're not going to talk because nobody is talking in their bar anymore. If you hear noise from behind their bar, someone's matha taking or anything's happening, you still need to keep your eyes closed. You still can't open your eyes, okay? And when they tap you, they're going to point to the back of their bar. We are not using the side doors after the competition. So when you need to leave, you're going to go directly from the back doors. And then you can't argue with the volunteers. That's the most important part, okay? And you can't talk either. Okay, we're going to let you go for your bathroom break now. We're going to give you 4 minutes, okay? And then when you come back, we will explain it in Punjabi.
0: The poor Sevadar's hard work. Oh my God, it's not that serious.
3: If you don't really badly need to go to the washroom, it's not that serious.
2: Okay, so ek vari hun jehde bachyan ne washroom jana si unhanu sare rules samjh aage ek vari punjabi ch sangat layi samjhavange. Vaheguru, Vaheguru, Vaheguru. Okay, so sare nu benti aa jehde itthe bachche baithange. So, ਹੁਣ ਜਿਹੜੇ rules ਆ ਸੋ ਜਿਹੜਾ ਸਿਮਰਨ ਕੰਪੀਟੀਸ਼ਨ ਬੱਚਿਆਂ ਵਾਸਤੇ ਲਾਉਣ ਲੱਗੇ ਆ ਨੋ ਟਾਕਿੰਗ ਇਹਦੇ ਵਿੱਚ ਇੱਦਾਂ ਆ ਅਸੀਂ ਬੱਚਿਆਂ ਨੂੰ ਖੁੱਲੇ ਖੁੱਲੇ ਬਿਠਾ ਕੇ ਤੇ ਅਸੀਂ ਸਿਮਰਨ ਸ਼ੁਰੂ ਕਰਨਾ ਆ ਹਰੇਕ ਬੱਚੇ ਨੂੰ ਅਸੀਂ ਬੇਨਤੀ ਕਰਾਂਗੇ ਜਿੱਦਾਂ ਦਰਬਾਰ 'ਚ ਸਮਝਾਇਆ ਜਾਂਦਾ ਵੀ ਅੱਖਾਂ ਬੰਦ ਸਿੱਧੇ ਬੈਠਣਾ ਸਾਰਿਆਂ ਬੱਚਿਆਂ ਨੇ ਹੱਥ ਜੋੜ ਕੇ ਕੋਈ ਬੱਚਾ ਹਿੱਲ ਨਹੀਂ ਸਕਦਾ ਸੋ ਜੇ ਇਹਨਾਂ ਨੇ ਆਪਣੀ ਚੌਂਕੜੀ ਇੱਧਰ ਉੱਧਰ ਕੀਤੀ ਜਾਂ ਫਿਰ ਅੱਖਾਂ ਖੋਲੀਆਂ ਜਾਂ ਲੈਟਸ ਸੇ ਇਹਨਾਂ ਨੇ ਆਪਣਾ ਹੱਥ ਹਿਲਾਏ ਜਿੱਦਾਂ ਵੀ ਆ ਉਹ ਸੇਵਾਦਾਰ ਨਾਲ ਜਾ ਕੇ ਉਹ ਟੈਪ ਕਰੋਗੇ ਨੋ ਟਾਕਿੰਗ listening. ਉਸ ਤੋਂ ਬਾਅਦ ਜੇਰਲੂ ਬੱਚਿਆਂ ਨੂੰ ਟੈਪ ਕੀਤਾ ਗਿਆ. ਸੋ ਮਤਲਬ ਜੇ ਵਲੰਟੀਅਰਸ ਨੇ ਦੇਖਿਆ, ਸੇਵਾਦਾਰਾਂ ਨੇ ਦੇਖਿਆ, ਹਾਂ ਇਹ ਬੱਚੇ ਹਿੱਲੇ ਸੀ, ਫਿਰ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਵੀ ਉਹ ਬੱਚਿਆਂ ਨੇ ਦਰਬਾਰ ਸਾਹਿਬ ਦੇ ਪਿਛਲੇ ਪਾਸਿਓਂ ਬਾਹਰ ਜਾਣਾ. ਬੱਚਿਆਂ ਨੂੰ ਬੇਨਤੀ ਕਰਾਂਗੇ ਤੁਸੀਂ ਧਿਆਨ ਰੱਖਣਾ ਵੀ ਜਦੋਂ ਤੁਸੀਂ ਬਾਹਰ ਜਾਂਦੇ ਆ ਜਾਂ ਲੈਟ ਸੇ ਤੁਹਾਨੂੰ ਉਹਨਾਂ ਨੇ ਵਲੰਟੀਅਰ ਨੇ ਕਿਹਾ ਵੀ ਤੁਸੀਂ ਆਊਟ ਆ, ਤੁਸੀਂ ਕਿਸੇ ਹੋਰ ਦੇ ਵਿੱਚ ਵੱਜਣਾ ਨਹੀਂ. ਸੋ ਆਪਣੇ ਧਿਆਨ ਨਾਲ ਦਰਬਾਰ ਤੋਂ ਬਾਹਰ ਜਾਣਾ ਜੀ. ਹੁਣ ਜਿਹੜਾ ਸਿਮਰਨ ਹੋਊਗਾ ਸੰਗਤ ਨੂੰ ਇੱਕ ਵਾਰੀ ਫੇਰ ਬੇਨਤੀ ਕਰਾਂਗੇ. ਸੋ ਜਿਹੜੀਆਂ ਬੀਬੀਆਂ ਇੱਥੇ ਵਿਚਾਲੇ ਬੈਠੀਆਂ ਉਹਨਾਂ ਨੂੰ ਬੇਨਤੀ ਆ, ਜਿੱਥੇ ਸੁਖਮਨ ਭੈਣ ਜੀ ਹੱਥ ਖੜਾ ਕਰਨ, ਸੋ ਸੁਖਮਨ ਭੈਣ ਜੀ ਦੇ ਬੀਬੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਸੁਖਮਨ ਭੈਣ ਜੀ ਦੇ ਪਿਛਲੇ ਪਾਸੇ ਸਾਰੇ ਚਲ ਜਾਓ ਪਲੀਜ਼, ਕਿਉਂਕਿ ਆ ਜਿਹੜਾ ਮੋਰਲਾ ਪੋਰਸ਼ਨ ਆ ਇਹ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਵਾਸਤੇ, ਬੱਚਿਆਂ ਨੂੰ ਖੁੱਲ੍ਹੇ ਬਿਠਾਉਣ ਵਾਸਤੇ ਰੱਖਿਆ ਹੋਇਆ. ਸੋ ਜਿਹੜੇ ਸੁਖਮਨ ਭੈਣ ਜੀ ਇੱਥੇ ਇਹਨਾਂ ਨੇ ਹੱਥ ਖੜਾ ਕੀਤਾ, ਜੇ ਤੁਸੀਂ ਇਹਨਾਂ ਦੇ ਮੋਹਰੇ ਬੈਠੇ ਆ, ਸਾਰੇ ਪੇਰੈਂਟਸ ਨੂੰ ਬੇਨਤੀ ਹੈ ਖਾਸ ਕਰਕੇ ਬੀਬੀਆਂ ਵੱਲ ਪਾਸੇ, ਤੁਸੀਂ ਪਲੀਜ਼ ਪਿਛਲੇ ਪਾਸੇ ਚਲ ਜਾਓ. ਗੈਲਰੀ ਵਿੱਚ ਅਸੀਂ ਛੋਟਿਆਂ ਬੱਚਿਆਂ ਵਾਸਤੇ ਇੱਕ ਮੂਵੀ ਵੀ ਲਈ ਹੋਈ ਹੈ, ਧਾਰਮਿਕ ਮੂਵੀ. ਜੇ ਸੰਗਤ ਵਿੱਚੋਂ ਕਿਸੇ ਨੇ ਉਹ ਵੀ ਦੇਖਣੀ ਹੋਵੇ ਤੁਸੀਂ ਹੁਣ ਜਾ ਸਕਦੇ ਆ. ਓਕੇ, ਸੋ ਹੁਣ ਇੱਕ ਵਾਰੀ ਫੇਰ ਜਦੋਂ ਤੁਸੀਂ ਆਊਟ ਹੋਏ, ਸੋ ਜਿਹੜੇ ਬੱਚੇ ਇੱਥੇ ਬੈਠੇ ਆਰਾਮ ਨਾਲ, ਜਦੋਂ ਤੁਸੀਂ ਆਊਟ ਹੋਏ ਜਾਂ ਜੇ ਲੈਟ ਸੇ ਤੁਹਾਨੂੰ 2 ਘੰਟੇ ਨਹੀਂ ਬੈਠ ਹੋਇਆ, ਉਹ ਬੱਚਿਆਂ ਨੂੰ ਬੇਨਤੀ ਆ ਤੁਸੀਂ ਜਿਨ੍ਹਾਂ ਨੇ ਕੀਰਤਨ ਕਰਨਾ ਸਟੇਜ 'ਤੇ ਉਹ ਉੱਪਰ ਜਾਣਗੇ, 5, 6, 7 ਸਾਲ ਦੇ ਬੱਚੇ ਉਹ ਗੈਲਰੀ ਵਿੱਚ, ਅਤੇ 8 ਸਾਲ ਦੇ ਬੱਚੇ ਤੁਸੀਂ ਸਾਰਿਆਂ ਨੇ ਪਿਛਲੇ ਪਾਸੇ ਆਰਟ ਟੈਂਟ ਦੇ ਵਿੱਚ ਜਾਣਾ. ਓਕੇ, ਸੋ ਹੁਣ ਬੱਚਿਆਂ ਨੂੰ ਬੇਨਤੀ ਕਰਾਂਗੇ ਜਦੋਂ ਤੁਸੀਂ ਸਾਰਿਆਂ ਨੇ ਬੈਠਣਾ, ਹੁਣ ਤੁਸੀਂ ਚੌਂਕੜੀ ਮਾਰ ਕੇ ਬੈਠਣਾ, ਤੁਸੀਂ ਆਪਣੇ ਗੋਡੇ ਦੇ ਨਾਲ ਇੱਥੇ ਚੌਂਕੜੀ ਦੇ ਨਾਲ ਹੱਥ ਲਾਇਓ ਜੀ, ਐਂਡ ਕਿਸੇ ਨੂੰ ਤੁਸੀਂ ਟੱਚ ਨਹੀਂ ਕਰਨਾ. ਓਕੇ, ਸੋ ਰਾਈਟ ਨਾਓ ਯੂ ਗਾਇਜ਼ ਆਰ ਸਿਟਿੰਗ ਇਨ ਦਰਬਾਰ ਫਾਰ ਕੰਪੀਟੀਸ਼ਨ, ਯੂ ਆਰ ਨਾਟ ਅਲਾਊਡ ਟੂ ਬੀ ਟੱਚਿੰਗ ਐਨੀਬਡੀ ਬਿਸਾਈਡ ਯੂ. ਸੋ ਫਾਈਂਡ ਅ ਸਪੋਟ ਸੋ ਦੈਟ ਦੇਰ ਇਜ਼ ਨੋਬਡੀ ਟੱਚਿੰਗ ਯੂਰ ਨੀਜ਼, ਨੋਬਡੀ ਇਜ਼ ਟੱਚਿੰਗ ਯੂਰ like bag, there should be nobody beside you. Okay, so while we wait for all the kids that went to the bathroom, while we wait for them to come back, we're going to sing the shabad. You guys don't have to sit chonkri market right now, so you can stretch your legs or be in a relaxed position. Your feet cannot be facing Sri Guru Granth Sahib Ji Maharaj. So feet, you can sit with your legs towards you, or you can sit on your knees. But you can't just stick your feet out to Maharaji. That's the most disrespectful thing you could do, is point your feet at someone. So when you're doing it in Darbar, you're being disrespectful to Guru Sahib Ji. Okay? So hun bachche nu benti si competition takriban 10 minta de vich shuru karange. Jehde sare bachche langar hall de vich hai, unhan nu benti hai ki tusi upar aa jao. Te assi hun puchhange, who memorized the full shabad? Which kids memorized all 6 panktiyan? Okay, not bad. Okay, hands down. Who is doing a kirtan class stage seva? So jehde kirtan class de vich thanu kartar kaur pan ji ne dassya hoya tusi ajj stage te shabd padhna ya ja katha karni ya, so if you're doing a performance today or kirtan seva, put your hands up. Okay, perfect, hands down. So just out of question, so if you're doing a kirtan performance, je tusi ajj kirtan di seva karni hai, kithe jaoge? Haan ji, kirtan room. Good. Gallery de pichle passe jehda kirtan room baneya hoya, so bibiyan wale passe door jadon tusi paudiyan chadde ho utthe side te door lagya hoya. ਸੋ ਜਿਹੜੇ ਬੱਚੇ 5, 6, 7 ਸਾਲ ਦੇ ਆ, ਉਹ ਬੱਚਿਆਂ ਨੇ ਕਿੱਧਰ ਜਾਣਾ? ਗੁੱਡ. ਜਿਹੜੇ ਬੱਚੇ 8 ਸਾਲ ਤੋਂ ਉੱਪਰ ਆ, ਸੋ ਲੈਟਸ ਸੇ ਤੁਸੀਂ 13 ਸਾਲ ਦੇ ਆ, ਤੁਸੀਂ ਕਿੱਥੇ ਜਾਣਾ ਜੇ ਸਿਮਰਨ ਕੰਪੀਟੀਸ਼ਨ ਤੋਂ ਬਾਹਰ ਹੋਏ? ਕਿਹੜਾ ਟੈਂਟ? ਗੁੱਡ. ਓਕੇ, ਸੋ ਜਿਹੜੇ ਬੱਚਿਆਂ ਨੇ ਗੱਤਕੇ ਅਖਾੜੇ 'ਚ ਹਾਜ਼ਰੀ ਭਰਨੀ ਆ, ਉਹ ਬੱਚਿਆਂ ਨੂੰ ਬੇਨਤੀ ਆ ਵੀ ਤੁਸੀਂ ਤੁਹਾਡੀ ਪ੍ਰੈਕਟਿਸ ਨਹੀਂ ਹੋਣੀ ਉਹਦਾ ਕੋਈ ਖਾਸ ਸਕੈਜੂਲ ਨਹੀਂ ਸੀ ਬਣਾਇਆ ਤੁਹਾਡੇ ਜਿਹੜੇ ਗੱਤਕਾ ਵਾਲੇ ਸੇਵਾਦਾਰ ਆ ਉਹ ਤੁਹਾਨੂੰ ਆਪੇ ਸੱਦੂਗੇ ਸ਼ਾਮ ਨੂੰ ਕਿਉਂਕਿ ਗੱਤਕਾ ਅਖਾੜਾ ਐਂਡ 'ਤੇ ਹੀ ਲੱਗਣਾ ਆ ਉਹ ਤੂੰ ਮੇ ਬੀ 10-15 ਮਿੰਟ ਪਹਿਲਾਂ ਤੁਹਾਨੂੰ ਸੱਦੂਗੇ ਸੋ ਜਿਹੜੇ ਗੱਤਕੇ ਖਿਡਾਰੀ ਆ ਸਾਡੇ ਉਹਨਾਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਸਾਰਿਆਂ ਨੇ ਜਿਹੜਾ ਬਾਕੀ ਬੱਚਿਆਂ ਦਾ ਸਕੈਜੂਲ ਬਣਿਆ ਹੋਇਆ ਤੁਸੀਂ ਉਹੀ ਫੋਲੋ ਕਰਨਾ ਓਕੇ ਸੋ ਵਨਸ ਅਗੈਨ ਆਲ ਦ ਖਿਡਸ ਵੀ ਰਿਕੁਐਸਟ ਦੈਟ ਯੂ ਆਰ ਸਿਟਿੰਗ ਇਨ ਅ ਸਪੋਟ ਵੇਅਰ ਯੂਰ ਨੀਜ਼ ਐਂਡ ਇਫ ਵੈਨ ਯੂ ਪੁੱਟ ਯੂਰ ਹੈਂਡਸ ਬਿਸਾਈਡ ਯੂਰ ਨੀਜ਼ ਦੈਟ ਯੂਰ ਨਾਟ ਟੱਚਿੰਗ ਐਨੀਬਡੀ ਐਲਸ ਓਕੇ ਯੂ ਕੈਨ ਨਾਟ ਬੀ ਟੱਚਿੰਗ ਐਨੀਬਡੀ ਐਲਸ and the rows need to be separate so I would ask my volunteers if there's crowds please tell those kids to move on the bibiyan wale side so jehde mere darbar wale sevadar unna nu sare nu binti hai tusi bachyan nu thoda khulle khulle bithao so that oh kise de ਉਹਨਾਂ ਦੇ ਗੋਡੇ ਜਾਂ ਹੱਥ ਪੈਰ ਕਿਸੇ ਹੋਰ ਦੇ ਵਿੱਚ ਨਾ ਵੱਜਣ ਸੋ ਹੁਣ ਅਸੀਂ ਬੇਨਤੀ ਕਰਾਂਗੇ ਹੁਣ ਕੰਪੀਟੀਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਾਈ ਸਾਹਿਬ ਬਲਰਾਜ ਸਿੰਘ ਜੀ ਆਏ ਹੋਏ ਨੇ ਸੋ ਇਹਨਾਂ ਨੂੰ ਅਸੀਂ ਮਾਤਾ ਦੀ ਕਿਰਪਾ ਨਾਲ ਹੀ ਹੁਣ ਸੇਵਾ ਕਰੂਗੇ ਸਿਮਰਨ ਕੰਪੀਟੀਸ਼ਨ ਲੀਡ ਕਰਨ ਦੀ ਸੋ ਭਾਈ ਸਾਹਿਬ ਜੀ ਵੱਲੋਂ ਥੋੜ੍ਹੀਆਂ ਬੇਨਤੀਆਂ ਬੱਚਿਆਂ ਨੇ ਸੁਣਨੀਆਂ ਸੰਗਤ ਵੱਲੋਂ ਵੀ ਸੰਗਤ ਵੀ ਸੁਣੇਗੀ ਸੋ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਧੰਨਵਾਦ ਤੁਹਾਡਾ ਆਉਣ ਦਾ ਅਤੇ ਮਹਾਰਾਜ ਦੀ ਕਿਰਪਾ ਤੁਹਾਨੂੰ ਇਸੇ ਤਰ੍ਹਾਂ ਸੇਵਾ ਬਖਸ਼ਦੇ ਰਹਿਣ ਅਤੇ ਹੁਣ ਫਤਿਹ ਬੁਲਾ ਕੇ ਸਾਡਾ ਕੰਪੀਟੀਸ਼ਨ ਸ਼ੁਰੂ ਹੋਣ ਲੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ

ਸਤਿਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਮਿਲ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅਤੇ ਗੁਰੂ ਪਿਆਰੇ ਬੱਚਿਓ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਆ ਕਿ ਆਪਾਂ ਕਿਸ ਕਾਰਨ ਲਈ ਇੱਥੇ ਗੁਰੂ ਸਾਹਿਬ ਜੀ ਦੀ ਚੂਰੀ ਵਿੱਚ ਬੈਠੇ ਹੋਏ ਹਾਂ। ਬੇਨਤੀਆਂ ਸਾਰਿਆਂ ਨੇ ਸਰਵਣ ਕਰ ਲਈਆਂ ਆ ਅਤੇ ਹੁਣ ਧਿਆਨ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਲ ਜੁੜਨਾ ਹੈ, ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਆ ਅਤੇ ਅਰਦਾਸ ਬੇਨਤੀ ਕਰੀਏ ਕਿ ਆਪ ਹੀ ਕਿਰਪਾ ਕਰਕੇ ਮਹਾਰਾਜ ਜੀ ਨਾਮ ਜਪਾ ਲੈਣ। ਅਤੇ ਆਵਾਜ਼ ਬਿਲਕੁਲ ਨਹੀਂ ਆਉਣੀ ਚਾਹੀਦੀ ਅਤੇ ਸਾਰਿਆਂ ਨੇ ਚੁੱਪ ਕਰਕੇ ਮੂੰਹ ਤੋਂ ਉਚਾਰਨ ਕਰਨਾ ਆ ਵਾਹਿਗੁਰੂ। ਅਤੇ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਆਪਾਂ ਮਹਾਰਾਜ ਜੀ ਦੇ ਜੋ ਬਚਨ ਆ ਉਹਨਾਂ ਰਾਹੀਂ ਅਰਦਾਸ ਬੇਨਤੀ ਕਰਦੇ ਹਾਂ।

0: ਹੇ ਵਾਹਿਗੁਰੂ ਕਾਲ ਪੁਰਖ ਸਾਨੂੰ ਵਿਸਰਨਾ ਕਿਰਪਾ ਕਰ ਆਪਣਾ ਨਾਮ ਦੇਣਾ ਕਰ ਦਿਨ ਰਾਤ ਤੇਰੇ ਗੁਣ ਗਾਵਾਂ ਇਹ ਚਾਅ ਜਿਹੜਾ ਆ ਸਾਨੂੰ ਪ੍ਰਾਪਤ ਹੋਵੇ ਸੋ ਟਾਈਮ ਅੱਗੇ ਹੀ ਬਹੁਤ ਹੋ ਚੁੱਕਾ ਆ ਹੁਣ ਆਪਾਂ ਨਾਮ ਦੇ ਨਾਲ ਜੁੜਨਾ ਆ ਅਤੇ ਮੈਂ ਇੱਕ ਵਾਰ ਬੋਲੂੰਗਾ ਅਤੇ ਆਪ ਜੀਆਂ ਨੇ ਵੀ ਇੱਕ ਵਾਰ ਪਿੱਛੇ ਬੋਲਣਾ ਹੈ ਠੀਕ ਆ ਜੀ
1: ਇੱਕ ਵਾਰੀ ਸੋਰੀ ਸੰਗਤ ਵਿੱਚ ਬੇਨਤੀ ਕਰਾਂਗੇ ਜੇ ਤੁਹਾਡੇ ਕੋਲ ਛੋਟੇ ਬੱਚੇ ਆ ਅਤੇ ਜੇ ਬੱਚੇ ਰੌਲਾ ਪਾਉਂਦੇ ਆ ਭਾਵੇਂ ਰੋਂਦੇ ਆ ਜਿੱਦਾਂ ਵੀ ਆ ਉਹ ਮਾਤਾਵਾਂ ਨੂੰ ਬੇਨਤੀ ਹੈ ਪਲੀਜ਼ ਤੁਸੀਂ ਬੱਚਿਆਂ ਨੂੰ ਗੈਲਰੀ ਵਿੱਚ ਲੈ ਜਾਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਬੱਚੇ ਕੰਪੀਟੀਸ਼ਨ ਵੇਲੇ ਡਿਸਟਰੈਕਟ ਹੋਣ ਵੀ ਉਹਨਾਂ ਦਾ ਧਿਆਨ ਸਿਮਰਨ 'ਚ ਹੋਵੇ ਸੋ ਜਿਹੜੀਆਂ ਮਾਤਾਵਾਂ ਬੈਠੀਆਂ ਜਾਂ ਇੱਥੇ ਪਿਤਾ ਜੀ ਬੈਠੇ ਆ ਜਿਨ੍ਹਾਂ ਕੋਲ ਛੋਟੇ ਬੱਚੇ ਆ ਨਾਲ ਤੁਸੀਂ ਨਾਲ ਲੈ ਕੇ ਆਏ ਆ ਅਤੇ ਉਹ ਰੌਲਾ ਪਾਉਂਦੇ ਆ ਉਹਨਾਂ ਨੂੰ ਪਲੀਜ਼ ਬੇਨਤੀ ਹੈ ਵੀ ਤੁਸੀਂ ਗੈਲਰੀ ਵਿਖੇ ਬੱਚਿਆਂ ਨੂੰ ਲੈ ਜਾਓ ਗੈਲਰੀ ਵਿੱਚ ਅਸੀਂ ਛੋਟਿਆਂ ਦਾ ਪ੍ਰੋਗਰਾਮ ਸੈਪਰੇਟ ਬਣਾਇਆ ਹੋਇਆ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ
0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਅਤੇ ਸਾਰੇ ਸਾਵਧਾਨ ਹੋ ਜਾਓ ਸਾਰੇ ਜਾਣੇ ਜਿੰਨੇ ਵੀ ਬੱਚੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਸਾਵਧਾਨ ਹੋ ਕੇ ਜਿਵੇਂ ਆਪ ਜੀ ਨੂੰ ਦੱਸਿਆ ਗਿਆ ਆ ਸਾਰੇ ਹੀ ਅੱਖਾਂ ਬੰਦ ਕਿਹਾ ਗਿਆ ਕਿ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਆ ਜਿਸ ਬੱਚੇ ਦੀਆਂ ਖੁੱਲੀਆਂ ਹੋਈਆਂ ਉਹਦੇ ਨੰਬਰ ਘੱਟ ਜਾਣੇ ਆ ਅਤੇ ਅੱਖਾਂ ਆਪ ਜੀ ਬੰਦ ਕਰੋ ਸਾਰੇ ਹੀ ਅਤੇ ਸੁਣਨਾ ਆ ਜੋ ਆਪਾਂ ਬੋਲਣਾ ਆ ਉਹਨੂੰ ਸੁਣਨਾ ਆ ਧਿਆਨ ਸੁਣ 'ਚ ਰੱਖਣਾ ਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਧਾਈਆਂ ਬਹੁਤ ਬਹੁਤ ਜਿਹੜੇ ਬੱਚੇ ਪੂਰਾ ਸਿਮਰਨ ਕੰਪੀਟੀਸ਼ਨ ਜਿਹਨਾਂ ਵਿੱਚ ਹਿੱਸਾ ਲਿਆ, ਜਿਹੜੇ ਇੱਥੇ ਸਜੇ ਰਹੇ। ਸੋ ਅਸੀਂ ਆਪਣੇ ਵੱਲੋਂ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਤੁਹਾਡੇ ਬੱਚਿਆਂ ਦਾ ਜਿਨ੍ਹਾਂ ਨੇ ਅਭਿਆਸ ਕੀਤਾ, ਵਧੀਆ ਬੈਠੇ ਰਹੇ। ਸੋ ਕੰਗ੍ਰੈਚੁਲੇਸ਼ਨਸ, ਵੀਅਰ ਸੋ ਸੋ ਹੈਪੀ। ਸੋ ਸਾਡੇ ਸਾਰਿਆਂ ਦਾ ਦਿਲ ਬਹੁਤ ਖੁਸ਼ ਹੋਇਆ ਵੀ ਤੁਸੀਂ ਮਿਹਨਤ ਕਰਕੇ ਸਿਮਰਨ ਕੰਪੀਟੀਸ਼ਨ ਦੇ ਤੁਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਤੇ ਆ। ਸੋ ਹੁਣ ਬੇਨਤੀ ਕਰਾਂਗੇ ਬੱਚਿਆਂ ਨੂੰ ਵੀ ਤੁਸੀਂ ਹੌਲੀ ਹੌਲੀ ਆਪਣੀ ਚੌਂਕੜੀ ਤੋਂ ਉੱਠ ਕੇ, ਜਿਹੜੇ ਸਾਈਡ 'ਤੇ ਭੈਣ ਜੀ ਬੈਠੇ ਆ, ਸੋ ਇੱਧਰਲੇ ਪਾਸੇ ਸੁਖਮਨ ਕੌਰ ਭੈਣ ਜੀ, ਬੀਬੀਆਂ ਵਾਲੇ ਪਾਸੇ ਸੁਖਮਨ ਕੌਰ ਭੈਣ ਜੀ ਤੁਹਾਡੇ ਨਾਮ ਲਿਖਣਗੇ, ਸਿੰਘਾਂ ਵਾਲੇ ਪਾਸੇ ਗੁਰਮਨ ਕੌਰ ਭੈਣ ਜੀ। ਸੋ ਗੁਰਮਨ ਕੌਰ ਭੈਣ ਜੀ ਕੋਲ ਜਾ ਕੇ ਤੁਸੀਂ ਬਸ ਆਪਣੇ ਨਾਮ ਅਤੇ ਫੋਨ ਨੰਬਰ ਲਿਖਾਉਣੇ ਆ। ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਐਂਡ ਆਫ ਦ ਡੇ ਪ੍ਰਾਈਜ਼ ਦੇਵਾਂਗੇ। ਸੋ ਗੁਰਮਨ ਕੌਰ ਭੈਣ ਜੀ ਤੁਹਾਡੇ ਕੋਲ ਆ ਜਾਓਗੇ। ਤੁਸੀਂ ਹੁਣ ਹੌਲੀ ਹੌਲੀ ਬਸ ਇਸੇ ਤਰ੍ਹਾਂ ਹੁਣ ਤੁਸੀਂ ਸਨੈਕ ਟਾਈਮ 'ਤੇ ਜਾਣਾ ਆ। ਸੋ ਵੰਸ ਅਗੈਨ ਕੰਗ੍ਰੈਚੁਲੇਸ਼ਨ ਟੂ ਆਲ ਦ ਖਿਡਸ, ਵੀ ਆਰ ਸੋ ਸੋ ਪ੍ਰਾਊਡ ਆਫ ਯੂ, ਯੂ ਗਾਇਜ਼ ਡਿਡ ਅਮੇਜ਼ਿੰਗ ਜੋਬ। ਸੋ ਮੇਕ ਸ਼ੋਰ ਯੂ ਗਿਵ ਯੂਰ ਨੇਮਸ ਟੂ ਦ ਵਾਲੰਟੀਅਰ, ਸੋ ਦੇ ਵਿਲ ਐਕਚੁਲੀ ਕਮ ਟੂ ਯੂ। ਗੁਰਮਨ ਭੈਣ ਜੀ ਐਂਡ ਸੁਖਮਨ ਭੈਣ ਜੀ, ਦੋ ਰਾਈਟ ਡਾਊਨ ਯੂਰ ਨੇਮਸ, ਐਂਡ ਦੈਨ ਵਨ ਯੂਰ ਲੈਗਸ ਹੈਵ ਫੀਲਿੰਗ ਅਗੈਨ, ਯੂ ਗਾਇਜ਼ ਕੈਨ ਸਟੈਂਡ ਅਪ ਸਲੋਲੀ ਐਂਡ ਦੈਨ ਹੈਡ ਡਾਊਨ ਸਟੇਅਰਸ ਫੋਰ ਸਨੈਕ। ਸੋ ਹੁਣ ਅਸੀਂ ਭਾਈ ਸਾਹਿਬ ਜੀ ਹੁਣਾਂ ਨੂੰ ਬੇਨਤੀ ਕਰਾਂਗੇ ਵੀ 2 ਵਜੇ ਤੱਕ ਇਸੇ ਤਰ੍ਹਾਂ ਜਿਹੜੀ ਸੰਗਤ ਜੁੜੀ ਹੋਈ ਆ ਅਸੀਂ ਬਸ ਇਸੇ ਤਰ੍ਹਾਂ ਸਿਮਰਨ ਕਰਾਂਗੇ, ਅਤੇ 2 ਵਜੇ ਸਮਾਪਤੀ ਹੋਵੇਗੀ ਅਤੇ ਫਿਰ ਬੱਚਿਆਂ ਦਾ ਦਰਬਾਰ ਸ਼ੁਰੂ ਹੋਊਗਾ। ਸੋ ਧੰਨਵਾਦ ਤੁਹਾਡੇ ਸਾਰੀਆਂ ਸੰਗਤਾਂ ਦਾ, ਅਤੇ ਜ਼ਰੂਰ ਜਿਹੜੇ ਸਿਮਰਨ ਪ੍ਰੋਗਰਾਮ 'ਚ ਬੈਠੇ ਆ। ਹੁਣ ਅਸੀਂ ਬਸ 15 ਕੁ ਮਿੰਟ ਹੋਰ ਸਿਮਰਨ ਕਰਾਂਗੇ, ਫਿਰ ਇਸ ਤੋਂ ਬਾਅਦ ਬੱਚਿਆਂ ਦਾ ਦਰਬਾਰ ਸਜੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਟਾਈਮ 5 ਕੁ ਮਿੰਟ ਆ ਉਹ ਬੇਨਤੀ ਆ ਆਵਾਜ਼ ਥੋੜ੍ਹੀ ਜਿਹੀ ਆ ਰਹੀ ਆ ਦਰਬਾਰ ਵਿੱਚ ਜਿੰਨੀ ਵੀ ਸੰਗਤ ਬੈਠੀ ਹੋਈ ਆ ਉਹ ਚੁੱਪ ਦਾ ਦਾਨ ਬਖਸ਼ੋ ਜੀ ਬਾਹਰੋਂ ਆਵਾਜ਼ ਆ ਰਹੀ ਆ ਇੱਥੇ ਆਪਾਂ ਖਾਸ ਅੱਜ ਜੋ ਬੱਚਿਆਂ ਦਾ ਕੈਂਪ ਲੱਗਾ ਸੀ ਉਹਨੂੰ ਸਮਰਪਿਤ ਇਕੱਠੇ ਹੋਏ ਹਾਂ ਅਤੇ ਰੋਜ਼ਾਨਾ ਦੀ ਰੂਟੀਨ ਦੇ ਵਿੱਚ ਵੀ ਆਪਾਂ ਹਾਜ਼ਰੀ ਭਰ ਰਹੇ ਹਾਂ ਕੈਂਪ ਲਾਉਣ ਦਾ ਜੋ ਮਨੋਰਥ ਹੈ ਇੱਕੋ ਹੀ ਇੱਕ ਹੈ ਕਿ ਬੱਚਿਆਂ ਨੂੰ ਗੁਰਮਤ ਨਾਲ ਜੋੜਿਆ ਜਾਵੇ ਗੁਰਮਤ ਨਾਲ ਜੋੜਨ ਦਾ ਭਾਵ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਿਆ ਜਾਵੇ ਅਤੇ ਉਸ ਲਈ ਸਾਨੂੰ ਸਾਰਿਆਂ ਨੂੰ ਆ ਜੋ ਸਤਿਗੁਰੂ ਮਹਾਰਾਜ ਜੀ ਦੇ ਬਚਨ ਹਨ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਬਚਨ ਸਾਰਿਆਂ ਨੂੰ ਚੇਤੇ ਰੱਖਣੇ ਚਾਹੀਦੇ ਨੇ ਔਰ ਆਪਣੇ ਬੱਚਿਆਂ ਨੂੰ ਵੀ ਦ੍ਰਿੜ ਕਰਾਉਣੇ ਚਾਹੀਦੇ ਨੇ ਸਭ ਤੋਂ ਜ਼ਰੂਰੀ ਜੋ ਕੰਮ ਆ ਮਨੋਰਥ ਆ ਮਨੁੱਖਾ ਜਨਮ ਦਾ ਉਹ ਹੈ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਣਾ ਉਹਦੀ ਵਡਿਆਈ ਕਰਨੀ ਉਹਦੀ ਸਿਫਤ ਸਲਾਹ ਕਰਨੀ ਬਾਕੀ ਜਿੰਨੇ ਵੀ ਕੰਮ ਸਾਰੇ ਭਾਵੇਂ ਭੁੱਲ ਜਾਣ ਇੱਕ ਨਾ

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਨਹੀਂ ਭੁੱਲਣਾ ਚਾਹੀਦਾ। ਅਸੀਂ ਸਾਰੇ ਹੀ ਬਾਕੀ ਜੋ ਸੰਸਾਰੀ ਕੰਮ ਜਿੰਨੇ ਵੀ ਹਨ ਘਰ ਗ੍ਰਸਤੀ ਦੇ ਵਿੱਚ ਲੋੜ ਪੈਣ ਵਾਲੇ ਜਾਂ ਲੋੜ ਅਨੁਸਾਰ ਕਰਦੇ ਹਾਂ, ਪੜ੍ਹਾਈ ਆਦਿਕ ਜੋ ਵੀ ਆ, ਉਹਨਾਂ ਨੂੰ ਆਪਾਂ ਪ੍ਰਮੁੱਖ ਰੱਖਿਆ ਆ, ਮੁੱਖ ਰੱਖਿਆ ਹੋਇਆ ਆ। ਪਰ ਇਸ ਕੰਮ ਨੂੰ ਅਸੀਂ ਜੇ ਟਾਈਮ ਮਿਲੇ ਤਾਂ ਜਿਹੜੇ ਕਿਰਪਾ ਵਾਲੇ ਆ ਗੁਰਮੁਖ ਪਿਆਰੇ, ਉਹ ਤਾਂ ਹੈ ਆ, ਜੁੜੇ ਆ, ਪਰ ਆਮ ਆਪਾਂ ਸਾਰੇ ਹੀ ਭੁੱਲੇ ਹੋਏ ਹਾਂ। ਸੋ ਸਮਾਂ ਜਿਹੜਾ ਹੈ ਜਿਵੇਂ ਚੱਲ ਰਿਹਾ, ਆਪਣੀ ਚਾਲ ਬੜਾ ਭਿਆਨਕ ਚੱਲ ਰਿਹਾ ਆ, ਅਤੇ ਲੋੜ ਆ ਬੱਚਿਆਂ ਨੂੰ ਇਹ ਦ੍ਰਿੜ ਕਰਵਾਉਣ ਦੀ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਜਪਣਾ ਉਸ ਵਾਹਿਗੁਰੂ ਅਕਾਲ ਪੁਰਖ ਦਾ, ਉਹ ਸੰਗਤ ਦੇ ਵਿੱਚ ਆ ਕੇ ਬੈਠ ਕੇ ਜਪੀਏ, ਘਰ ਵਿੱਚ ਜਪੀਏ, ਗੁਰਬਾਣੀ ਰਾਹੀਂ ਜੁੜੀਏ ਪਰਮਾਤਮਾ ਦੇ ਨਾਲ, ਗੁਰਬਾਣੀ ਕੀਰਤਨ ਦੇ ਰਾਹੀਂ ਜੁੜੀਏ, ਕਿਸੇ ਵੀ ਤਰੀਕੇ ਨਾਲ ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜਨਾ ਹੈ ਅਤੇ ਸਿਫਤ ਸਲਾਹ ਕਰਨੀ ਆ। ਇਸ ਕਰਕੇ ਸਾਧ ਸੰਗਤ ਜੀਓ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਹੈ ਅਤੇ ਬੱਚਿਆਂ ਨੂੰ ਇਹੋ ਹੀ ਦ੍ਰਿੜ ਕਰਵਾਉਣਾ ਹੈ। ਬਾਕੀ ਜਿੰਨੇ ਵੀ ਕੰਮ ਆ ਭਾਵੇਂ ਭੁੱਲ ਜਾਣ, ਪਰ ਇੱਕ ਕੰਮ ਨਾ ਭੁੱਲੇ, ਉਹ ਆ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ, ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ, ਬੱਚਿਆਂ ਨੂੰ ਇਹ ਦ੍ਰਿੜ ਕਰਵਾਉਣਾ ਆ ਅਤੇ ਨਾਲ ਆਪ ਵੀ ਕਰਨਾ ਉਹਨਾਂ ਦੇ ਨਾਲ, ਅਤੇ ਫਿਰ ਜੋ ਸੁੱਖ ਮੰਗਦੇ ਹਾਂ ਆਪਾਂ ਪਰਮੇਸ਼ਰ ਪਾਸੋਂ, ਉਹ ਸਾਨੂੰ ਪ੍ਰਾਪਤ ਹੋਊਗਾ। ਕਿਉਂਕਿ ਸਤਿਗੁਰੂ ਮਹਾਰਾਜ

ਤਾਂ ਸਰਬ ਸੁੱਖ ਪਾਵੇ ਮੇਰੇ ਮਨਾ। ਫਿਰ ਸਾਰੇ ਸੁੱਖ ਪ੍ਰਾਪਤ ਹੋਣਗੇ ਜੇ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਧਿਆਵਾਂਗੇ, ਨਹੀਂ ਤੇ ਜਿੰਨੇ ਮਰਜ਼ੀ ਸਾਧਨ ਇਕੱਠੇ ਕਰ ਲਈਏ, ਜਿੰਨੀ ਮਰਜ਼ੀ ਸਮੱਗਰੀ ਇਕੱਠੀ ਕਰ ਲਈਏ, ਸੁੱਖ ਪ੍ਰਾਪਤ ਨਹੀਂ ਹੋਣਾ। ਸੁੱਖ ਨਾ ਨਾਮ ਬਿਨ ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ। ਨਾਮ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਬੱਚਿਆਂ ਨੂੰ ਇਹ ਨਹੀਂ ਕਿ ਪੰਜ ਦਿਨ ਕੈਂਪ ਲੱਗਾ ਸਾਲ ਦੇ ਵਿੱਚ ਅਤੇ ਬਾਅਦ ਵਿੱਚ ਕੋਈ ਨਹੀਂ, ਇਹ ਸਾਡੀ ਜ਼ਿੰਮੇਵਾਰੀ ਬਣਦੀ ਆ, ਮਾਤਾ ਪਿਤਾ ਦੀ, ਭੈਣ ਭਰਾਵਾਂ ਦੀ, ਜਿੰਨੇ ਵੀ ਆਪਾਂ ਘਰ 'ਚ ਬਜ਼ੁਰਗ ਹਾਂ, ਕਿ ਆਪ ਬੱਚਿਆਂ ਦੇ ਨਾਲ ਬੈਠ ਕੇ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਿਆ ਕਰੀਏ। ਤਾਂ ਹੀ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਵੀ ਬੱਚੇ ਇਸੇ ਤਰ੍ਹਾਂ ਹੀ ਗੁਰੂ ਘਰ ਆ ਕੇ ਜਿਹੜੀ ਸਿੱਖਿਆ ਆ ਉਹ ਪ੍ਰਾਪਤ ਕਰਨਗੇ, ਨਹੀਂ ਤਾਂ ਹੌਲੀ ਹੌਲੀ ਸਭ ਕੁਝ ਵਿਸਰਦਾ ਜਾਂਦਾ ਆ। ਇਸ ਕਰਕੇ ਸਭ ਤੋਂ ਜ਼ਰੂਰੀ ਇਹ ਬਚਨ ਦ੍ਰਿੜ ਕਰਨੇ ਆ ਬੱਚਿਆਂ ਨੂੰ। ਹੁਣ ਬੱਚੇ ਸਾਰੇ ਹੀ ਇੱਥੋਂ ਗਏ ਹੋਏ ਨੇ ਅਤੇ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ ਆ, ਮਹਾਰਾਜ ਦਾ ਸ਼ੁਕਰਾਨਾ ਆ। ਆਪ ਜੀ ਸਾਰੇ ਆਪਣੇ ਬੱਚਿਆਂ ਨੂੰ ਇਹੋ ਹੀ ਦ੍ਰਿੜ ਕਰਵਾਓ ਕਿ ਨਾਮ ਜਪਣਾ ਆ, ਉਹਦੀ ਬਾਣੀ ਪੜ੍ਹਨੀ ਆ, ਬਾਕੀ ਕੰਮ ਦੂਜੇ ਨੰਬਰ 'ਤੇ ਆ। ਪਹਿਲਾ ਕੰਮ ਕੀ ਆ? ਪਰਮੇਸ਼ੁਰ ਦਾ ਨਾਮ ਜਪਣਾ। ਅਤੇ ਇਹੋ ਹੀ ਬਚਨ ਪੜ੍ਹੀ ਜਾਈਏ ਰੋਜ਼, ਜਿਹੜੇ ਪੜ੍ਹਦੇ ਹਾਂ ਆਪਾਂ ਰਹਿਰਾਸ ਦੇ ਵਿੱਚ, ਭਈ ਪ੍ਰਾਪਤ ਮਾਨਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਇਹ ਗੁਰਮਤ ਕੈਂਪ ਲੱਗਾ ਤਾਂ ਹੀ ਸਫਲ ਹੋਣਾ ਜੇ ਆਪਾਂ ਸਾਰੇ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਅਤੇ ਬਾਕੀ ਜਿੰਨੇ ਮਰਜ਼ੀ ਭਾਵੇਂ ਬਾਹਰੋਂ ਆ ਕੇ ਆਪਾਂ ਕਹਿ ਲਈਏ, ਓਨਾ ਚਿਰ ਇਹ ਖੇਡ ਬਾਨੀ ਨਹੀਂ ਜਿੰਨਾ ਚਿਰ ਆਪ ਨਹੀਂ ਬੱਚਿਆਂ ਨਾਲ ਬੈਠ ਕੇ ਬਾਣੀ ਪੜ੍ਹਦੇ, ਨਾਮ ਜਪਦੇ, ਸੰਗਤ ਵਿੱਚ ਆਉਂਦੇ, ਗੁਰਮਤਿ ਦ੍ਰਿੜ ਕਰਦੇ ਅਤੇ ਕਰਵਾਉਂਦੇ ਹਾਂ, ਫਿਰ ਹੀ ਗੱਲ ਬਾਨੀ ਆ। ਮੈਂ ਬਹੁਤਾ ਟਾਈਮ ਨਹੀਂ ਲੈਣਾ ਚਾਹੁੰਦਾ, ਜਿੰਨਾ ਚਿਰ ਇੱਥੇ ਨਹੀਂ ਆਉਂਦਾ ਕੋਈ ਓਨਾ ਚਿਰ ਮੈਂ ਆਪ ਜੀ ਨਾਲ ਬੈਠ ਕੇ ਗੁਰੂ ਸਾਹਿਬ ਜੀ ਦੀ ਸਿਫਤ ਨਾਲ ਜੋੜਨਾ ਕਰਦੇ ਹਾਂ ਆਪਾਂ ਸਾਰੇ ਹੀ। ਆਓ ਫਿਰ ਦੁਬਾਰਾ ਆਪਾਂ ਨਾਮ ਨਾਲ ਜੋੜਨਾ ਕਰੀਏ।

ਸਾਧ ਸੰਗਤ ਜੀਓ ਇੰਨੀ ਹੀ ਸੇਵਾ ਪ੍ਰਵਾਨ ਕਰਨੀ ਅਤੇ ਬੱਚਿਆਂ ਸਾਰਿਆਂ ਨੂੰ ਅਤੇ ਆਪ ਸਾਰਿਆਂ ਨੇ ਇਹੋ ਹੀ ਦ੍ਰਿੜ ਕਰਨਾ ਆ ਹਰ ਰੋਜ਼, ਇਹ ਨਹੀਂ ਕਿ ਇੱਕ ਦਿਨ, ਇਹੋ ਹੀ ਕਹਿਣਾ ਬੱਚਿਆਂ ਨੂੰ ਵੀ ਆਹ ਕੰਮ ਜ਼ਰੂਰੀ ਕਰਨਾ ਆ, ਬਾਕੀ ਕੰਮ ਰਹਿ ਜਾਣ ਅਤੇ ਰਹਿ ਜਾਣ, ਫਿਰ ਆਪਾਂ ਗੁਰੂ ਨਾਲ ਜੁੜ ਸਕਦੇ ਹਾਂ, ਬੱਚੇ ਵੀ ਜੁੜ ਸਕਦੇ ਆ। ਭੁੱਲਣਾ ਨਹੀਂ ਹੈ, ਗੁਰੂ ਸਾਹਿਬ ਜੀ ਦਾ ਉਪਦੇਸ਼ ਆ ਅਤੇ ਇਹ ਆਪਾਂ ਸਾਰਿਆਂ ਨੇ ਦ੍ਰਿੜ ਕਰਨਾ ਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਤਾਂ ਜਾ ਕੇ ਆਪਾਂ ਕਾਮਯਾਬ ਹੋਣਾ ਜੇ ਰੋਜ਼ ਹੀ ਆਪਾਂ ਆਪਣੇ ਬੱਚਿਆਂ ਨੂੰ ਇਹ ਗੱਲ ਜਿਹੜੀ ਆ ਦ੍ਰਿੜ ਕਰਵਾਈਏ। ਸੋ ਇੱਥੇ ਹੀ ਸਮਾਪਤੀ, ਹੁਣ ਗੁਰਬਾਣੀ ਕੀਰਤਨ ਦੇ ਰਾਹੀਂ ਜੋ ਗੁਰੂ ਦੇ ਪਿਆਰੇ ਬੱਚੇ ਆ ਉਹ ਗੁਰਬਾਣੀ ਕੀਰਤਨ ਕਰਨਗੇ, ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अजूनी सैप अंगर प्रसाद साच जुगाद साच है।

एक ओंकार सतनाम करता पुरख निर

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਰੇ ਬੱਚਿਆਂ ਨੇ ਕੀਰਤਨ ਸਰਵਨ ਕਰਨਾ ਹੈ ਜੀ, ਤੇ ਫਿਰ ਬਾਅਦ ਵਿੱਚ ਬੱਚਿਆਂ ਨੂੰ ਅਸੀਂ ਇਨਾਮ ਦਿਆਂਗੇ। ਸੋ ਵਾਟ ਵੀ ਆਰ ਗੋਇੰਗ ਟੂ ਡੂ ਇਜ਼ ਫਰਸਟ ਯੂ ਆਰ ਗੋਇੰਗ ਟੂ ਲਿਸਨ ਟੂ ਕੀਰਤਨ ਕਥਾ, ਦੈਨ ਐਟ ਦੀ ਐਂਡ ਇਜ਼ ਗੋਇੰਗ ਟੂ ਬੀ ਦ ਫਾਈਨਲ ਪ੍ਰਾਈਜ਼ ਵਿਨਰਸ। ਓਕੇ, ਸੋ ਯੂ ਹੈਵ ਟੂ ਸਿਟ ਨਾਈਸਲੀ ਫਾਰ ਨਾਓ। I know you have a lot of energy, but it's time to take 3 deep breaths and calm down. Do not talk in darbar. Darbar sahib de vich galla nahi karniya ji. If you did not get a certificate, don't worry, you will get one at the end of the day. Everybody else, please take care of your own certificates. If you already got yours, you can take care of your own certificates.

ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ। ਧੰਨ ਧੰਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ। ਸਾਧ ਹੋਵਣਾ ਮੁਸ਼ਕਲ ਕਾਟੀ, ਦਾਦੀ ਕਟਨ ਕਮਾਈ, 20 ਸਾਲ ਟਕਸਾਲ ਦੀ ਸੇਵਾ।

ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਪਿਆਰੀ, ਖਾਲਸਾ ਸਾਧ ਸੰਗਤ ਜੀ, ਔਰ ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰਮੁਖ ਪਿਆਰਿਓ, ਆਪਾਂ ਕੌਣ ਆ? ਆਪਾਂ ਹੈਗੇ ਮਨ। ਮਹਾਰਾਜ ਸਮਝਾਉਂਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਤੇ ਆਪਣੇ ਮਨ ਦਾ ਘਰ ਕੀ ਆ? ਨਿਜ ਘਰ। ਮਹਾਰਾਜ ਫੁਰਮਾਨ ਕਰਦੇ ਹਨ, ਨਿਜ ਘਰ ਮਹਿਲ ਪਹੋ ਸੁਖ ਸਹਿਜੇ, ਬਾਰ ਨਾ ਹੋਏ ਗੋ ਫੇਰਾ। ਅਤੇ ਆਪਣੇ ਮਨ ਦੀ ਖੁਰਾਕ ਕੀ ਆ? ਅੰਮ੍ਰਿਤ ਰਸ, ਬ੍ਰਹਮ ਰਸ, ਹਰ ਰਸ। ਮਹਾਰਾਜ ਫੁਰਮਾਨ ਕਰਦੇ ਹਨ, ਇਸ ਦੇਹੀ ਅੰਦਰ ਪੰਜ ਮਹਾਰਾਜ ਫੁਰਮਾਨ ਕਰਦੇ ਹਨ, ਮਨ ਕਾ ਤੋਸਾ ਹਰ ਨਾਮ ਹੈ, ਹੇ ਦੇ ਰੱਖੋ ਸਮਾਨ। ਅਤੇ ਕੌਣ ਹੀ ਆਪਾਂ ਨੂੰ ਅੰਮ੍ਰਿਤ ਨਹੀਂ ਲਾਣ ਦਿੰਦਾ? ਪੰਚੋਰ। ਮਹਾਰਾਜ ਫੁਰਮਾਨ ਕਰਦੇ ਹਨ, ਇਸੇ ਦੇ ਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟੈ, ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਪਕਾਰਾ। ਕਾਲ ਨੇ ਆਪਣੇ ਅੱਖਾਂ ਤੇ, ਆਪਣੇ ਕੰਨਾਂ ਤੇ, ਅਤੇ ਆਪਣੇ ਰਸਨਾਂ ਉੱਤੇ ਜਾਲ ਪਾਇਆ ਹੋਇਆ। ਉਹ ਕਾਹਦਾ ਜਾਲ ਆ? ਮਾਇਆ ਦਾ ਜਾਲ, ਮਤਲਬ ਫਿਰਨੇ ਵਿਚਾਰਾਂ ਦਾ ਜਾਲ। ਮਾਜਰ ਫੁਰਮਾਨ ਕਰਦੇ ਹਨ, ਕਾਲ ਜਾਲ ਜੇ ਬਾ ਅਰ ਨੈਣੀ। ਸੋ ਆਪਾਂ ਕਿਵੇਂ ਇਹ ਮਾਇਆ ਜਾਲ ਤੋਂ ਛੁੱਟ ਸਕਦੇ ਹਾਂ, ਅਤੇ ਕਿਵੇਂ ਵਾਹਿਗੁਰੂ ਜੀ ਨਾਲ ਮਨਾਪ ਕਰ ਸਕਦੇ ਹਾਂ? ਸਿਮਰਨ ਕਰਕੇ। ਸੋ ਆਓ ਆਪਾਂ ਸਵਾਸ ਕਰਾ ਸਿਮਰਨ ਦੀ ਵਿਧੀ ਕਰੀਏ। ਜਦੋਂ ਸਵਾਸ ਅੰਦਰ ਨੂੰ ਆਉਂਦਾ ਉਦੋਂ ਕਹਿਣਾ ਵਾਹਿ, ਜਦੋਂ ਸਵਾਸ ਬਾਹਰ ਨੂੰ ਆਉਂਦਾ ਉਦੋਂ ਕਹਿਣਾ ਗੁਰੂ। ਮਹਾਰਾਜ ਫੁਰਮਾਨ ਕਰਦੇ ਹਨ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਆਪਣੇ ਅੱਖਾਂ ਮੰਨ ਰੱਖਣੀਆਂ, ਆਪਣੀ ਆਵਾਜ਼ ਨੂੰ ਸੁਣਨਾ। ਕਰੋ ਜੀ ਸ਼ੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਵਾਹਿਗੁਰੂ ਜੀ ਦਾ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਧੰਨਵਾਦ ਸਾਡੇ ਟੀਚਰ ਸਾਹਿਬਾਨ, ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਅਤੇ ਉਹਨਾਂ ਵੱਲੋਂ ਸੋਏ ਹੋਈ ਗੁਰਮੁਖ ਪਿਆਰੇ, ਉਹਨਾਂ ਦਾ ਹੀ ਰੂਪ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਅਤੇ ਆਪ ਸੰਗਤ ਅਤੇ ਪਲਚੁਖਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸ੍ਰੀ ਅਕਾਲ। ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਦੀਪ ਸਿੰਘ ਜੀ ਬੱਚੇ ਜਿਹੜੇ ਮੇਰੇ ਕਲਾਸ ਸੀ, ਸੋ ਇਫ ਆਈ ਵਾਜ਼ ਯੋਰ ਟੀਚਰ, ਕੈਨ ਯੂ ਪਲੀਜ਼ ਕਮ ਅਪ ਹੇਅਰ? ਜੇ ਤੁਸੀਂ ਮੇਰੇ ਕਲਾਸ ਸੀ, ਤੁਸੀਂ ਆ ਜਾਓ। ਵੀ ਆਰ ਗੋਇੰਗ ਟੂ ਡੂ ਅ ਪਰਫੋਰਮੈਂਸ, ਐਂਡ ਐਵਰੀਬਡੀ ਪਲੀਜ਼, ਪਲੀਜ਼ ਬੀ ਕੁਆਇਟ, ਪਲੀਜ਼ ਲਿਸਨ। ਆਈ ਨੋ ਵੀ ਡੋਂਟ ਲਾਈਕ ਸਿਟਿੰਗ ਡਾਊਨ ਆਲ ਦ ਟਾਈਮ ਐਂਡ ਲਿਸਨਿੰਗ, ਬਟ ਇਟਸ ਓਕੇ, ਇਟਸ ਜਸਟ ਫਾਰ ਟੂਡੇ। And please be respectful, because if you were on the stage, you'd want somebody to listen to you too, right? So put your hands in your laps and listen, please.
1: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru.
0: Only come up if you are in purple group, not green group, okay? If you're 4 or 5 years old, not if you're 6 or if you're 7.
1: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Guru, Vaheguru, Vaheguru, Vaheguru, Vaheguru, Vaheguru, Vaheguru,
0: Vaheguru ji ka khalsa, Vaheguru ji ki fateh।

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਓ ਆਰ ਨੈਕਸਟ ਗਰੁੱਪ ਵਿਲ ਬੀ ਸਿੰਗਿੰਗ ਮੇਰੇ ਲਾਲਨ ਕੀ ਸੋਭਾ।

जी की फतेह।

0: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਸਾਡੇ ਆਖਰੀ ਗਰੁੱਪ ਨੇ ਕੈਂਪ ਸ਼ਬਦ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਗਾਇਨ ਕਰਨਾ ਆ।

ਸੋ ਅਸੀਂ ਆਪਣੇ ਵੱਲੋਂ ਬਹੁਤ ਬੱਚੇ ਵੱਲੋਂ ਸੇਵਾਦਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੀਰਤਨ ਕੀਤਾ। ਜਿਹੜੇ ਬੱਚੇ ਜਿਨ੍ਹਾਂ ਨੇ ਹਫ਼ਤੇ ਵਿੱਚ ਸਭ ਸਿੱਖੇ ਆ ਸ਼ਬਦ ਸਿੱਖੇ ਸੀ, ਬਹੁਤ ਵਧੀਆ ਤੁਸੀਂ ਤਰੀਕੇ ਨਾਲ ਇੱਥੇ ਮਹਾਰਾਜ ਦੀ ਸੇਵਾ ਕੀਤੀ ਹੈ ਕੀਰਤਨ ਦੀ। ਸੋ ਟੂ ਆਲ ਦ ਕਿਡਸ ਦੈਟ ਡਿਡ ਕੀਰਤਨ, ਵੀ ਵਾਂਟਡ ਟੂ ਸੇ ਅਮੇਜ਼ਿੰਗ ਜੌਬ, ਯੂ ਗਾਇਜ਼ ਡਿਡ ਆਸਮ, ਸੋ ਵੀ ਆਰ ਸੋ ਪ੍ਰਾਊਡ ਆਫ ਯੂ। ਸੋ ਹੁਣ ਅਸੀਂ ਬੇਨਤੀ ਕਰਾਂਗੇ, ਆਈ ਵਾਂਟ ਯੂ ਗਾਇਜ਼, ਜਿਹੜੇ ਸਾਰੇ ਬੱਚੇ ਹੁਣ ਬੈਠੇ ਆ, ਤੁਸੀਂ 2 ਮਿੰਟ ਵਾਸਤੇ ਖੜੇ ਹੋ ਜਾਓ। ਅਸੀਂ 3 ਮੂਵਮੈਂਟ ਦੇ ਜਾਪ ਕਰਾਂਗੇ। ਇਸ ਟਾਈਮ ਦੇ ਵਿੱਚ ਤੁਸੀਂ ਸਟ੍ਰੈਚ ਕਰ ਸਕਦੇ ਹਾਂ। ਸਾਰੇ ਬੱਚਿਆਂ ਨੂੰ ਬੇਨਤੀ ਹੈ, ਸੋ ਵੀ ਕੈਨ ਡੂ 3 ਮੂਵਮੈਂਟ ਦੇ ਜਾਪ। ਯੂ ਗੈਸ ਕੈਨ ਕੁਇਕਲੀ ਸਟ੍ਰੈਚ, ਨੋ ਟਾਕਿੰਗ, ਵਨ ਵੇਅਰ ਡਨ ਯੂ ਗੈਸ ਆਰ ਗੋਇੰਗ ਟੂ ਸਿਟ ਡਾਊਨ। ਸੋ ਸਟ੍ਰੈਚ ਯੋਰ ਆਰਮਸ, ਲੈਗਸ, ਐਵਰੀਥਿੰਗ। ਇੱਕ ਓਅੰਕਾਰ।

0: ਹੁਣ ਅਸੀਂ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰਾਂਗੇ, ਹੁਣ ਅਸੀਂ ਕਥਾ ਦਾ ਵਾਨ ਸ਼ੁਰੂ ਕਰੀਏ। ਸੋ ਇੱਕ ਵਾਰੀ ਫਿਰ ਸਰਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਦਾ, ਜਿਹੜੇ ਆਸਟ੍ਰੇਲੀਆ ਤੋਂ ਆਏ ਆ। ਅੱਜ ਹੁਣ ਉਹਨਾਂ ਦਾ ਕੈਂਪ ਦੇ ਵਿੱਚ ਆਖਰੀ ਦੀਵਾਨ ਆ। ਸੋ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ, ਬੱਚਿਆਂ ਨੂੰ ਖਾਸ ਕਰਕੇ, ਤੁਸੀਂ ਸਾਰਿਆਂ ਨੇ ਦਰਬਾਰ ਸਾਹਿਬ 'ਚ ਇਕਾਗਰਤਾ ਨਾਲ ਬੈਠ ਕੇ ਸੁਣਨਾ ਜੀ। ਸੋ ਟੂ ਆਲ ਦਾ ਖਿਡਸ, ਦਿਸ ਇਜ਼ ਦਾ ਲਾਸਟ ਦੀਵਾਨ ਵਿਦ ਭਾਈ ਸਾਹਿਬ ਜੀ ਇਨ ਯੋਰ ਕੈਂਪ। ਸੋ ਟੂਡੇ ਇਜ਼ ਦਾ ਫਾਈਨਲ ਕਥਾ। ਵੀ ਵਿਲ ਬੀ ਗਿਵਿੰਗ ਟਿਕਟਸ and there will be 15 ticket prizes at the end. If you're sitting nicely, you will get a prize. Otherwise, you will get nothing. Shh. So eyes closed, back straight, hands folded, and chaukri marke the whole time. No moving. Waheguru ji ka khalsa.
1: ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਸਾਰੇ? ਵਾਹਿਗੁਰੂ। ਚਲੋ ਨਾਮ ਜਪੀਏ ਥੋੜਾ ਚਿਰ ਅੱਖਾਂ ਬੰਦ ਕਰਕੇ ਪ੍ਰੇਮ ਨਾਲ। ਮੇਰੇ ਮਨ ਪ੍ਰੀਤ ਚਰਨ, ਪ੍ਰੀਤ ਨਾਲ

ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੋ ਸਾਰੇ ਕੈਂਪ ਚ ਕੀਤਾ ਉਹਨੂੰ ਥੋੜਾ ਚਿਰ ਪਹਿਲਾਂ ਰਿਵਾਈਜ਼ ਕਰਾਂਗੇ। ਰੌਲਾ ਨਹੀਂ ਪਾਉਣਾ ਕਿਸੇ ਨੇ, ਜੋ ਅਸੀਂ ਪੁੱਛਣਾ ਤੇ ਹੱਥ ਖੜੇ ਕਰਨੇ ਸਿਰਫ, ਠੀਕ ਹੈ, ਜਿਹਨੂੰ ਜਿਹਨੂੰ ਪਤਾ ਹੋਇਆ। ਜਿਹੜੀਆਂ ਜਿਹੜੀਆਂ ਸਾਖੀਆਂ ਆਪਾਂ ਸੁਣੀਆਂ ਗੁਰਸਿੱਖਾਂ ਦੀਆਂ ਕਿਸੇ ਵੀ ਕੋਲੋਂ ਕੈਂਪ ਦੇ ਵਿੱਚ, ਚਾਹੇ ਸਾਡੇ ਰਾਈ ਮਹਾਰਾਜ ਜੀ ਨੇ ਸੇਵਾ ਲਈ ਹੈ ਨਾ, ਜਾਂ ਕਿਸੇ ਹੋਰ ਨੇ ਸੁਣਾਈਆਂ, ਉਹ ਇੱਕ ਇੱਕ ਕਰਕੇ ਵਨ ਬਾਏ ਵਨ ਆਪਾਂ ਤੁਹਾਨੂੰ ਪੁੱਛਣਾ ਆ। ਤੁਸੀਂ ਉਹ ਦੱਸਣਾ ਕਿਹੜੀ ਸਾਖੀ ਸੁਣੀ, ਸਿਰਫ ਦੱਸਣਾ ਹੀ ਹੈ ਵੀ ਆਹ ਸਾਖੀ ਸੁਣੀ ਸੀ, ਉਸ ਗੁਰਸਿੱਖ ਦਾ ਨਾਮ ਦੱਸਣਾ ਹੈ ਜਿਨ੍ਹਾਂ ਦੀ ਸਾਖੀ ਸੀ, ਜਿਹੜੇ ਗੁਰੂ ਸਾਹਿਬ ਜੀ ਦੀ ਸਾਖੀ ਸੀ ਉਹਨਾਂ ਦਾ ਨਾਮ ਦੱਸਣਾ, ਜਿੰਨਾ ਕੁ ਅਸੀਂ ਪੁੱਛਾਂਗੇ ਉਨਾ ਕੁ ਦੱਸਣਾ। ਸਭ ਤੋਂ ਪਹਿਲਾਂ ਕੌਣ ਦੱਸੇਗਾ ਕਿ ਕਿਹੜੀ ਸਾਖੀ ਸੁਣੀ?

ਬਾਬਾ ਅਮਰਦਾਸ ਜੀ ਦੀ ਕਿ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਹੁਤ ਸੇਵਾ ਕਰਦੇ ਸੀ। ਇਹ ਸੁਣਿਆ ਨਾ, ਜਦੋਂ ਉਹ ਸੇਵਾ ਕਰਦੇ ਸੀ ਤੇ ਉਦੋਂ ਗੁਰੂ ਕੌਣ ਸੀ ਦੋਨਾਂ ਵਿੱਚੋਂ? ਗੁਰੂ ਅੰਗਦ ਦੇਵ ਜੀ। ਤੇ ਫਿਰ ਬਾਬਾ ਅਮਰਦਾਸ ਜੀ ਕੀ ਹੋਏ? ਹੈ ਸੇਵਾਦਾਰ ਸਿੱਖ, ਹੈਨਾ। ਗੁਰੂ ਅੰਗਦ ਦੇਵ ਜੀ ਗੁਰੂ ਸੀ ਤੇ ਬਾਬਾ ਅਮਰਦਾਸ ਜੀ ਸਿੱਖ ਸਨ। ਤੁਹਾਨੂੰ ਪਤਾ ਬਾਬਾ ਅਮਰਦਾਸ ਜੀ ਨੇ ਅੰਮ੍ਰਿਤ ਛਕਿਆ ਸੀ? ਨਹੀਂ ਪਤਾ? ਉਹਨਾਂ ਛਕਿਆ ਸੀ ਕਿਉਂਕਿ ਥੱਲੇ ਪੁੱਤ, ਜਦੋਂ ਅਸੀਂ ਕੁਝ ਪੁੱਛਣਾ ਸਿਰਫ ਉਦੋਂ ਹੱਥ ਖੜੇ ਕਰਨੇ ਕਿਉਂਕਿ ਸਮਾਂ ਥੋੜਾ ਸੀਮਤ ਆ, ਆਪਾਂ ਛੇਤੀ ਛੇਤੀ ਚੱਲਣਾ। ਹਾਂ ਪੁੱਤ, ਹਾਂਜੀ, ਤਾਂ ਹੀ ਪੁੱਤ ਕਿਹਾ ਅਸੀਂ ਦੱਸਣ ਲੱਗੇ ਨਾ। ਬਾਬਾ ਅਮਰਦਾਸ ਜੀ ਨੇ ਅੰਮ੍ਰਿਤ ਛਕਿਆ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਨਾ ਅੰਮ੍ਰਿਤ ਪਤਾ ਕਿਹੜਾ ਸੀ? ਉਹਨੂੰ ਕਿਹਾ ਜਾਂਦਾ ਸੀ ਚਰਨਾਮ੍ਰਿਤ। ਵੀ ਗੁਰੂ ਜੀ ਆਪਣੇ ਚਰਨ ਧੋਂਦੇ ਸਨ ਪਾਣੀ ਨਾਲ, ਤੇ ਜਿਹੜਾ ਉਹ ਪਾਣੀ ਹੁੰਦਾ ਸੀ ਨਾ, ਤੇ ਉਸ ਜਿਹਨੇ ਸਿੱਖ ਬਣਨਾ ਹੁੰਦਾ ਸੀ ਉਹ ਪੀ ਲੈਂਦਾ ਸੀ, ਉਹਨੂੰ ਚਰਨਾਮ੍ਰਿਤ ਕਿਹਾ ਜਾਂਦਾ ਸੀ। ਜਿਹੜਾ ਜਿਹੜਾ ਵੀ ਸਿੱਖ ਬਣਦਾ ਸੀ ਉਹਦੇ ਲਈ ਪੀਣਾ ਜ਼ਰੂਰੀ ਸੀ। ਤੇ ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਏ ਤੇ ਉਹਨਾਂ ਨੇ, ਉਹ ਸਿੱਖ ਬਣੇ ਨਾ, ਗੁਰੂ ਅੰਗਦ ਦੇਵ ਜੀ ਦੇ ਸਿੱਖ ਬਣੇ, ਤੇ ਸਿੱਖ ਬਣਨ ਦੇ ਲਈ ਜ਼ਰੂਰੀ ਸੀ ਚਰਨਾਮ੍ਰਿਤ ਪੀਣਾ। ਤੇ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦਾ ਉਹ ਅੰਮ੍ਰਿਤ ਪੀਤਾ ਸੀ। ਠੀਕ ਹੈ, ਸਮਝ ਆ ਗਈ? ਅੰਮ੍ਰਿਤ ਪੀਤਾ ਸੀ। ਹੋਰ ਕੋਈ ਸਾਖੀ ਦੂਸਰੀ? ਹਾਂਜੀ ਹਾਂਜੀ, ਬਸ ਸਿੱਖ ਦਾ ਨਾਮ ਦੱਸਣਾ, ਸਾਰੀ ਸਾਖੀ ਨਹੀਂ ਸੁਣਾਉਣੀ। ਕਿਹਦੀ? ਗੁਰੂ ਗੋਬਿੰਦ ਸਿੰਘ ਜੀ ਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਾਖੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਸਿੱਖ ਬਣਦਾ ਸੀ ਉਹ ਵੀ ਅੰਮ੍ਰਿਤ ਛਕਦਾ ਸੀ। ਠੀਕ ਹੈ, ਨਾਵੇਂ ਗੁਰੂ ਜੀ ਕਿਹੜੇ ਆ? ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੱਕ ਚਰਨਾਮ੍ਰਿਤ ਚੱਲਦਾ ਰਿਹਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦਾ ਅੰਮ੍ਰਿਤ ਸ਼ੁਰੂ ਕਰਤਾ। ਠੀਕ ਹੈ, ਜਿਹੜਾ ਕੱਲ ਨੂੰ ਛਕਾਇਆ ਜਾਣਾ, ਕੱਲ ਨੂੰ ਛਕਾਇਆ ਜਾਣਾ ਨਾ ਅੰਮ੍ਰਿਤ ਇੱਥੇ ਸਵੇਰੇ 7 ਵਜੇ। ਉਹ ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਸੀ ਨਾ, ਉਹ ਬਾਟੇ 'ਚ ਤਿਆਰ ਹੁੰਦਾ ਸੀ, ਵਿੱਚ ਖੰਡਾ ਫਿਰਦਾ ਸੀ, ਬਾਣੀ ਜਪੀ ਜਾਂਦੀ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਰੰਭ ਕਰ ਦਿੱਤਾ। ਇਹ ਕਹਿ ਦਿੱਤਾ ਕਿ ਜਿਹਨੇ ਮੇਰਾ ਸਿੱਖ ਬਣਨਾ ਆ ਉਹਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ, ਉਸ ਤੋਂ ਬਿਨਾਂ ਸਿੱਖ ਨਹੀਂ ਹੈ। ਤੇ ਜਿਹੜਾ ਵੀ ਸਿੱਖ ਬਣਦਾ ਸੀ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਸੀ। ਹੋਰ ਅੱਗੇ ਤੀਸਰੀ ਸਾਖੀ, ਗੁਰੂ ਹਰਿ ਰਾਏ ਸਾਹਿਬ ਜੀ ਦੀ। ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਦੇ ਕੋਈ ਸਿੱਖ ਬਣਦਾ ਹੋਏਗਾ, ਸਿੱਖੀ ਚਾਹੁੰਦਾ ਹੋਏਗਾ, ਤੇ ਅੰਮ੍ਰਿਤ ਛਕਦਾ ਹੋਏਗਾ ਨਾ। ਕਿਹੜਾ ਅੰਮ੍ਰਿਤ ਛਕਦਾ ਹੋਏਗਾ? ਚਰਨਾਮ੍ਰਿਤ, ਤਾਂ ਹੀ ਸਿੱਖ ਬਣਿਆ ਜਾਂਦਾ ਸੀ। ਹੋਰ ਕੋਈ ਸਾਖੀ? ਉੱਚੀ ਥੋੜਾ ਬੋਲਣਾ ਹੈ। ਹਾਂਜੀ ਪੰਜ ਘੋੜੇ ਲੈ ਕੇ ਆ, ਕੌਣ ਸੀ ਉਹ? ਭਾਈ ਸੁਭਾਗਾ ਜੀ। ਪੰਜ ਘੋੜੇ ਲਿਆਉਣ ਵਾਲੇ ਗੁਰਸਿੱਖ ਦਾ ਨਾਮ ਆ ਭਾਈ ਸੁਭਾਗਾ ਜੀ। ਤੇ ਭਾਈ ਸੁਭਾਗਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲੋਂ ਅੰਮ੍ਰਿਤ ਛਕਿਆ ਸੀ। ਠੀਕ ਹੈ,
ਤਾਂ ਹੀ ਸਿੱਖ ਬਣੇ ਨਾ। ਅੰਮ੍ਰਿਤ ਛਕਣ ਤੋਂ ਬਿਨਾਂ ਸਿੱਖ ਨਹੀਂ ਬਣਿਆ ਜਾਂਦਾ। ਅੰਮ੍ਰਿਤ ਛਕ ਕੇ ਹੀ ਸਿੱਖੀ ਦੇ ਵਿੱਚ ਦਾਖਲਾ ਹੁੰਦਾ ਆ, ਆਰੰਭਤਾ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ। ਅੱਗੇ ਜੀ ਹੋਰ ਕੋਈ? ਹਾਂਜੀ ਪੁੱਤ ਹੈ, ਉੱਚੀ ਬੋਲੀ ਪਿੱਛੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਠੀਕ ਆ। ਹੋਰ ਕੋਈ ਅੱਗੇ? ਹਾਂਜੀ ਭਾਈ ਭੂਮੀਆਂ ਜੀ ਦੀ। ਭਾਈ ਭੂਮੀਆਂ ਜੀ ਨੇ ਕਿਹੜੇ ਗੁਰੂ ਜੀ ਕੋਲੋਂ ਅੰਮ੍ਰਿਤ ਛਕਿਆ ਸੀ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਛਕਿਆ ਸੀ ਨਾ, ਗੁਰੂ ਜੀ ਦੇ ਕੋਲੋਂ ਅੰਮ੍ਰਿਤ ਛਕਿਆ ਸੀ। ਫਿਰ ਭਾਈ ਭੂਮੀਆਂ ਜੀ ਅੰਮ੍ਰਿਤ ਛਕ ਕੇ, ਅੱਛਾ ਅੰਮ੍ਰਿਤ ਛਕਣ ਤੋਂ ਪਹਿਲਾਂ ਭਾਈ ਭੂਮੀਆਂ ਜੀ ਨਿਰਮਲ ਕਰਮ ਕਰਦੇ ਸਨ ਕਿ ਮੈਲੇ ਕਰਮ ਕਰਦੇ ਸਨ? ਤੇ ਜਦੋਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਗੁਰੂ ਨਾਨਕ ਦੇਵ ਜੀ ਦੇ ਕੋਲੋਂ, ਫਿਰ ਉਹ ਨਿਰਮਲ ਕਰਮ ਕਰਨ ਲੱਗ ਪਏ ਕਿ ਮੈਲੇ ਹੀ ਕਰਦੇ ਰਹੇ? ਨਿਰਮਲ ਹੋ ਗਏ ਨਾ, ਤੇ ਫਿਰ ਉਹ ਸੁਖੀ ਹੋ ਗਏ ਨਾ। ਅੰਮ੍ਰਿਤ ਛਕ ਕੇ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਨਿਰਮਲ ਪੰਥ ਤੇ ਚੱਲ ਪਏ, ਨਿਰਮਲ ਕਰਮ ਕਰਨ ਲੱਗ ਪਏ, ਤੇ ਭਾਈ ਭੂਮੀਆਂ ਜੀ ਸੁਖੀ ਹੋ ਗਏ। ਅਰੇ ਰਾਜੇ ਨੇ ਵੀ ਭਾਈ ਭੂਮੀਆਂ ਜੀ ਨੂੰ ਫਿਰ ਇਨਾਮ ਦਿੱਤਾ ਨਾ, ਵਡਿਆਈ ਦਿੱਤੀ ਸੀ, ਸੋਭਾ ਕੀਤੀ ਸੀ। ਹਾਂਜੀ ਅੱਗੇ ਜੀ। ਅੱਛਾ ਤੁਸੀਂ ਵੀ ਇੱਧਰ ਬੈਠੇ? ਹਾਂ ਅੱਛਾ, ਪੰਜ ਪਿਆਰਿਆਂ ਦੀ, ਪੰਜ ਪਿਆਰਿਆਂ ਦੇ ਨਾਮ ਕੌਣ ਸੁਣਾਏਗਾ? ਹਾਂਜੀ, ਤੇ ਪੰਜ ਪਿਆਰਿਆਂ ਨੇ ਭਲਾ ਅੰਮ੍ਰਿਤ ਛਕਿਆ ਸੀ ਕਿ ਨਹੀਂ? ਛਕਿਆ ਸੀ ਨਾ, ਫੇਰ ਹੀ ਉਹ ਪਿਆਰੇ ਹੋਏ, ਫੇਰ ਹੀ ਸਿੱਖ ਹੋਏ ਨਾ। ਅੱਛਾ ਉਹਨਾਂ ਚਰਨ ਅੰਮ੍ਰਿਤ ਛਕਿਆ ਸੀ ਕਿ ਖੰਡੇ ਦਾ ਅੰਮ੍ਰਿਤ ਛਕਿਆ ਸੀ? ਖੰਡੇ ਦਾ ਅੰਮ੍ਰਿਤ ਛਕਿਆ ਸੀ ਪੰਜ ਪਿਆਰਿਆਂ ਨੇ, ਹਨਾ। ਭਾਈ ਦਇਆ ਸਿੰਘ ਜੀ ਹੋਣਾ, ਭਾਈ ਧਰਮ ਸਿੰਘ ਜੀ ਹੋਣਾ ਨੇ, ਤੇ ਉਹ ਪਿਆਰੇ ਹੋ ਗਏ, ਠੀਕ ਹੈ ਨਾ। ਚਲੋ ਅੱਗੇ ਜੀ, ਹੋਰ ਸਾਖੀ। ਸਾਰੇ ਜਾਣੇ ਜਿਹੜੇ ਹੱਥ ਨਹੀਂ ਖੜੇ ਕਰਨ ਦੇ, ਉਹ ਜ਼ਰੂਰ ਸੁਣੀ ਜਾਇਓ, ਚੇਤੇ ਕਰੀ ਜਾਇਓ ਵੀ ਕੀ ਸਾਖੀ ਸੀ ਇਹ, ਜਿਨ੍ਹਾਂ ਜਿਨ੍ਹਾਂ ਨੇ ਸੁਣੀ, ਕਿਉਂਕਿ ਤੁਸੀਂ ਸਾਰਿਆਂ ਸੁਣੀਆਂ ਹੈ। ਹਾਂਜੀ ਕਿਹੜੇ ਕਿਹੜੇ ਸਿੱਖ ਦੀ ਸਾਖੀ ਸੀ, ਨਾਮ ਕੀ ਸੀ? ਉਹ ਨਾਮ ਕਿਹਨੂੰ ਚੇਤਾ, ਉਹ ਤਲਵਾਰ ਵਾਲੀ ਸਾਖੀ ਦਾ? ਹੱਥ ਖੜੇ ਕਰੋ ਜਿਹਨੂੰ ਜਿਹਨੂੰ ਨਾਮ ਚੇਤਾ ਹੈ। ਹਾਂ ਬੋਤੇ ਉਹ, ਹਾਂ ਹਾਂਜੀ, ਨਹੀਂ ਤਲਵਾਰ ਵਾਲੀ ਸਾਖੀ, ਹਾਂ ਭਾਈ ਤਲੋਕਾ ਜੀ, ਭਾਈ ਤਲੋਕਾ ਜੀ। ਤੇ ਭਾਈ ਤਲੋਕਾ ਜੀ ਨੇ ਅੰਮ੍ਰਿਤ ਛਕਿਆ ਹੋਊਗਾ ਕਿਹੜੇ ਗੁਰੂ ਜੀ ਦੇ ਕੋਲੋਂ? ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲੋਂ ਭਾਈ ਤਲੋਕਾ ਜੀ ਨੇ ਅੰਮ੍ਰਿਤ ਛਕਿਆ। ਤੇ ਭਾਈ ਤਲੋਕਾ ਜੀ ਦੀ ਫਿਰ ਬੇਇੱਜ਼ਤੀ ਹੋਈ? ਨਹੀਂ ਨਾ, ਇੱਜ਼ਤ ਹੋਈ ਨਾ, ਰੱਖਿਆ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਕਿਉਂਕਿ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਬਣ ਗਏ। ਹਾਂਜੀ ਹੋਰ ਅੱਗੇ ਸਾਖੀ। ਕੀ ਸਾਖੀ ਸੀ ਪੁੱਤ? ਗੁਰੂ ਨਾਨਕ ਦੇਵ ਜੀ ਦੀ। ਹਾਂ ਗੁਰੂ ਨਾਨਕ ਦੇਵ ਜੀ ਕਿੱਥੇ ਗਏ? ਕਿੱਥੇ? ਇੱਥੇ ਕੈਂਪ ਚ ਸੁਣੀ ਤੂੰ ਪੁੱਤ, ਕੈਂਪ ਚ? ਹਾਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਗਏ, ਤੇ ਜਦੋਂ ਹਰਿਦੁਆਰ ਗਏ ਤੇ ਜਿਹੜੇ ਉੱਥੇ ਬਹੁਤ ਭੀੜ ਸੀ, ਲੋਕਾਂ ਦੀ ਬਹੁਤ ਭੀੜ ਸੀ, ਗੁਰੂ ਨਾਨਕ ਦੇਵ ਜੀ ਉੱਥੇ ਗਏ ਤੇ ਜਿਹੜੇ ਜਿਹੜੇ ਫਿਰ ਸਿੱਖ ਬਣਨਾ ਚਾਹੁੰਦੇ ਸਨ ਗੁਰੂ ਨਾਨਕ ਦੇਵ ਜੀ ਦੇ, ਉਹਨਾਂ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਅੰਮ੍ਰਿਤ ਛਕ ਲਿਆ। ਅੱਗੇ ਸਾਖੀ। ਹਾਂਜੀ ਹਾਂਜੀ ਭਾਈ ਤਾਰੂ ਪੋਪਟ। ਭਾਈ ਤਾਰੂ ਪੋਪਟ ਜੀ ਬਜ਼ੁਰਗ ਸੀ, ਵੱਡੇ ਸੀ ਕਿ ਨੌਜਵਾਨ ਸੀ ਕਿ ਬੱਚੇ ਸੀ? ਬੱਚੇ, ਹਨਾ। ਕਿੰਨੀ ਕੁ ਉਮਰ ਸੀ? ਤੁਹਾਡੇ ਤੋਂ ਥੋੜੀ ਜੀ ਵੱਡੀ, ਹਨਾ। ਤੇ ਭਾਈ ਤਾਰੂ ਪੋਪਟ ਜੀ ਨੇ ਅੰਮ੍ਰਿਤ ਕਿੰਨਾ ਤੋਂ ਛਕਿਆ ਸੀ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲੋਂ। ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ। ਜਦੋਂ ਫਿਰ ਉਹ ਸਿੱਖ ਬਣ ਗਏ
ਫਿਰ ਤਾਂ ਭਾਈ ਤਾਰੂ ਪੋਪਟ ਜੀ ਨਿਰਮਲ ਕਰਮ ਕਰਦੇ ਕਿ ਮੈਲੇ ਕਰਮ ਕਰਦੇ? ਨਿਰਮਲ ਕਰਮ। ਹਾਂਜੀ, ਹੋਰ ਕੋਈ ਅੱਗੇ? ਹਾਂਜੀ ਹਾਂ, ਤੇ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਦੇ ਕੋਲ ਆਏ? ਨਾਮ ਕੀ ਸੀ ਗੁਰੂ ਰਾਮਦਾਸ ਜੀ ਦਾ? ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਪਤਾ ਕਿਸੇ ਨੂੰ? ਹਾਂਜੀ, ਭਾਈ ਜੇਠਾ ਜੀ। ਤੇ ਭਾਈ ਜੇਠਾ ਜੀ ਕਿਹਦੇ ਸਿੱਖ ਸਨ? ਕਿਹੜੇ ਗੁਰੂ ਜੀ ਦੇ? ਗੁਰੂ ਅਮਰਦਾਸ ਜੀ ਦੇ। ਤੇ ਫਿਰ ਭਾਈ ਜੇਠਾ ਜੀ ਨੇ ਕਿਹਦੇ ਕੋਲੋਂ ਅੰਮ੍ਰਿਤ ਛਕਿਆ ਸੀ? ਗੁਰੂ ਅਮਰਦਾਸ ਜੀ ਦੇ ਕੋਲੋਂ। ਤੇ ਫਿਰ ਉਹ ਸਿੱਖ ਬਣ ਗਏ ਗੁਰੂ ਅਮਰਦਾਸ ਜੀ ਦੇ। ਤੇ ਅੰਮ੍ਰਿਤ ਛਕ ਕੇ ਫਿਰ ਉਹਨਾਂ ਨੇ ਨਿਰਮਲ ਕਰਮ ਕੀਤੇ, ਸੇਵਾ ਕੀਤੀ ਬੜੇ ਪ੍ਰੇਮ ਨਾਲ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਜੀ ਬਣਾ ਤਾ ਤੇ ਨਾਮ ਕੀ ਰੱਖ ਦਿੱਤਾ? ਗੁਰੂ ਰਾਮਦਾਸ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿੰਨ ਸਵਾਰਿਆ। ਹਾਂਜੀ, ਹੋਰ ਅੱਗੇ ਜੀ ਸਾਖੀ। ਓਏ ਇਧਰੋਂ ਤੁਸੀਂ ਬਸ ਹੱਥ ਨੀ ਖੜੇ ਕਰਦੇ। ਹਾਂਜੀ, ਉਹੋ ਹੀ ਸਾਖੀਆਂ ਦੱਸਣੀਆਂ ਆ ਜਿਹੜੀਆਂ ਕੈਂਪ ਚ ਸੁਣੀਆਂ ਹੈ। ਜਿਹੜੀਆਂ ਓਦਾਂ ਤੁਹਾਨੂੰ ਪਹਿਲਾਂ ਉਹ ਨਹੀਂ, ਜਿਹੜੀਆਂ ਕੈਂਪ ਚ ਸੁਣੀਆਂ ਸਿਰਫ ਉਹ ਦੱਸਣੀਆਂ ਹੈ। ਹਾਂਜੀ, ਹਾਂ, ਜਦੋਂ ਮਹਾਰਾਜ ਜੀ ਉੱਚਦੇ ਪੀਰ ਬਣ ਕੇ ਗਏ, ਹਨਾ, ਕਿੱਥੋਂ ਗਏ ਸੀ? ਮਾਛੀਵਾੜੇ ਤੋਂ ਉੱਚਦੇ ਪੀਰ ਬਣ ਕੇ ਗਏ। ਤੇ ਨਾਲ ਕੌਣ ਸੀ? ਹਾਂਜੀ, ਭਾਈ ਦਇਆ ਸਿੰਘ ਜੀ ਮਹਾਰਾਜ ਦੇ ਨਾਲ ਸੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਗਨੀ ਖਾਂ ਤੇ ਨਬੀ ਖਾਂ, ਦੋ ਭਰਾ, ਇਹ ਪੰਜ ਜਾਣੇ ਸਨ ਮਹਾਰਾਜ ਜੀ ਦੇ ਨਾਲ, ਹਨਾ। ਤੇ ਗਨੀ ਖਾਂ, ਨਬੀ ਖਾਂ ਮੁਸਲਮਾਨ ਸਨ। ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਮਹਾਰਾਜ ਜੀ ਦੇ ਸਿੱਖ ਸਨ। ਤੇ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਕਿਹੜੇ ਗੁਰੂ ਜੀ ਦੇ ਕੋਲੋਂ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲੋਂ। ਹੁਣ ਜਿੰਨੀਆਂ ਸਾਖੀਆਂ ਪੁੱਤਰ ਆਪਾਂ ਸੁਣੀਆਂ, ਸਾਰਿਆਂ ਨੇ ਅੰਮ੍ਰਿਤ ਛਕਿਆ ਨਾ, ਤਾਂ ਹੀ ਸਿੱਖ ਬਣੇ ਨਾ। ਪਹਿਲਾਂ ਚਰਨ ਅੰਮ੍ਰਿਤ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦਾ ਅੰਮ੍ਰਿਤ ਚਲਾ ਤਾ। ਇਸ ਲਈ ਖੰਡੇ ਬਾਟੇ ਦਾ ਅੰਮ੍ਰਿਤ ਸ਼ੁਰੂ ਹੋ ਗਿਆ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਬਾਅਦ ਕਿਹੜੇ ਗੁਰੂ ਜੀ ਨੇ ਆਉਣਾ ਸੀ ਗੁਰਤਾ ਗੱਦੀ ਤੇ? ਸ੍ਰੀ ਗੁਰੂ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਸ ਤਰ੍ਹਾਂ ਚਰਨ ਧੋ ਕੇ ਤੇ ਜਲ ਨਹੀਂ ਸੀ ਨਾ ਛਕਿਆ ਜਾਣਾ, ਇਸ ਲਈ ਖੰਡੇ ਦਾ ਅੰਮ੍ਰਿਤ ਚਲਾਤਾ ਕਿ ਹੁਣ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਬਣਨਾ ਚਾਹੇਗਾ, ਜਿਹੜਾ ਸੁੱਖ ਲੈਣਾ ਚਾਹੇਗਾ, ਜਿਹੜਾ ਨਿਰਮਲ ਕਰਮ ਕਰਨਾ ਚਾਹੇਗਾ ਮਹਾਰਾਜ ਤੋਂ ਪੁੱਛ ਪੁੱਛ ਕੇ, ਉਹ ਮਹਾਰਾਜ ਜੀ ਦੇ ਕੋਲੋਂ ਅੰਮ੍ਰਿਤ ਛਕ ਲਿਆ ਕਰੇਗਾ। ਠੀਕ ਆ, ਕਿਹੜੇ ਗੁਰੂ ਜੀ ਦੇ ਕੋਲੋਂ ਅੰਮ੍ਰਿਤ ਛਕਿਆ ਕਰੇਗਾ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲੋਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਅੰਮ੍ਰਿਤ ਛਕਾਉਣ ਦੀ ਸੇਵਾ ਕਿਹਨੂੰ ਦਿੰਦੇ ਆ? ਕੌਣ ਕਰਦਾ ਅੰਮ੍ਰਿਤ ਛਕਾਉਣ ਦੀ ਸੇਵਾ? ਪੰਜ ਪਿਆਰੇ ਸਹਿਬਾਨ। ਤੇ ਉਹ ਜਿਹੜਾ ਅੰਮ੍ਰਿਤ ਆ ਨਾ ਪੁੱਤ, ਖੰਡੇ ਦਾ ਅੰਮ੍ਰਿਤ, ਉਹਦੇ ਨਾਲ ਫਿਰ ਸ਼ਸਤਰ ਵੀ ਬਖਸ਼ਦੇ ਮਹਾਰਾਜ ਜੀ, ਕਕਾਰ ਬਖਸ਼ਦੇ। ਪੰਜ ਕਕਾਰ ਕਿਹੜੇ ਕਿਹੜੇ ਆ? ਠੀਕ ਆ, ਪੰਜ ਹੋ ਗਏ ਕਕਾਰ, ਕੱਕੇ ਤੋਂ ਸ਼ੁਰੂ ਹੁੰਦੇ ਕਕਾਰ, ਕਕਾਰ ਬਖਸ਼ਦੇ। ਕੰਘਾ ਬਖਸ਼ਦੇ ਆ, ਲੱਕੜ ਦਾ ਕੰਘਾ, ਆਪਣੇ ਕੇਸਾਂ ਦੀ ਸੰਭਾਲ ਲਈ, ਵੀ ਕੇਸਾਂ ਨੂੰ ਕੰਘਾ ਕਰਨਾ। ਜਦੋਂ ਕੇਸਾਂ ਨੂੰ ਕੰਘਾ ਕਰੀਦਾ ਨਾ ਪੁੱਤ, ਜਦੋਂ ਇੱਦਾਂ ਘੁੱਟ ਕੇ ਕੰਘਾ ਕਰੀਦਾ ਬਾਰ ਬਾਰ, ਤੇ ਆਪਣੇ ਸਰੀਰ ਚ, ਬਾਡੀ ਚ ਐਨਰਜੀ ਬਹੁਤ ਜ਼ਿਆਦਾ ਪੈਦਾ ਹੋ ਜਾਂਦੀ ਹੈ। ਤੁਸੀਂ ਕਿਤੇ ਕਰਕੇ ਦੇਖਿਓ, ਜਦੋਂ ਤੁਹਾਨੂੰ ਇੱਕ ਬੱਚਾ ਸੀ ਉਦਣ,
ਜੇ ਸੁਣਦਾ ਆ ਤੇ ਹੱਥ, ਉਹ ਕਹਿੰਦਾ ਮੈਨੂੰ ਆਲਸ ਬੜਾ ਪੈਂਦਾ ਹੈ, ਆਲਸ, ਦਲਿੱਦਰ, ਲੇਜ਼ੀ ਜਿਹਾ ਰਹਿਣਾ ਹਨਾ, ਆਲਸ ਬੜਾ ਪੈਂਦਾ। ਜਦੋਂ ਆਲਸ ਪਵੇ ਤੇ ਤੁਸੀਂ ਨਹੀਂ ਚਾਹੁੰਦੇ ਸੌਣਾ, ਮੰਨ ਲਓ ਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ, ਜੇ ਬਾਣੀ ਪੜ੍ਹਨਾ ਚਾਹੁੰਦੇ ਹੋ, ਆਲਸ ਪੈਣ ਦਿਆ ਆ, ਮੰਨ ਲਓ ਵੱਡਿਆਂ ਲਈ ਵੀ ਆ ਬੱਚਿਆਂ ਲਈ ਵੀ, ਤੁਸੀਂ ਜਪਜੀ ਸਾਹਿਬ ਕੀਤਾ, ਸੁਖਮਨੀ ਸਾਹਿਬ ਕਰਨ ਦੇ, ਆਲਸ ਪੈਣ ਦਿਆ, ਸੌਣਾ ਨਹੀਂ ਚਾਹੁੰਦੇ ਤੁਸੀਂ, ਤੁਸੀਂ ਕੀ ਕਰੋ, ਗੁਟਕਾ ਸਾਹਿਬ ਸੰਤੋਖ ਕੇ, ਪੋਥੀ ਸਾਹਿਬ ਸੰਤੋਖ ਕੇ, ਕੇਸਾਂ ਨੂੰ ਕੰਘਾ ਕਰੋ ਚੰਗੀ ਤਰ੍ਹਾਂ। ਜਦੋਂ ਲੱਕੜ, ਪਲਾਸਟਿਕ ਦਾ ਨਹੀਂ ਹੋਣਾ ਚਾਹੀਦਾ, ਲੱਕੜ ਦਾ ਕੰਘਾ ਕੇਸਾਂ ਦੇ ਵਿੱਚੋਂ ਦੀ ਬਾਰ ਬਾਰ ਚੱਲੇਗਾ ਨਾ, ਤੁਹਾਨੂੰ ਅਗਲੇ ਕਈ ਘੰਟੇ ਨੀਂਦ ਨਹੀਂ ਆਏਗੀ, ਐਨਰਜੀ ਆ ਜਾਣੀ ਇੰਨੀ ਜ਼ਿਆਦਾ। ਪਰ ਚੰਗੀ ਤਰ੍ਹਾਂ ਰੀਝ ਨਾ ਕਰਨਾ ਆ, ਦੋ ਚਾਰ ਮਿੰਟ ਲਾ ਕੇ, ਇਹ ਨਹੀਂ ਮਾੜਾ ਮਾੜਾ ਕਰਕੇ ਤੇ ਬਸ ਜੀ ਦਸਤਾਰ ਸਜਾ ਲਈ, ਸਮਝ ਲੱਗ ਗਈ। ਉਹ ਕੇਸਾਂ ਲਈ ਕੰਘਾ ਦੇ ਦਿੱਤਾ, ਕਿਰਪਾਨ ਦੇ ਦਿੱਤੀ, ਇਹ ਕੱਲ ਆਪ ਜੀ ਨੂੰ ਦੱਸ ਦਿੱਤਾ ਕਿ ਕਿਰਪਾਨ ਕਿਉਂ ਦਿੱਤੀ, ਰੱਖਿਆ ਲਈ ਦਿੱਤੀ, ਆਪਣੀ ਰੱਖਿਆ ਲਈ, ਦੂਜਿਆਂ ਦੀ ਰੱਖਿਆ ਲਈ, ਹਨਾ, ਕਸ਼ਹਿਰਾ ਦੇ ਦਿੱਤਾ, ਕੜਾ ਦੇ ਦਿੱਤਾ, ਕੇਸ ਦਿੱਤੇ ਮਹਾਰਾਜ ਜੀ ਨੇ, ਕੇਸਾਂ ਦੀ ਸੰਭਾਲ ਲਈ ਦਸਤਾਰਾਂ ਦੇ ਦਿੱਤੀਆਂ ਵੀ ਕੇਸ ਨਹੀਂ ਕਤਲ ਕਰਨੇ, ਕਿਤੇ ਵੀ ਕੇਸ ਆ, ਕਿਤੇ ਵੀ ਆ, ਕੱਲੇ ਸਿਰ ਦੇ ਕੇਸ ਕੇਸ ਨਹੀਂ ਆ, ਆਹ ਵੀ ਕੇਸ ਆ, ਜਿਹੜੇ ਸਾਡੇ ਆ ਹੱਥਾਂ ਤੇ ਵੀ ਕੇਸ ਆ, ਜਿਹੜੇ ਆਹ ਵੀ ਕੇਸ ਆ, ਆਹ ਅੱਖਾਂ ਦੇ ਉੱਤੇ ਭਰਵੱਟੇ ਵੀ ਕੇਸ ਆ, ਹਨਾ, ਪੈਰਾਂ ਦੇ ਅੰਗੂਠਿਆਂ ਤੇ ਵੀ ਕੇਸ ਆ, ਕਿਤਿਓਂ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕਿਉਂਕਿ ਇਹ ਕਕਾਰ ਹਨ। ਕੇਸ ਕੀ ਹੈ? ਕਕਾਰ। ਤੇ ਪੁੱਤ ਉਹ ਅੰਮ੍ਰਿਤ ਦੇ ਦਿੱਤਾ, ਔਰ ਉਹ ਜਿਹੜਾ ਅੰਮ੍ਰਿਤ ਆ ਨਾ, ਖੰਡੇ ਦਾ ਅੰਮ੍ਰਿਤ, ਉਹ ਚ ਸ਼ਕਤੀ ਬੜੀ ਹੈ। ਸਮਝ ਆਉਣ ਦੀ ਤੁਹਾਨੂੰ? ਕਿਹਨੂੰ ਕਿਹਨੂੰ ਸਮਝ ਆਉਣ ਦੀ? ਇੱਧਰਲੇ ਬੰਨੇ ਹੱਥ ਘੱਟ ਖੜੇ, ਉਹ ਭਾ ਧਿਆਨ ਦੋ, ਆ ਕਿੱਧਰ ਨੂੰ ਮੂੰਹ ਕਰਕੇ ਬੈਠਾ ਵੇ, ਚਲੋ ਕਰ ਲਓ ਥੱਲੇ ਪੁੱਤ। ਇਸ ਅੰਮ੍ਰਿਤ ਚ ਸ਼ਕਤੀ ਬਹੁਤ ਆ, ਇੰਨੀ ਸ਼ਕਤੀ ਆ ਕਿ ਭਾਈ ਬਚਿੱਤਰ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ ਨਾ, ਅੰਮ੍ਰਿਤ ਛਕਿਆ ਸੀ ਨਾ, ਤੇ ਭਾਈ ਬਚਿੱਤਰ ਸਿੰਘ ਜੀ ਹਾਥੀ ਦਾ ਮੁਕਾਬਲਾ ਕਰਨ ਜਾਂਦੇ, ਸ਼ਰਾਬੀ ਹਾਥੀ ਦਾ, ਸੁਣੀ ਨਾ ਸਾਖੀ ਤੁਸੀਂ। ਹੁਣ ਇੱਕ ਇਹ ਇਤਿਹਾਸ ਚ ਆ ਕਿ ਭਾਈ ਬਚਿੱਤਰ ਸਿੰਘ ਜੀ ਦਾ ਜਿਹੜਾ ਸਰੀਰ ਸੀ ਨਾ, ਬਹੁਤ ਲੰਮਾ ਨਹੀਂ ਸੀ, ਭਾਰਾ ਨਹੀਂ ਸੀ, ਛੋਟਾ ਕੱਦ ਸੀ, ਬਹੁਤ ਜ਼ਿਆਦਾ ਲੰਮਾ ਨਹੀਂ ਸੀ, ਬਹੁਤ ਜ਼ਿਆਦਾ ਸਰੀਰਕ ਤਾਕਤ ਨਹੀਂ ਸੀ ਕਿ ਉਹਨਾਂ ਦੇ ਜਿਹੜੇ ਡੋਲੇ ਸੀ ਐਡੇ ਐਡੇ ਵੱਡੇ ਸੀ, ਏਦਾਂ ਦਾ ਨਹੀਂ ਸੀ ਕੁਛ ਵੀ, ਨੋਰਮਲ ਜਿੱਦਾਂ ਇੱਕ ਮਨੁੱਖ ਹੁੰਦਾ ਉੱਦਾਂ ਸੀ। ਪਰ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਨਾ, ਨਿਰਮਲ ਕਰਮ ਕਰਦੇ ਸੀ, ਤੇ ਫਿਰ ਹਾਥੀ ਨੂੰ ਜਾ ਕੇ ਤੇ ਉਹਨਾਂ ਨੇ ਮਾਰਿਆ ਬਰਸ਼ਾ। ਕਿਹੜਾ ਬਰਸ਼ਾ ਮਾਰਿਆ ਸੀ? ਨਾਗਨੀ ਬਰਸ਼ਾ। ਕਿੱਥੇ ਮਾਰਿਆ ਸੀ? ਸਿਰ ਦੇ ਮੱਥੇ ਦੇ ਵਿੱਚ ਲੰਘਾਤਾ, ਤੇ ਹਾਥੀ ਚੀਕਾਂ ਮਾਰਦਾ ਵਾਪਸ ਚਲਾ ਗਿਆ। ਆਮ ਮਨੁੱਖ ਇਦਾਂ ਕਰ ਸਕਦਾ? ਇਹ ਪੁੱਤ ਅੰਮ੍ਰਿਤ ਦੀ ਸ਼ਕਤੀ ਆ। ਜਦੋਂ ਅੰਮ੍ਰਿਤ ਅੰਦਰ ਜਾਂਦਾ ਆ ਨਾ, ਉਦੋਂ ਫਿਰ ਜਿਹੜੀਆਂ ਚਿੜੀਆਂ ਹੁੰਦੀਆਂ, ਚਿੜੀਆਂ ਚਿੜੀਆਂ ਛੋਟੀ ਹੁੰਦੀ ਨਾ, ਤੇ ਬਾਜ ਜਿਹੜਾ ਉਹ ਚਿੜੀ ਤੋਂ ਵੀ ਛੋਟਾ ਹੁੰਦਾ ਨਾ, ਨਹੀਂ ਕਿੱਡਾ ਹੁੰਦਾ, ਵੱਡਾ ਹੁੰਦਾ ਨਾ। ਤੇ ਜੇ ਮੰਨ ਲਓ ਚਿੜੀ ਤੇ ਬਾਜ ਲੜ ਪੈਣ, ਤੇ ਬਾਜ ਤਾਕਤਵਰ ਆ ਕਿ ਚਿੜੀ? ਪਰ ਮਹਾਰਾਜ ਕਹਿੰਦੇ ਚਿੜੀਓ ਸੇ ਮੈਂ ਤਬੈ ਗੋਬਿੰਦ ਸਿੰਘ। ਉਹ ਪਤਾ ਕੀ ਹੈ? ਜੇ ਚਿੜੀ ਅੰਮ੍ਰਿਤ ਪੀ ਲੇ, ਚਿੜੀ ਅੰਮ੍ਰਿਤ ਪੀ ਲੇ, ਤੇ ਉਹ ਬਾਜ ਨੂੰ ਹਰਾ ਦਿੰਦੀ ਹੈ। ਬਾਜ ਨੇ ਅੰਮ੍ਰਿਤ ਨਹੀਂ ਨਾ ਪੀਤਾ, ਚਿੜੀ ਨੇ ਅੰਮ੍ਰਿਤ ਪੀ ਲਿਆ, ਚਿੜੀ ਛੋਟੀ ਜੀ, ਤੇ ਉਹ ਲੜ ਪਏ ਚਿੜੀ ਤੇ ਬਾਜ, ਤੇ ਬਾਜ ਹਾਰ ਜਾਂਦਾ ਹੈ। ਹੁਣ ਹਾਥੀ ਵੱਡਾ ਸੀ ਕਿ ਭਾਈ ਬਚਿੱਤਰ ਸਿੰਘ ਜੀ, ਤੇ ਹਾਰਿਆ ਕੌਣ? ਕਿਉਂ? ਭਾਈ ਬਚਿੱਤਰ ਸਿੰਘ ਜੀ ਦੇ ਅੰਦਰ ਅੰਮ੍ਰਿਤ ਸੀ। ਇਹ ਤਾਕਤ ਆ ਅੰਮ੍ਰਿਤ ਦੀ, ਇਹ ਤਾਕਤ ਆ ਨਿਰਮਲ ਕਰਮਾਂ ਦੀ। ਸਰਦਾਰ ਹਰੀ ਸਿੰਘ ਜੀ ਨਲੂਏ ਦਾ ਨਾਮ ਸੁਣਿਆ? ਉਹਨਾਂ ਨੇ ਕਿਹਦਾ ਸ਼ਿਕਾਰ ਕੀਤਾ ਸੀ? ਕਾਹਦੇ ਨਾਲ, ਕਿਹੜੇ ਸ਼ਸਤਰ ਨਾਲ ਕੀਤਾ ਸੀ?
ਹੱਥਾਂ ਨਾਲ ਕਿੱਦਾਂ ਉਹਦਾ ਕੰਨ ਫੜ ਕੇ ਮਰੋੜਦਾ ਹੈ, ਹਾਂ ਮੂੰਹ ਚ ਹੱਥ ਪਾ ਕੇ ਕੀ ਕੀਤਾ। ਤੇ ਆਮ ਮਨੁੱਖ ਇੱਦਾਂ ਕਰ ਸਕਦਾ? ਉਹ ਤੇ ਸ਼ੇਰ ਖਾ ਜੂਗਾ, ਹੱਥ ਵੱਢ ਦੂਗਾ, ਹੋ ਜੂ ਨਾ ਇੱਦਾਂ। ਇਹ ਪੁੱਤ ਅੰਮ੍ਰਿਤ ਦੀ ਸ਼ਕਤੀ ਹੈ, ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਹੈ, ਜਿਹੜਾ ਅੰਮ੍ਰਿਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿੰਦੇ ਆ ਪੰਜ ਪਿਆਰਿਆਂ ਰਾਹੀਂ। ਠੀਕ ਹੈ, ਚਾਲੀ ਬੰਦੇ ਦਸ ਲੱਖ ਬੰਦਿਆਂ ਨਾਲ ਲੜ ਸਕਦੇ ਆ, ਤੇ ਲੜੇ ਆ ਨਾ, ਉਹ ਕਿਹੜੀ ਸ਼ਕਤੀ ਸੀ ਜਿਹੜੀ ਲੜਾ ਗਈ? ਅੰਮ੍ਰਿਤ ਦੀ ਸ਼ਕਤੀ। ਉਹ ਚਾਲੀਆਂ ਕੋਲ ਅੰਮ੍ਰਿਤ ਸੀ ਤੇ ਦਸ ਲੱਖ ਕੋਲ ਅੰਮ੍ਰਿਤ ਸੀਗਾ? ਨਹੀਂ, ਦਸ ਲੱਖ ਕੋਲ ਵੱਡੇ ਹਥਿਆਰ ਸਨ, ਸ਼ਸਤਰ ਵੱਡੇ ਸਨ, ਚਾਲੀਆਂ ਕੋਲ ਓਨੇ ਵੱਡੇ ਸ਼ਸਤਰ ਨਹੀਂ ਸਨ, ਪਰ ਚਾਲੀਆਂ ਕੋਲ ਅੰਮ੍ਰਿਤ ਸੀ। ਤੁਹਾਨੂੰ ਪਤਾ ਭਾਈ ਮੋਹਕਮ ਸਿੰਘ ਜੀ ਨੇ, ਭਾਈ ਮੋਹਕਮ ਸਿੰਘ ਜੀ ਕੌਣ ਸੀ? ਪਿਆਰੇ, ਹਨਾ, ਪੰਜ ਪਿਆਰਿਆਂ ਚੋਂ ਇੱਕ ਪਿਆਰੇ ਸੀ ਨਾ ਭਾਈ ਮੋਹਕਮ ਸਿੰਘ ਜੀ। ਭਾਈ ਮੋਹਕਮ ਸਿੰਘ ਜੀ ਉਸ ਚਾਲੀਆਂ ਵਾਲੇ ਯੁੱਧ ਚ ਸ਼ਾਮਲ ਸੀ ਚਮਕੌਰ ਦੀ ਗੜੀ ਚ, ਤੇ ਭਾਈ ਮੋਹਕਮ ਸਿੰਘ ਜੀ ਨੇ ਕੱਲਿਆਂ ਨੇ ਤੁਹਾਨੂੰ ਪਤਾ ਕਿੰਨੇ ਜਾਣਿਆਂ ਨੂੰ ਮਾਰਿਆ? ਸਵਾ ਲੱਖ, ਸਵਾ ਲੱਖ। ਸਵਾ ਲੱਖ ਕੀ ਹੁੰਦਾ ਅੰਗਰੇਜ਼ੀ ਚ? ਸੈਵਨ ਥਾਊਸੈਂਡ ਨਹੀਂ ਹੁੰਦਾ, ਹੰਡਰਡ ਟਵੈਂਟੀ ਫਾਈਵ ਥਾਊਸੈਂਡ, ਹੈਨਾ। ਇੰਨੇ ਬੰਦਿਆਂ ਨੂੰ ਇੱਕ ਮਨੁੱਖ ਨੇ ਮਾਰਤਾ। ਮਹਾਰਾਜ ਜੀ ਕਹਿੰਦੇ ਨਾ, ਸਵਾ ਲੱਖ ਸੇ ਤਬੈ ਗੋਬਿੰਦ ਸਿੰਘ। ਇਹ ਚਮਕੌਰ ਦੀ ਗੜੀ ਚ ਭਾਈ ਮੋਹਕਮ ਸਿੰਘ ਜੀ ਨੂੰ ਸਵਾ ਲੱਖ ਨਾਲ ਲੜਾਇਆ ਮਹਾਰਾਜ ਨੇ, ਇਹ ਬਚਨ ਸੱਚਾ ਹੋਇਆ ਉੱਥੇ। ਆਪਾਂ ਨੂੰ ਨਾ ਕੋਈ ਇੱਕ ਬੰਦੇ ਨੂੰ ਪੰਜ ਜਾਣੇ ਘੇਰ ਲੈਣ ਤੇ ਉਹ ਕੁੱਟ ਦਿੰਦੇ ਨਾ, ਵੀਹ ਜਾਣੇ ਘੇਰ ਲੈਣ ਕੁੱਟ ਦਿੰਦੇ ਆ, ਤੇ ਭਾਈ ਮੋਹਕਮ ਸਿੰਘ ਜੀ ਦਸ ਲੱਖ ਦੀ ਫੌਜ ਚ ਕਹੇ ਤੇ ਸਵਾ ਲੱਖ ਨੂੰ ਮਾਰ ਕੇ ਸ਼ਹੀਦ ਹੋਏ ਆ, ਸਵਾ ਲੱਖ ਬੰਦੇ ਨੂੰ। ਉਹ ਕਿਹੜੀ ਤਾਕਤ ਸੀ ਭਾਈ ਮੋਹਕਮ ਸਿੰਘ ਜੀ ਦੇ ਵਿੱਚ? ਅੰਮ੍ਰਿਤ ਦੀ ਸ਼ਕਤੀ। ਭਾਈ ਡੱਲੇ ਦੀ ਸਾਖੀ ਸੁਣੀ? ਭਾਈ ਡੱਲ ਸਿੰਘ ਜੀ ਹੋਏ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧਿਆਨ ਦਿਓ ਬੱਚੇ ਪੁੱਤਰ ਹੋਏ ਸਾਰੇ ਜਾਣੇ, ਸਾਖੀ ਸੁਣਿਓ ਧਿਆਨ ਨਾਲ, ਹੀ ਕੁਐਸਚਨ ਪੁੱਛਣੇ ਜੇ ਇਹਦੇ ਚੋਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗਏ, ਕਿੰਨੇ ਕਿੰਨੇ ਦਰਸ਼ਨ ਕੀਤੇ ਦਮਦਮਾ ਸਾਹਿਬ ਦੇ? ਸਾਬੋ ਕੀ ਤਲਵੰਡੀ ਥੋੜੇ ਜਾਣੇ ਹੋ ਪੁੱਤ, ਆਪਣੇ ਮਾਤਾ ਪਿਤਾ ਨੂੰ ਕਿਹਾ ਕਰੋ ਵੀ ਪੰਜਾਬ ਨੂੰ ਲੈ ਕੇ ਜਾਇਆ ਕਰੋ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ, ਆ ਵਿਆਹਾਂ ਵਿਹੂਆਂ ਤੇ ਭਾਵੇਂ ਘੱਟ ਜਾਇਆ ਕਰੋ, ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਿਆ ਕਰੋ। ਉੱਥੇ ਨਾ ਇੱਕ ਡੱਲਾ ਸੀ ਚੌਧਰੀ, ਉਹਦੇ ਕੋਲ ਫੌਜ ਸੀ, ਆਪਣੀ ਆਰਮੀ ਸੀ, ਤੇ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ ਮਹਾਰਾਜ ਨੂੰ ਜਾ ਕੇ, ਕਹਿੰਦਾ ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਛੱਡ ਆਏ, ਤੁਸੀਂ ਸਾਹਿਬਜ਼ਾਦੇ ਸ਼ਹੀਦ ਕਰਾ ਲਏ। ਅੱਛਾ, ਵੱਡੇ ਸਾਹਿਬਜ਼ਾਦਿਆਂ ਦਾ ਨਾਂ ਕੀ ਸੀ, ਕਿੱਥੇ ਸ਼ਹੀਦ ਹੋਏ, ਉਮਰ ਕੀ ਸੀ? ਪੰਦਰਾਂ ਤੋਂ ਵੀਹ ਸਾਲ, ਹਨਾ, ਪੰਦਰਾਂ ਤੋਂ ਵੀਹ ਸਾਲ ਦੋਵੇਂ ਸਾਹਿਬਜ਼ਾਦਿਆਂ ਦੀ ਉਮਰ ਸੀ ਵਿੱਚ ਵਿੱਚ, ਤੇ ਉਹ ਵੀ ਉਸ ਦਸ ਲੱਖ ਦੀ ਫੌਜ ਦੇ ਨਾਲ ਲੜ ਕੇ ਸ਼ਹੀਦ ਹੋਏ ਆ ਬੱਚੇ, ਪੰਦਰਾਂ ਤੋਂ ਵੀਹ ਸਾਲ ਦੇ ਬੱਚੇ। ਉਹ ਕਿਹੜੀ ਸ਼ਕਤੀ ਸੀ ਜਿਹੜੀ ਉਹਨਾਂ ਬੱਚਿਆਂ ਚ ਆ ਗਈ, ਛੋਟਿਆਂ ਚ? ਅੰਮ੍ਰਿਤ ਦੀ ਸ਼ਕਤੀ, ਉਹਨਾਂ ਅੰਮ੍ਰਿਤ ਛਕਿਆ ਸੀ। ਤੇ ਉਹ ਨਿਰਮਲ ਕਰਮ ਕਰਦੇ ਸੀ ਕਿ ਮੈਲੇ? ਨਿਰਮਲ ਕਰਮ। ਅੱਛਾ, ਛੋਟੇ ਸਾਹਿਬਜ਼ਾਦਿਆਂ ਦਾ ਨਾਮ ਕੀ, ਕੀ ਉਮਰ ਸੀ? ਪੰਜ ਤੋਂ ਦਸ ਸਾਲ ਦੇ ਵਿੱਚ,
ਹਨਾ ਤੁਹਾਡੇ ਚੋਂ ਹੈਗਾ 5 ਤੋਂ 10 ਸਾਲ ਦੇ ਵਿੱਚ ਬਹੁਤ ਜਾਣੇ ਹੋਣੇ ਤੁਸੀਂ ਹੱਥ ਖੜੇ ਕਰੋ ਕਿੰਨੇ ਜਾਣੇ 5 ਤੋਂ 10 ਸਾਲ ਦੀ ਏਜ ਦੇ ਵਿੱਚ ਵਿੱਚ ਕਿੰਨੇ ਜਾਣੇ ਕਰ ਲਓ ਥੱਲੇ ਜ਼ਿਆਦੇ ਇਹਦੇ ਚ ਥੱਲੇ ਕਰ ਲਓ ਹੱਥ ਪੁੱਤ 5 ਤੋਂ 10 ਸਾਲ ਦੀ ਉਮਰ ਵਾਲੇ ਬੱਚੇ ਸਰਕਾਰੀ ਬੰਦਿਆਂ ਦੇ ਵਿੱਚ ਜਾ ਕੇ ਜ਼ਾਲਮਾਂ ਦੇ ਵਿੱਚ ਜਾ ਕੇ ਤੇ ਆਪਣਾ ਧਰਮ ਨਹੀਂ ਛੱਡਣ ਦੇ ਤੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਹੋ ਜਾਂਦੇ ਆ ਪਰ ਸਿੱਖੀ ਨਹੀਂ ਛੱਡਦੇ ਹਨਾ ਮੁਸਲਮਾਨ ਨਹੀਂ ਬਣਦੇ ਉਹ ਕਿਹੜੀ ਸ਼ਕਤੀ ਕਿਹੜੀ ਬਹਾਦਰੀ ਕਿਹੜੀ ਤਾਕਤ ਸੀ ਜਿਹਨੇ ਉਹਨਾਂ ਬੱਚਿਆਂ ਨੂੰ ਡੋਲਣ ਨਹੀਂ ਦਿੱਤਾ ਅੰਮ੍ਰਿਤ ਦੀ ਸ਼ਕਤੀ ਪੁੱਤ ਇੰਨਾ ਪਿਆਰਾ ਆ ਅੰਮ੍ਰਿਤ ਇੰਨਾ ਤਾਕਤ ਵਾਲਾ ਆ ਅੰਮ੍ਰਿਤ ਇੰਨੀਆਂ ਬਖਸ਼ਿਸ਼ਾਂ ਆ ਇਸ ਅੰਮ੍ਰਿਤ ਦੇ ਵਿੱਚ ਤੇ ਭਾਈ ਡੱਲ ਸਿੰਘ ਜਿਹੜੇ ਬਣੇ ਡੱਲਾ ਉਹਨਾਂ ਦੇ ਕੋਲ ਕੀ ਆ ਨਾਲ ਕੀ ਆ ਭਾਈ ਡੱਲੇ ਦੇ ਦੱਸੋ ਪੁੱਤ ਸਾਰੇ ਭਾਈ ਤੂੰ ਨਾ ਉੱਚੀ ਆਵਾਜ਼ ਕਰ ਬਾਕੀਆਂ ਦੀ ਸੁਣਦੀ ਨੀ ਤੂੰ ਹੌਲੀ ਦੱਸ ਕੀ ਸੀ ਭਾਈ ਡੱਲੇ ਕੋਲ ਫੌਜ ਤੇ ਉਹ ਫੌਜ ਲੈ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਂਦੇ ਆ ਕਿੱਥੇ ਕਿਹੜੇ ਥਾਂ ਸੀ ਗੁਰੂ ਗੋਬਿੰਦ ਸਿੰਘ ਜੀ ਉਦੋਂ ਸਾਬੋ ਕੀ ਤਲਵੰਡੀ ਕਿਹੜਾ ਗੁਰਦੁਆਰਾ ਸਾਹਿਬ ਉੱਥੇ ਸ੍ਰੀ ਦਮਦਮਾ ਸਾਹਿਬ ਹਾਂ ਤਖ਼ਤ ਤੇ ਡੱਲਾ ਜਾਂਦਾ ਕਹਿੰਦਾ ਮਹਾਰਾਜ ਤੁਸੀਂ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਤੁਸੀਂ ਆਨੰਦਪੁਰ ਸਾਹਿਬ ਛੱਡ ਆਏ ਤੁਹਾਡਾ ਨੀਲਾ ਘੋੜਾ ਤੁਹਾਡੇ ਕੋਲ ਨਹੀਂ ਹੈਗਾ ਬਾਜ ਤੁਹਾਡੇ ਕੋਲ ਨਹੀਂ ਹੈਗਾ ਸੱਚੇ ਪਾਤਸ਼ਾਹ ਤਾਜ ਤੁਹਾਡੇ ਕੋਲ ਨਹੀਂ ਹੈਗਾ ਕਿਉਂਕਿ ਤਾਜ ਪੰਥ ਨੂੰ ਦੇ ਆਏ ਸੀ ਨਾ ਚਮਕੌਰ ਦੀ ਗੜੀ ਚ ਤਾਜ ਵੀ ਮਹਾਰਾਜ ਲਾ ਕੇ ਪੰਥ ਨੂੰ ਦੇ ਆਏ ਤੇ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਦੱਸ ਦੇ ਮੈਂ ਆਪਣੀ ਫੌਜ ਲੈ ਕੇ ਆਉਂਦਾ ਮੈਂ ਤੁਹਾਡੀ ਮਦਦ ਕਰਦਾ ਤੇ ਤੁਹਾਡੇ ਕੋਲ ਘੋੜਾ ਵੀ ਹੁੰਦਾ ਤੁਹਾਡੇ ਕੋਲ ਸਾਹਿਬਜ਼ਾਦੇ ਵੀ ਹੁੰਦੇ ਤੁਹਾਡੇ ਕੋਲ ਸਿੰਘ ਵੀ ਹੁੰਦੇ ਤੁਹਾਡੇ ਕੋਲ ਤਾਜ ਵੀ ਹੁੰਦਾ ਤੁਹਾਡੇ ਕੋਲ ਅਨੰਦਪੁਰ ਸਾਹਿਬ ਵੀ ਹੁੰਦਾ ਏਦਾਂ ਕਿਹਾ ਨਾ ਮਹਾਰਾਜ ਕਹਿੰਦੇ ਠੀਕ ਆ ਜੇ ਤੂੰ ਏਦਾਂ ਹੀ ਕਹਿੰਦਾ ਭਾਈ ਦੇਖ ਲੈਨੇ ਆ ਓਨੇ ਚਿਰ ਨੂੰ ਨਾ ਮਹਾਰਾਜ ਜੀ ਦੇ ਕੋਲ ਇੱਕ ਬੰਦੂਕ ਆ ਗਈ ਭੇਟਾ ਚ ਪੁੱਤ ਗੁਰਸਿੱਖ ਜਿਹੜੇ ਸਨ ਜਿਵੇਂ ਆਪਾਂ ਪੈਸੇ ਲੈ ਕੇ ਆਉਂਦੇ ਆਟਾ ਚੌਲ ਲੈ ਕੇ ਆਉਂਦੇ ਨਾ ਗੁਰਸਿੱਖ ਮਹਾਰਾਜ ਜੀ ਨੂੰ ਸ਼ਸਤਰ ਵੀ ਭੇਟ ਕਰਦੇ ਜਿਵੇਂ ਉਹ ਮਹਾਰਾਜ ਜੀ ਦੇ ਅੱਗੇ ਸ਼ਸਤਰ ਸੱਜੇ ਆ ਨਾ ਇਹ ਵੀ ਭੇਟਾ ਕਰਿਆ ਕਰੋ ਜਦੋਂ ਪੰਜਾਬ ਜਾਓ ਕੋਈ ਸੋਹਣਾ ਜਿਹਾ ਸ਼ਸਤਰ ਲੈ ਆਓ ਤੇ ਮਹਾਰਾਜ ਜੀ ਨੂੰ ਆ ਕੇ ਭੇਟਾ ਕਰਨਾ ਮਹਾਰਾਜ ਖੁਸ਼ ਬਹੁਤ ਹੁੰਦੇ ਆ ਠੀਕ ਆ ਤੇ ਇੱਕ ਲਾਹੌਰ ਦਾ ਸਿੱਖ ਮਹਾਰਾਜ ਜੀ ਨੂੰ ਭੇਟਾ ਕਰਨ ਦੇ ਲਈ ਬੰਦੂਕ ਲੈ ਆਇਆ ਕੀ ਲੈ ਆਇਆ ਤੇ ਉਧਰ ਡੱਲਾ ਇਹ ਕਹਿ ਕੇ ਹਟਿਆ ਸੀ ਮੈਨੂੰ ਦੱਸ ਦੇ ਮੇਰੀ ਫੌਜ ਆਉਂਦੀ ਤੇ ਮਹਾਰਾਜ ਦੇ ਹੱਥ ਚ ਬੰਦੂਕ ਆ ਮਹਾਰਾਜ ਨੇ ਬੰਦੂਕ ਫੜੀ ਕਹਿੰਦੇ ਡੱਲਿਆ ਬੰਦੂਕ ਪਰਖਣੀ ਆ ਪਰਖਣ ਦਾ ਮਤਲਬ ਹੁੰਦਾ ਪੁੱਤ ਕਿ ਨਿਸ਼ਾਨਾ ਲਾ ਕੇ ਵੇਖਣਾ ਆ ਕਿ ਬੰਦੂਕ ਦਾ ਨਿਸ਼ਾਨਾ ਸਹੀ ਲੱਗਦਾ ਆ ਗੋਲੀ ਸਹੀ ਚੱਲਦੀ ਆ ਕਹਿੰਦੇ ਡੱਲਿਆ ਬੰਦੂਕ ਪਰਖਣੀ ਆ ਤੇ ਆਪਣਾ ਇੱਕ ਨਾ ਫੌਜੀਆਂ ਨੂੰ ਦੇ ਅੱਗੇ ਖਲੋਵੇ ਸਾਡੇ ਤੇ ਅਸੀਂ ਬੰਦੂਕ ਚਲਾਈਏ ਉਹ ਵਹਿੰਦੇ ਸਾਰੇ ਵੀ ਇਹ ਕੀ ਤਰੀਕਾ ਆ ਬੰਦੂਕ ਪਰਖਣ ਦਾ ਬੰਦੂਕ ਪਰਖਣੀ ਕਿਸੇ ਟਾਰਗੇਟ ਤੇ ਮਾਰ ਲੈਣ ਕਿਸੇ ਕੰਧ ਤੇ ਮਾਰ ਲੈਣ ਓਏ ਨਾ ਪੁੱਤ ਸਿੱਧੇ ਹੋ ਕੇ ਬੈਠੋ ਕਿਸੇ ਕੰਧ ਤੇ ਮਾਰ ਲੈਣ ਪਰ ਹੁਣ ਮਹਾਰਾਜ ਨੇ ਕਿਹਾ ਸੀ ਤੇ ਮਹਾਰਾਜ ਨੂੰ ਪਹਿਲਾਂ ਡੱਲਾ ਕੀ ਕਹਿ ਕੇ ਡਿਆ ਸੀ ਕਿ ਮੇਰੇ ਫੌਜੀ ਬਹਾਦਰ ਬੜੇ ਤੁਸੀਂ ਸਾਨੂੰ ਦੱਸ ਦੇ ਅਸੀਂ ਲੜਦੇ ਤੇ ਡੱਲਾ ਵਹਿੰਦਾ ਫੌਜੀਆਂ ਵੱਲ ਨੂੰ ਤੇ ਸਾਰੇ ਹੀ ਨੀਵੀਆਂ ਪਾ ਲੈਂਦੇ ਹੁਣ ਬੰਦੂਕ ਦੇ ਅੱਗੇ ਖੜਨ ਦੀ ਹਿੰਮਤ ਹੋ ਸਕਦੀ ਕਿਸੇ ਦੀ ਵੀ ਜਾਣ ਬੁੱਝ ਕੇ ਖੜਨਾ ਵੀ ਤੂੰ ਗੋਲੀ ਚਲਾ ਦੇ ਮੈਨੂੰ ਮਾਰ ਉਹ ਸਾਰੇ ਨੀਵੀਆਂ ਪਾਲੇ ਤੇ ਕੁਝ ਫੌਜੀ ਬਾਹਰ ਸੀ ਤੇ ਮਹਾਰਾਜ ਕਹਿੰਦੇ ਡੱਲਿਆ ਜਾ ਬਾਕੀ ਫੌਜੀਆਂ ਨੂੰ ਪੁੱਛ ਲਾ ਜੇ ਕੋਈ ਆਉਂਦਾ ਤੇ ਡੱਲਾ ਗਿਆ ਉੱਠ ਕੇ ਫੌਜੀਆਂ ਨੂੰ ਜਾ ਕੇ ਕਹਿੰਦਾ ਮਹਾਰਾਜ ਜੀ ਨੇ ਬੰਦੂਕ ਪਰਖਣੀ ਆ ਨਵੀਂ ਆਈ ਆ
ਤੇ ਕੋਈ ਫੌਜੀ ਆਓ ਅੱਗੇ ਖਲੋਣਾ ਗੋਲੀ ਦੇ, ਉਹ ਡੱਲੇ ਨੂੰ ਕਹਿੰਦੇ ਵੀ ਤੂੰ ਮਰਵਾਉਣਾ ਉਹਨੂੰ, ਇਹ ਕੀ ਤਰੀਕਾ ਹੋਇਆ ਬੰਦੂਕ ਪਰਖਣ ਦਾ, ਅਸੀਂ ਨੀ ਜਾਣਾ ਜੁਣਾ। ਪੁੱਤ ਚਕਾਰੇ ਛੱਡਣ ਵਾਲੀ ਗੱਲ ਅਜੇ ਅੱਗੇ ਆਉਣੀ ਹੈ, ਇਹ ਚਕਾਰੇ ਛੱਡਣ ਵਾਲੀ ਗੱਲ ਨੀ ਹੈਗੀ, ਇੱਥੇ ਤੇ ਉਹ ਨਾ ਕਰਨ ਦੇ ਆ। ਜਕਾਰਾ ਛੱਡੀ ਦਾ ਹੁੰਦਾ ਚੜ੍ਹਦੀ ਗਲਾ ਵਾਲੀ ਗੱਲ ਤੇ, ਇਹ ਤੇ ਢੈਂਦੀ ਗਲਾ ਵਾਲੀ ਗੱਲ ਨੀ ਹੈ ਜੇ ਤੁਸੀਂ ਜਕਾਰੇ ਛੱਡੀ ਜਾਂਦੇ। ਇਹ ਕੋਈ ਮਿਕਸਿੰਗ ਨੀ ਕਰਨੀ ਹੁੰਦੀ ਕਥਾ ਕੀਰਤਨ ਚ ਜਕਾਰਿਆਂ ਦੀ, ਜਦੋਂ ਜੀ ਕੀਤਾ ਛੱਡਦਾ। ਇਹ ਪੁੱਤ ਅੰਦਰੋਂ ਨਿਕਲਦਾ ਹੈ ਪ੍ਰੇਮ ਚ ਜੋਸ਼ ਚ। ਚਲੋ ਚੰਗੀ ਗੱਲ ਆ, ਚੱਲ ਜਾਚ ਸਿੱਖਣ ਦੇ ਅਜੇ ਜਕਾਰੇ ਛੱਡਣ ਦੀ ਕੈਂਪ ਚ, ਤੁਹਾਡਾ ਮਾਫ ਆ ਸਾਰਾ ਕੁਝ, ਤੁਹਾਡਾ ਚੜ੍ਹਦੀ ਕਲਾਈ ਆ, ਠੀਕ ਆ, ਤੁਸੀਂ ਛੱਡ ਲਿਆ ਕਰੋ ਜਿੱਥੇ ਮਰਜ਼ੀ। ਅੱਛਾ ਗੱਲ ਸੁਣੋ ਧਿਆਨ, ਡੱਲਾ ਆ ਜਾਂਦਾ ਮਹਾਰਾਜ ਜੀ ਦੇ ਕੋਲ, ਤੇ ਮਹਾਰਾਜ ਨੂੰ ਆ ਕੇ ਕਹਿੰਦਾ ਮਹਾਰਾਜ ਮੇਰਾ ਤੇ ਫੌਜੀ ਕੋਈ ਵੀ ਨੀ ਮੰਨਣ ਦਿਆ। ਤੇ ਮਹਾਰਾਜ ਕਹਿੰਦੇ ਡੱਲਿਆ ਕੋਈ ਗੱਲ ਨੀ, ਫੌਜੀ ਨੀ ਮੰਨਦਾ ਤੇ ਤੂੰ ਖਲੋ ਜਾ। ਹੁਣ ਉਹ ਚੌਧਰੀ ਆ, ਵੱਡਾ ਬੰਦਾ ਆ, ਤੇ ਕਹਿੰਦਾ ਮਹਾਰਾਜ ਇਹ ਕੀ ਤਰੀਕਾ ਹੋਇਆ, ਜੇ ਮੈਂ ਹੀ ਮਰ ਗਿਆ ਤੇ ਫੌਜੀ ਕਰਨਗੇ ਮਗਰ, ਨਹੀਂ ਮਹਾਰਾਜ ਆਹ ਹਿੰਮਤ ਨੀ ਮੇਰੀ ਹੈਗੀ। ਹੁਣ ਡਰ ਗਿਆ ਡੱਲਾ ਵੀ, ਫੌਜੀ ਵੀ ਡਰ ਗਏ। ਅੱਛਾ ਮਹਾਰਾਜ ਡੱਲੇ ਨੂੰ ਕਹਿੰਦੇ ਵੀ ਜਾ, ਸਾਡੇ ਸਿੱਖ ਹੋਣੇ ਆ ਉੱਥੇ ਬਾਹਰ, ਉਹਨਾਂ ਨੂੰ ਜਾ ਕੇ ਆਵਾਜ਼ ਦੇ ਕਿ ਮਹਾਰਾਜ ਨੇ ਬੰਦੂਕ ਪਰਖਣੀ ਆ, ਗੋਲੀ ਚਲਾਉਣੀ ਆ, ਤੇ ਕੋਈ ਸਿੱਖ ਆਵੋ। ਤੇ ਡੱਲਾ ਚਲਾ ਗਿਆ, ਕਹਿੰਦਾ ਸ਼ੁਗਰ ਆ ਮੈਂ ਬਚ ਗਿਆ, ਸਿੱਖਾਂ ਦੀ ਵਾਰੀ ਆਈ, ਆਪੇ ਮਰਦੇ ਰਹਿਣ। ਜਾ ਕੇ ਸਿੱਖਾਂ ਨੂੰ ਕਹਿੰਦਾ ਮਹਾਰਾਜ ਨੇ ਬੰਦੂਕ ਪਰਖਣੀ ਆ, ਤੇ ਮਹਾਰਾਜ ਕਿਸੇ ਸਿੱਖ ਨੂੰ ਸੱਦਦੇ ਆ। ਤੇ ਦੋ ਸਿੱਖਾਂ ਨੇ ਆਵਾਜ਼ ਸੁਣ ਲਈ ਡੱਲੇ ਦੀ, ਉਹ ਭੱਜੇ ਆਏ, ਦੋਵੇਂ ਹੀ ਭੱਜੇ ਆਏ ਤੇ ਆ ਕੇ ਖਲੋ ਗਏ ਮਹਾਰਾਜ ਦੇ ਅੱਗੇ। ਤੇ ਦੋਵੇਂ ਆਪਸ ਚ ਲੜੀ ਜਾਂਦੇ ਆ, ਪਤਾ ਕਿਉਂ? ਉਹ ਕਹਿੰਦਾ ਮੈਂ ਅੱਗੇ ਖਲੋਣਾ, ਉਹ ਕਹਿੰਦਾ ਮੈਂ ਅੱਗੇ ਖਲੋਣਾ, ਉਹ ਕਹਿੰਦਾ ਮੈਂ ਮਹਾਰਾਜ ਦੀ ਗੋਲੀ ਖਾਣੀ ਆਪਣੀ ਛਾਤੀ ਚ, ਉਹ ਕਹਿੰਦਾ ਮੈਂ ਖਾਣੀ। ਡੱਲਾ ਵੇਖੀ ਜਾਂਦਾ ਸਾਰਾ ਕੁਝ ਵੀ ਇਹ ਸਿੱਖ ਕਿੱਦਾਂ ਦੇ ਆ, ਇਹਨਾਂ ਨੂੰ ਪਤਾ ਵੀ ਆ ਗੋਲੀ ਵੱਜਿਆ ਮਰਜ਼ੀ ਦਾ ਆ। ਇਹ ਫੇਰ ਕਹਿੰਦੇ ਮੈਂ ਮਰਨਾ ਮੈਂ ਮਰਨਾ। ਉਹਨਾਂ ਦੇ ਨਾਮ ਪਤਾ ਕੀ ਸੀ? ਭਾਈ ਵੀਰ ਸਿੰਘ ਜੀ, ਭਾਈ ਧੀਰ ਸਿੰਘ ਜੀ। ਤੇ ਜਿਹਦੇ ਨਾਮ ਨਾਲ ਸਿੰਘ ਲੱਗੇ ਉਹਨੇ ਅੰਮ੍ਰਿਤ ਛਕਿਆ ਹੋਊਗਾ। ਤੇ ਉਹ ਕਿਹੜੀ ਸ਼ਕਤੀ ਸੀ ਜਿਹੜੀ ਉਹਨਾਂ ਨੂੰ ਇੰਨਾ ਦਲੇਰ ਕਰ ਗਈ, ਡਰ ਹੀ ਨਹੀਂ ਰਿਹਾ ਤੇ ਅੱਗੇ ਹੁੰਦੇ ਗੋਲੀ ਦੇ? ਕਾਹਦੀ ਸ਼ਕਤੀ ਸੀ? ਉਹ ਅੰਮ੍ਰਿਤ ਦੀ ਸ਼ਕਤੀ। ਅੱਛਾ ਉਹ ਖਲੋ ਗਏ ਦੋਵੇਂ। ਫਿਰ ਹੁਣ ਮਹਾਰਾਜ ਨੇ ਗੋਲੀ ਚਲਾਉਣੀ ਨਾ, ਡੱਲਾ ਵੀ ਵੇਖਣ ਦਿਆ ਆ, ਡੱਲੇ ਦੇ ਫੌਜੀ ਵੀ ਵੇਖਣ ਦੇ ਆ, ਬਾਕੀ ਵੀ ਸਾਰੇ ਬੈਠੇ ਆ, ਤੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਹੈ ਅੱਗੇ ਅੱਗੇ ਹੁੰਦੇ ਆ ਵੀ ਮੇਰੇ ਵੱਜ ਜੇ ਗੋਲੀ, ਮੇਰੇ ਵੱਜ ਜੇ। ਮਹਾਰਾਜ ਨੇ ਬੰਦੂਕ ਲੋਡ ਕੀਤੀ, ਫੜੀ ਤੇ ਬੰਦੂਕ ਤਾਂ ਨੂੰ ਕਰਕੇ ਚਲਾ ਦਿੱਤੀ, ਕਿਸੇ ਦੇ ਵੀ ਨਹੀਂ ਮਾਰੀ। ਮਾਰਨਾ ਥੋੜਾ ਸੀ, ਮਹਾਰਾਜ ਨੇ ਦੱਸਣਾ ਸੀ ਡੱਲੇ ਨੂੰ ਕਿ ਜਿਹਨੇ ਅੰਮ੍ਰਿਤ ਛਕਿਆ ਹੋਏ ਤੇ ਨਿਰਮਲ ਕਰਮ ਕਰਦਾ ਹੈ ਉਹ ਡਰਦਾ ਨਹੀਂ, ਉਹ ਬਹਾਦਰ ਹੁੰਦਾ ਹੈ, ਉਹ ਮੌਤ ਤੋਂ ਵੀ ਨਹੀਂ ਡਰਦਾ। ਤੇ ਡੱਲਿਆ ਤੂੰ ਕਹਿਣ ਦਿਆ ਮੈਂ ਇੱਦਾਂ ਕਰਦਾ ਮੈਂ ਇੱਦਾਂ ਕਰਦਾ, ਤੁਸੀਂ ਮੈਨੂੰ ਦੱਸ ਦੇ ਮੈਂ ਆਪਣੀ ਫੌਜ ਲੈ ਕੇ ਆਉਂਦਾ, ਤੇ ਵੇਖ ਅੰਮ੍ਰਿਤ ਦੀ ਸ਼ਕਤੀ। ਤੇ ਜਦੋਂ ਡੱਲੇ ਨੇ ਵੇਖਿਆ ਨਾ ਅੰਮ੍ਰਿਤ ਦੀ ਸ਼ਕਤੀ, ਤੇ ਫਿਰ ਡੱਲਾ ਪਤਾ ਕੀ ਕਹਿੰਦਾ ਇੱਕ ਦਿਨ ਮਹਾਰਾਜ ਨੂੰ, ਕਹਿੰਦਾ ਮਹਾਰਾਜ ਮੈਨੂੰ ਵੀ ਅੰਮ੍ਰਿਤ ਛਕਾ ਦੋ। ਕੀ ਕਹਿੰਦਾ? ਪੁੱਤ ਅੰਮ੍ਰਿਤ ਮੰਗੀ ਦਾ ਆ, ਮੰਗਿਆ ਮਿਲਦਾ ਆ, ਮਹਾਰਾਜ ਨੂੰ ਕਹੀਦਾ ਮੈਨੂੰ ਅੰਮ੍ਰਿਤ ਦਿਓ। ਡੱਲਾ ਕਹਿੰਦਾ ਮਹਾਰਾਜ ਮੈਨੂੰ ਵੀ ਅੰਮ੍ਰਿਤ ਛਕਾ ਦੋ। ਤੇ ਮਹਾਰਾਜ ਨੇ ਫਿਰ ਡੱਲੇ ਨੂੰ ਅੰਮ੍ਰਿਤ ਛਕਾ ਦਿੱਤਾ। ਹਾਂ
ਬਸ ਹੈ। ਹਾਂ ਹੁਣ ਤੁਹਾਡੀ ਟਾਈਮਿੰਗ ਠੀਕ ਸੀ, ਹੁਣ ਪਤਾ ਲੱਗ ਗਿਆ ਨਾ ਚਿਕਾਰਾ ਕਦੋਂ ਛੱਡਣਾ ਹੁੰਦਾ। ਹਾਂ ਆ ਟਾਈਮਿੰਗ ਠੀਕ ਚਾਹੀਦੀ ਆ, ਸ਼ਾਬਾਸ਼। ਅੱਜ ਤਾਜ਼ੇ ਤਾਜ਼ੇ ਛੱਡਣੇ ਸਿੱਖੇ ਜੇ ਆਪਦੇ। ਅੱਛਾ ਸ਼ਾਬਾਸ਼ ਪੁੱਤ, ਬਹੁਤ ਵਧੀਆ ਬਹੁਤ ਵਧੀਆ। ਅਸੀਂ ਵੀ ਜਦੋਂ ਤੁਹਾਡੇ ਵਰਗੇ ਸੀ ਨਾ, ਜਦੋਂ ਤੁਹਾਡੀ ਉਮਰ ਦੇ ਸੀ ਤੇ ਬੜੇ ਸ਼ਬਦ ਗਾਉਂਦੇ ਹੁੰਦੇ ਸੀ ਤੇ ਜਕਾਰੇ ਛੱਡਣੇ, ਬੜਾ ਜੋਸ਼ ਹੁੰਦਾ ਚੜ੍ਹਦੀ ਕਲਾ ਜੋਸ਼ ਹੋ ਜੀ ਦਾ। ਇਹ ਬਹੁਤ ਚੰਗੀ ਗੱਲ ਆ ਪੁੱਤ, ਸਤਿ ਸ੍ਰੀ ਅਕਾਲ ਜਦੋਂ ਕਹੀਦਾ ਨਾ, ਉਹ ਅਕਾਲ ਹੀ ਸੱਤ ਆ, ਇੱਕ ਪਰਮੇਸ਼ਰ ਜੀ ਸੱਤ ਆ, ਬਾਕੀ ਝੂਠ ਆ। ਡੱਲੇ ਨੇ ਵੀ ਅੰਮ੍ਰਿਤ ਛਕ ਲਿਆ ਜੀ, ਤੇ ਡੱਲੇ ਤੋਂ ਬਣ ਗਿਆ ਭਾਈ ਡੱਲ ਸਿੰਘ ਜੀ, ਕਿਉਂਕਿ ਜਿਹੜਾ ਅੰਮ੍ਰਿਤ ਛਕ ਲੈਂਦਾ ਸੀ ਉਹਦੇ ਨਾਮ ਨਾਲ ਸਿੰਘ ਲੱਗਦਾ ਸੀ, ਉਦਾਂ ਸਿੰਘ ਨਹੀਂ ਸੀ ਲੱਗਦਾ। ਤੇ ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਆ, ਅੰਮ੍ਰਿਤ ਛਕ ਲਓ। ਭਾਈ ਦਇਆ ਸਿੰਘ ਜੀ ਕਦੋਂ ਸਿੰਘ ਲੱਗਾ ਨਾਮ ਦੇ ਨਾਲ, ਪਹਿਲਾਂ ਕੀ ਸੀ? ਭਾਈ ਦਇਆ ਰਾਮ ਜੀ, ਜਦੋਂ ਅੰਮ੍ਰਿਤ ਛਕ ਲਿਆ ਭਾਈ ਦਇਆ ਸਿੰਘ ਜੀ ਬਣ ਗਏ। ਇਸ ਲਈ ਪੁੱਤ ਸਿੰਘ ਲਾਉਣ ਦਾ ਹੱਕਦਾਰ ਉਹ ਹੀ ਆ ਜਿਹਨੇ ਅੰਮ੍ਰਿਤ ਛਕਿਆ ਹੈ। ਤੇ ਤੁਹਾਡੇ ਨਾਵਾਂ ਨਾਲ ਸਿੰਘ ਲੱਗਾ ਨਾ, ਕੌਰ ਲੱਗਾ ਆ, ਅੰਮ੍ਰਿਤ ਛਕ ਲਓ ਤਾਂ ਹੀ ਸੋਹਣਾ ਲੱਗਦਾ ਹੈ, ਓਦਾਂ ਨੀ ਜੇ ਸੋਹਣਾ ਲੱਗਦਾ ਸਿੰਘ ਕੌਰ, ਠੀਕ ਆ। ਤੇ ਭਾਈ ਡੱਲੇ ਤੋਂ ਭਾਈ ਡੱਲ ਸਿੰਘ ਜੀ ਬਣ ਗਏ, ਠੀਕ ਆ। ਅਕਾਲੀ ਫੂਲਾ ਸਿੰਘ ਜੀ ਕੌਣ, ਪਤਾ ਕੌਣ ਸੀ? ਅਕਾਲੀ ਜੀ ਸੀ, ਅਕਾਲੀ ਜੀ, ਅਕਾਲ ਦੇ ਪੁਜਾਰੀ, ਅੱਜ ਕੱਲ ਵਰਗੇ ਨੀ ਜਿਹਨਾਂ ਨਾਲ ਅਕਾਲੀ ਲੱਗਦਾ, ਅਸਲੀ ਚ ਅਕਾਲ ਨੂੰ ਪੂਜਣ ਵਾਲੇ, ਇੱਕ ਪਰਮੇਸ਼ਰ ਜੀ ਦੇ, ਜਿਹੜੇ ਅਕਾਲ ਜੀ ਦੀ ਪੂਜਾ ਕਰਦੇ, ਨਮਸਕਾਰਾਂ ਕਰਦੇ, ਅਕਾਲ ਜੀ ਦੇ ਚਰਨਾਂ ਤੇ ਰਹਿੰਦੇ, ਮੇਰੇ ਮਨ ਬਸ ਜਿਹਦੇ ਇੱਦਾਂ ਹੋ ਗਿਆ ਨਾ, ਉਹ ਅਕਾਲ ਦਾ ਪੁਜਾਰੀ ਆ, ਜਿਹੜਾ ਪ੍ਰੀਤ ਨਾਲ ਸਤਿਗੁਰ ਜੀ ਦੇ ਚਰਨ ਪਰਸਣ ਲੱਗ ਪਿਆ। ਤੇ ਅਕਾਲੀ ਫੂਲਾ ਸਿੰਘ ਜੀ, ਹੁਣ ਅਕਾਲੀ ਫੂਲਾ ਸਿੰਘ ਜੀ ਕਦੋਂ ਹੋਏ ਆ, ਉਦੋਂ ਕੀ ਸੀ ਪੰਜਾਬ ਚ? ਖਾਲਸਾ ਰਾਜ, ਮਹਾਰਾਜਾ ਰਣਜੀਤ ਸਿੰਘ ਜੀ ਸੀ ਨਾ ਉਦੋਂ ਅਕਾਲੀ ਫੂਲਾ ਸਿੰਘ ਜੀ ਸੀ। ਤੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਸੀ ਨਾ, ਸ੍ਰੀ ਅਨੰਦਪੁਰ ਸਾਹਿਬ ਖਾਲਸਾ ਰਾਜ ਤੋਂ ਬਾਹਰ ਸੀ, ਕਿਉਂਕਿ ਸਤਲੁਜ ਤੋਂ ਪਰਾਂ ਸੀ, ਉੱਥੇ ਅੰਗਰੇਜ਼ਾਂ ਦਾ ਰਾਜ ਸੀ। ਤੇ ਅੰਗਰੇਜ਼ਾਂ ਨੇ ਕੀ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਨਾ ਚਾਹ ਵੰਡਣੀ ਸ਼ੁਰੂ ਕਰ ਦਿੱਤੀ, ਚਾਹ ਪੱਤੀ, ਜਿਹੜੀ ਚਾਹ ਪੀਂਦੇ ਨਾ ਅਸੀਂ, ਇਹ ਅੰਗਰੇਜ਼ਾਂ ਨੇ ਪੰਜਾਬ ਚ ਵੰਡਣੀ ਸ਼ੁਰੂ ਕਰਤੀ। ਤੇ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗ ਗਿਆ, ਉਹ ਗਏ, ਉਹਨਾਂ ਜਾ ਕੇ ਨਾ ਤੇ ਉਹ ਜਿਹੜਾ ਅਫਸਰ ਸੀ ਅੰਗਰੇਜ਼, ਉਹਨੂੰ ਮਾਰਤਾ, ਕਹਿੰਦੇ ਨਸ਼ਾ ਆ ਚਾਹ ਪੰਜਾਬ ਦੇ ਵਿੱਚ, ਅਸੀਂ ਨਸ਼ਾ ਨਹੀਂ ਵੰਡਣ ਦੇਣਾ। ਉਹਨੂੰ ਮਾਰ ਕੇ ਤੇ ਪੰਜਾਬ ਆ ਗਏ। ਅੰਗਰੇਜ਼ਾਂ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਅਕਾਲੀ ਫੂਲਾ ਸਿੰਘ ਜੀ ਨੂੰ ਸਾਡੇ ਹਵਾਲੇ ਕਰੋ, ਅਸੀਂ ਫੜਨਾ ਆ, ਇਹਨੇ ਸਾਡਾ ਬੰਦਾ ਮਾਰਿਆ। ਤੇ ਅੰਗਰੇਜ਼ ਅਕਾਲੀ ਫੂਲਾ ਸਿੰਘ ਜੀ ਨੂੰ ਫੜ ਨਹੀਂ ਸਕੇ। ਅਕਾਲੀ ਫੂਲਾ ਸਿੰਘ ਜੀ ਚੜ੍ਹਦੀ ਕਨਾਲ ਨਾਲ ਜੂਝਦੇ ਰਹੇ ਜੰਗਾਂ ਚ, ਜਿੱਤਦੇ ਰਹੇ ਜੰਗਾਂ, ਅਖੀਰ ਸ਼ਹੀਦ ਹੋਏ। ਕਿਹੜੀ ਤਾਕਤ ਸੀ ਜਿਹਦੇ ਕਰਕੇ ਅੰਗਰੇਜ਼ ਇੰਨੀ ਉਹਨਾਂ ਕੋਲ ਫੌਜ ਆਰਮੀ, ਪਰ ਅਕਾਲੀ ਫੂਲਾ ਸਿੰਘ ਜੀ ਨੂੰ ਉਹ ਫੜ ਨਹੀਂ ਸਕੇ? ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਪੁੱਤ ਇੰਨਾ ਅੰਮ੍ਰਿਤ ਪਿਆਰਾ ਆ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੰਨਾ ਪਿਆਰਾ ਅੰਮ੍ਰਿਤ ਸਾਨੂੰ ਛਕਣਾ ਚਾਹੀਦਾ ਕਿ ਨਹੀਂ? ਛਕਣਾ ਚਾਹੀਦਾ ਨਾ। ਤੇ ਪੁੱਤ ਜਿਹੜਾ ਜਿਹੜਾ ਚਾਹੁੰਦਾ ਇਹ ਪਿਆਰਾ ਅੰਮ੍ਰਿਤ ਮੈਨੂੰ ਮਿਲੇ ਤੇ ਮੈਂ ਸ਼ਕਤੀਸ਼ਾਲੀ ਬਣ ਜਾ, ਮੇਰੇ ਡਰ ਦੂਰ ਹੋ ਜਾਣ, ਧਿਆਨ ਦਿਓ ਪੁੱਤ ਰਹਿਣ ਦੋ, ਮੇਰੇ ਮੈਨੂੰ ਕੋਈ ਡਰ ਨਾ ਲੱਗੇ,
ਮੈਂ ਯੋਧਾ ਬਣ ਜਾ। ਆ ਤੁਸੀਂ, ਅਸੀਂ ਇੱਕ ਦਿਨ ਤੁਰੇ ਜਾਣਦੇ, ਪਤਾ ਨਹੀਂ ਕਿੱਥੇ, ਪੰਜਾਬ ਦੀ ਗੱਲ ਆ ਸ਼ਾਇਦ, ਅਸੀਂ ਤੁਰੇ ਜਾਣਦੇ ਕਿਸੇ ਯਾਤਰਾ ਤੇ, ਤੇ ਬੱਚੇ ਬੈਠੇ ਦੋ ਤਿੰਨ, ਉਹ ਗੱਲਾਂ ਕਰਨ ਦੇ, ਤੇ ਗੱਲਾਂ ਪਤਾ ਕੀ ਕਰ, ਅਸੀਂ ਪੂਰੀ ਗੱਲ ਤੇ ਨਹੀਂ ਸੁਣੀ ਕਿਉਂਕਿ ਅਸੀਂ ਤੁਰ ਕੇ ਲੰਘ ਗਏ, ਸਾਨੂੰ ਇੰਨਾ ਸੁਣਿਆ ਸੁਪਰਮੈਨ। ਕਿਹਦੀ ਗੱਲ ਕਰਦੇ ਸੀ? ਅੱਛਾ, ਹੁਣ ਤੁਹਾਡਾ ਸੁਪਰਮੈਨ ਤਗੜਾ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਉਹ ਤਗੜੇ ਆ? ਤੇ ਫਿਰ ਇਹ ਸੁਪਰਮੈਨ ਸੁਪਰਮੈਨ ਨਾ ਕਰਿਆ ਕਰੋ, ਆਪਣੇ ਯੋਧਿਆਂ ਨੂੰ ਯਾਦ ਕਰਿਆ ਕਰੋ ਤੇ ਆਪ ਯੋਧੇ ਬਣੋ ਪੁੱਤ। ਆ ਸੁਪਰਮੈਨ ਤੇ ਸਿਰਫ ਟੈਲੀਵਿਜ਼ਨਾਂ ਚ ਹੀ ਆ, ਤੁਸੀਂ ਵੇਖਿਆ? ਤੂੰ ਹੁਣ ਜਕਾਰਾ ਨੀ ਛੱਡਣਾ ਸ਼ਾ, ਮਿੰਟ ਤੁਹਾਡੇ ਕੋਲ ਪੰਜ ਰਹਿ ਗਏ ਆ, ਤੂੰ ਕੋਈ ਗੱਲ ਸਿਰੇ ਲੱਗਣ ਦੇ ਹੁਣ, ਜਕਾਰਾ ਹਜੇ ਨੀ ਛੱਡਣਾ। ਤੈਨੂੰ ਕਿਤੇ ਜਕਾਰੇ ਛੱਡਣ ਲਈ ਤਾਂ ਨੀ ਬਿਠਾਇਆ ਇਹ? ਚਲ ਧਿਆਨ ਦਿਓ ਪੁੱਤ, ਜੇ ਕਿਤੇ ਸੁਪਰਮੈਨ ਟੈਲੀਵਿਜ਼ਨ ਚੋਂ ਤੁਸੀਂ ਬਾਹਰ ਕੱਢ ਲਓ ਨਾ, ਤੇ ਭਾਵੇਂ ਤੁਸੀਂ ਕੁੱਟ ਲਿਓ ਉਹਨੂੰ, ਇੰਨੀ ਕੁ ਤਾਕਤ ਆ ਉਹ ਚ, ਐਡਾ ਗਾ ਤੁਹਾਡਾ ਸੁਪਰਮੈਨ, ਐਵੇਂ ਸੁਪਰਮੈਨ ਸੁਪਰਮੈਨ ਕਰਦੇ ਫਿਰਦੇ। ਪੁੱਤ ਅਸਲੀ ਸੁਪਰਮੈਨ ਜਿਹੜੇ ਉਹ ਯੋਧੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਜਿਹੜੇ ਜੂਝ ਗਏ ਆ। ਸਾਰਾ ਗੜੀ ਦੀ ਯੁੱਧ ਦਾ ਤੁਸੀਂ ਪ੍ਰਸੰਗ ਸੁਣਿਆ? ਕਿੰਨੇ ਸਿੱਖ ਸਨ ਉੱਥੇ? ਚਲੋ ਸਾਰੇ ਤੋਂ ਹੀ ਠੀਕ ਆ, ਕਿੰਨੇ? ਇੱਕੀ ਹੀ, ਇੱਕੀ ਹੀ ਨਾ ਜੀ, 21 ਹੀ ਪੁੱਤ, 21 ਸਿੰਘ ਤੇ ਇੰਨੀ ਫੌਜ ਦਵਾਲੇ ਤੇ ਕਿੰਨੀ ਬਹਾਦਰੀ ਨਾਲ ਲੜੇ, ਹਨਾ? ਅੱਛਾ, ਸੁਪਰਮੈਨ ਫਿਰ ਉਹ ਹੋਏ ਕਿ ਸੁਪਰਮੈਨ ਤੁਹਾਡਾ ਟੈਲੀਵਿਜ਼ਨ ਵਾਲਾ ਆ ਜਿਹਨੇ ਪਾਟੇ ਜਿਹੇ ਕੱਪੜੇ ਪਾਏ ਹੁੰਦੇ? ਦੱਸਦੇ ਨੀ ਸਿੰਘ ਹੋਏ ਨਾ ਸੁਪਰਮੈਨ, ਪੁੱਤ ਸੁਪਰਮੈਨ ਸਿੰਘ ਆ। ਤੇ ਅੱਛਾ, ਉਹ ਟੈਲੀਵਿਜ਼ਨ ਵਾਲਾ ਸੁਪਰਮੈਨ ਜਿਹੜਾ, ਉਹਦੇ ਵਰਗਾ ਤੁਸੀਂ ਰੀਅਲ ਲਾਈਫ ਚ ਸੁਪਰਮੈਨ ਵੇਖਿਆ ਉਦਾਂ ਦਾ ਕਿਤੇ? ਤੇ ਜਿਹੜੇ ਸਾਰਾਗੜੀ ਵਾਲੇ ਯੋਧੇ ਆ, ਜਿਹੜੇ ਜੰਗਾਂ ਚ ਜੂਝਣ ਵਾਲੇ ਯੋਧੇ ਆ, ਉਹ ਰੀਅਲ ਲਾਈਫ ਚ ਸੁਪਰਮੈਨ ਹਜੇ ਵੀ ਹੈਗੇ, ਗੁਰਸਿੱਖ ਹਜੇ ਵੀ ਹੈਗੇ ਸਿੰਘ। ਪੁੱਤ ਜਿਹੜੇ ਜੂਝਣ ਦੇ ਆ, ਜਿਹੜੇ ਜੂਝ ਜੂਝ ਕੇ ਐ ਨਡਰ ਹੋ ਕੇ ਜੇਲਾਂ ਚ ਬੈਠੇ ਆ, ਜਿਹੜੇ ਪੰਥ ਲਈ ਆਪਣਾ ਆਪ ਵਾਰਨ ਦੇ ਆ, ਸੁਪਰਮੈਨ ਉਹ ਹੋਏ ਨਾ? ਪੁੱਤ ਅੰਮ੍ਰਿਤ ਦੀ ਸ਼ਕਤੀ ਆ, ਜਿਹਦੇ ਕੋਲ ਅੰਮ੍ਰਿਤ ਦੀ ਸ਼ਕਤੀ ਚਲੀ ਜਾਏ ਅੰਦਰ, ਉਹਨੂੰ ਡਿਪਰੈਸ਼ਨ ਨਹੀਂ ਹੁੰਦੀ, ਉਹਨੂੰ ਸਟ੍ਰੈਸ ਨਹੀਂ ਹੁੰਦੀ, ਉਹਨੂੰ ਚਿੰਤਾਵਾਂ ਨਹੀਂ ਹੁੰਦੀਆਂ। ਪਰ ਉੱਥੇ ਸ਼ਰਤ ਆ, ਅੰਮ੍ਰਿਤ ਛੱਕ ਕੇ ਨਿਰਮਲ ਕਰਮ ਕਰਦਾ ਹੋਵੇ। ਕਿਹੜੇ ਕਰਮ ਕਰਦਾ ਹੋਵੇ? ਨਿਰਮਲ ਕਰਮ। ਇਹ ਤਾਂ ਹੀ ਕਹਿਣਦੇ, ਤੁਸੀਂ ਐਵੇਂ ਫੜ ਕੇ ਕੋਈ ਬਾਹਰਲੇ ਦੇਸ਼ਾਂ 'ਚ ਤੇ ਹਰ ਤੀਜਾ ਬੰਦਾ ਤੇ ਡਿਪਰੈਸ਼ਨ ਦੀ ਦਵਾਈ ਖਾਣ ਦਿਆ, ਤੁਸੀਂ ਇੱਥੋਂ ਕੋਈ ਅੰਮ੍ਰਿਤਧਾਰੀ ਫੜ ਕੇ ਲੈ ਆਓ, ਜੀ ਮੇਰੀ ਡਿਪਰੈਸ਼ਨ ਆ, ਇਹ ਸੱਚ ਨਹੀਂ ਹੈ। ਅੰਮ੍ਰਿਤ ਛਕਿਆ ਆ ਪਰ ਨਿਰਮਲ ਕਰਮ ਨਹੀਂ ਕੀਤੇ, ਮਹਾਰਾਜ ਦਾ ਹੋ ਨਹੀਂ ਸਕਿਆ, ਡਿਪਰੈਸ਼ਨ ਤਾਂ ਹੋਈ ਹੈ। ਯੋਧਿਆਂ ਨੂੰ ਡਿਪਰੈਸ਼ਨਾਂ ਨਹੀਂ ਹੁੰਦੀਆਂ, ਉਹ ਤੇ 10 ਲੱਖ ਵੇਖਦੇ ਆ, ਇੱਕ ਜਾਣਾ 1.25 ਲੱਖ ਦੇ ਵਿੱਚ ਜਾ ਕੇ ਜੂਝਦਾ ਆ, ਉਹ ਤੇ ਫੇਰ ਚੜ੍ਹਦੀ ਕਲਾ ਚ ਰਹਿੰਦਾ। ਤੇ ਪੁੱਤ ਜਿਹੜਾ ਐਸਾ ਪਿਆਰਾ ਅੰਮ੍ਰਿਤ ਆ, ਧਿਆਨ ਦਿਓ, ਬਸ ਸਮਾਪਤੀ ਕਰਨ ਲੱਗੇ, ਹੁਣ ਦੱਸੋ ਛਕਣਾ ਚਾਹੀਦਾ ਕਿ ਨਹੀਂ? ਕੌਣ ਕੌਣ ਕਹਿੰਦਾ ਆ ਕਿ ਇਹ ਅੰਮ੍ਰਿਤ ਸਾਨੂੰ ਛਕਣਾ ਚਾਹੀਦਾ ਆ? ਹੱਥ ਖੜੇ ਕਰੋ, ਵੱਡਿਆਂ ਚੋਂ ਵੀ ਕਰੋ ਭਾਈ, ਤੇ ਫਿਰ ਭਾਈ ਥੱਲੇ ਕਰ ਲਓ। ਕੱਲ ਨੂੰ ਅੰਮ੍ਰਿਤ ਸੰਚਾਰ ਜੇ ਸਵੇਰੇ 7 ਵਜੇ, ਕਿੰਨੇ ਵਜੇ? ਸਵੇਰੇ 7 ਵਜੇ। ਤੇ ਪੁੱਤ ਜਿਹੜੇ ਚਾਹੁੰਦੇ ਆ ਅਸੀਂ ਮਹਾਰਾਜ ਜੀ ਦੇ ਹੋ ਜਾਈਏ, ਜਿਹੜੀਆਂ ਸਾਖੀਆਂ ਜਿੰਨੀਆਂ ਤੁਸੀਂ ਕੈਂਪ ਚ ਸੁਣੀਆਂ, ਜਿੰਨੀਆਂ ਅੱਜ ਤੱਕ ਸੁਣੀਆਂ, ਸਾਰਿਆਂ ਨੇ ਅੰਮ੍ਰਿਤ ਛਕਿਆ ਸੀ, ਤਾਂ ਉਹ ਸਾਖੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਬਣੀਆਂ ਆ।
ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ਉਦਾਂ ਦੇ ਸੋਹਣੇ ਹੋ ਜਾਈਏ ਤੇ ਪੁੱਤ ਕੱਲ ਨੂੰ ਅੰਮ੍ਰਿਤ ਛਕ ਲਓ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆ ਪਹਿਲਾਂ, ਤੇ ਕੋਈ ਭੁੱਲ ਹੋ ਗਈ ਆ, ਕੋਈ ਗਲਤੀ ਹੋ ਗਈ ਆ, ਕੋਈ ਕਰਹਿਤ ਹੋ ਗਈ ਆ, ਉਹ ਵੀ ਕੱਲ ਨੂੰ ਗੁਰੂ ਜੀ ਦੇ ਕੋਲ ਪੇਸ਼ ਹੋ ਕੇ ਤੇ ਮਾਫ਼ੀ ਮੰਗ ਲਿਓ ਕਿ ਮਹਾਰਾਜ ਜੀ ਮੇਰੇ ਕੋਲ ਆ ਭੁੱਲ ਹੋ ਗਈ, ਗਲਤੀ ਹੋ ਗਈ, ਮੇਰੇ ਤੇ ਮਿਹਰ ਕਰੋ। ਤੇ ਇਹ ਜਿਹੜਾ ਅੰਮ੍ਰਿਤ ਆ ਜਦੋਂ ਆਪ ਜੀ ਨੂੰ ਮਿਲਣਾ, ਉਦੋਂ ਮਹਾਰਾਜ ਜੀ ਨੇ ਤੁਹਾਨੂੰ ਕੁਝ ਇੰਸਟਰਕਸ਼ਨਸ ਦੇਣੀਆਂ ਹੁੰਦੀਆਂ। ਹਾਂਜੀ ਕੀ ਕਹਿਣਾ ਪੁੱਤ? ਹਾਂ ਠੀਕ ਹੈ, ਸ਼ਾਬਾਸ਼, ਧਿਆਨ ਨਾਲ ਸੁਣਿਓ ਹੁਣ ਪੁੱਤ ਸਾਰੇ। ਜਦੋਂ ਤੁਹਾਨੂੰ ਅੰਮ੍ਰਿਤ ਗੁਰੂ ਜੀ ਨੇ ਦੇਣਾ ਆ, ਨਾਲ ਉਹਨਾਂ ਨੇ ਕੁਝ ਮਰਿਆਦਾ ਦੱਸਣੀ ਹੈ, ਇੰਸਟਰਕਸ਼ਨਸ ਦੱਸਣੀਆਂ। ਸਾਰੀਆਂ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਮਹਾਰਾਜ ਜੀ ਦਾ ਹੁਕਮ ਆ, ਕੀ ਹੋਣਾ ਸਾਨੂੰ ਨਹੀਂ ਪਤਾ। ਪਰ ਇੱਕ ਕੌਮਨ ਜੀਆਂ ਜਿਹੜੀਆਂ ਆਪ ਜੀ ਨੇ ਪੰਜ ਕਕਾਰ ਧਾਰਨ ਕਰਕੇ ਰੱਖਣੇ ਆ, ਇਸ਼ਨਾਨ ਕਰਨਾ ਆ ਰੋਜ਼, ਹੈਨਾ, ਜਿਹੜੇ ਮਹੀਨੇ ਬਾਅਦ ਕਰਦੇ ਆ ਉਹਨਾਂ ਨੂੰ ਰੋਜ਼ ਕਰਨਾ ਪਿਆ ਕਰਨਾ। ਕੌਣ ਕੌਣ ਮਹੀਨੇ ਬਾਅਦ ਕਰਦਾ, ਕੌਣ ਕੌਣ ਹਫ਼ਤੇ ਬਾਅਦ ਨਹਾਉਂਦਾ? ਓਏ ਇਹਨੂੰ ਉਠਾ ਕੇ ਨਾ ਬਾਹਰ ਲੈ ਕੇ ਜਾਓ, ਅੱਜ ਨਾ ਗਿਆ ਆ। ਸੋਚਣ ਲੱਗ ਪਿਆ ਕੀ ਗੱਲ, ਤੁਹਾਡੇ ਘਰ ਪਾਣੀ ਨਹੀਂ ਆਉਂਦਾ? ਅੱਛਾ ਪੁੱਤ, ਹਫ਼ਤੇ ਦਾ ਮਤਲਬ ਵੀਕ ਹੁੰਦਾ ਆ, ਐਵੇਂ ਭੁਲੇਖੇ ਨਾਲ ਨਾ ਹੱਥ ਖੜਾ ਕਰ ਲਈ। ਕੌਣ ਕੌਣ ਇੱਕ ਦਿਨ ਛੱਡ ਕੇ ਨਾ ਹੁੰਦਾ? ਕੀ ਗੱਲ, ਇੱਕ ਦਿਨ ਪਾਣੀ ਨਹੀਂ ਆਉਂਦਾ ਤੁਹਾਡੇ ਘਰ? ਪੁੱਤ ਰੋਜ਼ ਨਹਾਈਦਾ ਹੁੰਦਾ। ਜੇ ਮਾਤਾ ਪਿਤਾ ਕਹਿਣ ਵੀ ਨਾ ਪੁੱਤ ਬਿੱਲ ਜ਼ਿਆਦਾ ਹੁੰਦਾ ਨਾ ਨਹਾਓ, ਫਿਰ ਵੀ ਨਹਾਉਣਾ ਆ, ਥੋੜਾ ਪਾਣੀ ਵਰਤ ਲੈਣਾ, ਠੀਕ ਹੈ? ਅੰਮ੍ਰਿਤ ਛਕ ਕੇ ਰੋਜ਼ ਇਸ਼ਨਾਨ ਕਰਨਾ ਹੈ, ਕਰ ਸਕਦੇ ਕਿ ਨਹੀਂ? ਜੇ ਜੋਧੇ ਬਣਨਾ ਪੁੱਤ ਇਹ ਤੇ ਕਰਨਾ ਹੀ ਪੈਣਾ, ਜੋਧੇ ਹੈ, ਦਲਿੱਦਰੀ ਥੋੜਾ ਹੁੰਦੇ ਵੀ ਨਹਾਉਣਾ ਹੀ ਨਹੀਂ। ਥੱਲੇ ਕਰ ਪੁੱਤ ਇੱਕੋ ਮਿੰਟ। ਪੁੱਤ ਜਦੋਂ ਤੁਸੀਂ ਸਰੀਰ ਦਾ ਇਸ਼ਨਾਨ ਕਰਨਾ, ਕੰਘਾ ਤੁਹਾਡਾ ਦਸਤਾਰ ਚ ਹੀ ਹੋਣਾ, ਕੇਸਾਂ ਚ ਦਸਤਾਰ ਸਜਾਈ ਹੋਣੀ ਤੁਸੀਂ ਛੋਟੀ ਦੱਸਣ ਲੱਗੇ, ਤੇ ਜਿਹੜੀ ਕਿਰਪਾਨ ਆ ਉਹ ਸੀਸ ਦੇ ਉੱਤੇ ਇੱਦਾਂ ਬੰਨ ਲਈ ਦੀ ਗਾਤਰਾ, ਬਾਕੀ ਇਸ਼ਨਾਨ ਕਰ ਲਈ ਦਾ, ਠੀਕ ਹੈ? ਜਦੋਂ ਕੇਸ ਧੋਣੇ ਆ ਫਿਰ ਕਮਰ ਕੱਸੇ ਦੇ ਵਿੱਚ ਗਾਤਰਾ ਇੱਥੇ ਢਿੱਡ ਤੇ ਬੰਨ ਲਈ ਦਾ ਕਿਰਪਾਨ ਨੂੰ, ਤੇ ਕੰਘਾ ਜਿਹੜਾ ਉਹ ਇੱਕ ਕਮਰ ਕੱਸਾ ਕਰ ਲਈ ਦਾ ਜਾਂ ਗਾਤਰੇ ਚਲਾ ਲਈ ਦਾ, ਵੱਖਰਾ ਨਹੀਂ ਨਾ ਕਰਨਾ ਹੁੰਦਾ। ਤੇ ਫਿਰ ਕੇਸ ਕੋਈ ਨੀ, ਫਿਰ ਗਿੱਲਾ ਹੋਊ ਤੇ ਸੁੱਕ ਵੀ ਜਾਊ, ਪੁੱਤ ਨਹਾਉਣ ਲੱਗਿਆ ਗਿੱਲੇ ਆਪਾਂ ਵੀ ਤੇ ਨਹੀਂ ਆ। ਨਹੀਂ ਪੁੱਤ, ਕਿਰਪਾਨ ਨੂੰ ਉਹ ਗਿੱਲਾ ਹੋਣਾ ਉਹਨੇ, ਪਰ ਕਿਰਪਾਨ ਦੀ ਸੇਵਾ ਕਰ ਲਈ ਦੀ ਕੁਝ ਚਿਰ ਬਾਅਦ, ਉਹਨੂੰ ਰੇਤ ਨਾਲ ਮਾਂਜ ਲਈ ਦਾ, ਸ਼ਸਤਰ ਦੀ ਸੇਵਾ ਕਰਨੀ ਜ਼ਰੂਰੀ ਹੁੰਦੀ, ਠੀਕ ਆ? ਫਿਰ ਉਹ ਜੰਗਾਲ ਨਹੀਂ ਪੈਂਦਾ, ਫਿਰ ਸੇਵਾ ਕਰਕੇ ਉਹਨੂੰ ਦੇਸੀ ਘਿਓ ਲਾ ਲਈਦਾ। ਦੇਸੀ ਘਿਓ ਦਾ ਪਤਾ ਕਿ ਨਹੀਂ? ਉਹ ਦੇਸੀ ਘਿਓ ਲਾ ਲਈਦਾ, ਫਿਰ ਉਹਨੂੰ ਮਿਆਨ ਚ ਪਾ ਦੇਈਦਾ। ਜਦੋਂ ਉਹਨੂੰ ਘਿਓ ਲੱਗ ਜਾਏ ਫਿਰ ਉਹਨੂੰ ਪਾਣੀ ਜੰਗਾਲ ਨਹੀਂ ਛੇਤੀ ਲਾ ਸਕਦਾ, ਠੀਕ ਆ? ਇਹ ਉੱਦਾਂ ਵੀ ਜਿੰਨਾ ਨੇ ਛਕਿਆ ਉਹ ਵੀ ਕਰਿਆ ਕਰੋ, ਇੱਦਾਂ ਸ਼ਸਤਰਾਂ ਦੀ ਸੇਵਾ ਕਰਨੀ ਹੈ, ਦੇਸੀ ਘਿਓ ਲਾ ਕੇ ਉਹਨੂੰ ਵਿੱਚ ਪਾ ਲੈਣਾ। ਫਿਰ ਬਾਣੀ ਜਪਣੀ ਹੈ ਪੁੱਤ, ਇਹ ਮਹਾਰਾਜ ਜੀ ਨੇ ਜਿੰਨਾ ਜਿੰਨਾ ਅੰਮ੍ਰਿਤ ਛਕਣਾ ਉਹਨਾਂ ਦੱਸ ਦੇਣਾ, ਬਾਣੀ ਨਿਤਨੇਮ ਕਰਨਾ ਆ ਰੋਜ਼। ਜਿਨ੍ਹਾਂ ਨੂੰ ਨਹੀਂ ਕਰਨਾ ਹੁੰਦਾ ਹਜੇ ਛੋਟੇ ਆ ਬੱਚੇ, ਉਹਨਾਂ ਨੇ ਕੀ ਕਰਨਾ ਹੁੰਦਾ ਆ ਕਿ ਉਹ ਮਹਾਰਾਜ ਜੀ ਨੇ ਜੋ ਹੁਕਮ ਲਾਇਆ ਉਹ ਕੱਲ ਨੂੰ ਪੁੱਛ ਲੈਣਾ ਹੁੰਦਾ ਮਹਾਰਾਜ ਨੂੰ, ਮਹਾਰਾਜ ਮੈਨੂੰ ਹਜੇ ਬਾਣੀ ਪੜ੍ਹਨੀ ਨਹੀਂ ਆਉਂਦੀ, ਉਹਨਾਂ ਨੇ ਦੱਸ ਦੇਣਾ ਹੁੰਦਾ, ਠੀਕ ਹੈ ਪੁੱਤ? ਚੜ੍ਹਦੀ ਕਲਾ? ਚੱਲ ਛੱਡ ਦੇ ਜਗਾਰਾ ਫਿਰ ਇੱਕ ਇੱਕ

0: ਖਾਲਸਾ ਵਾਹਿਗੁਰੂ ਜੀ ਕੀ। ਚਲੋ ਤੁਸੀਂ ਸਾਰੇ ਸੰਗਤ ਰੂਪ ਮਹਾਰਾਜ ਜੀ ਦੀ ਪਿਆਰੀ ਸੰਗਤ ਮਹਾਰਾਜ ਜੀ ਦੇ ਦਰਬਾਰਾਂ ਚ ਬੈਠੇ ਹੋ। ਮਹਾਰਾਜ ਜੀ ਦੀ ਮਿਹਰ ਦੇ ਨਾਲ ਪਿਛਲੇ ਦਿਨਾਂ ਤੋਂ ਆਪ ਜੀ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹੋਏ। ਜਿੱਦਾਂ ਮਹਾਰਾਜ ਜੀ ਦਾ ਹੁਕਮ ਆਗਿਆ ਹੋਈ, ਆਪ ਸੰਗਤ ਦਾ ਹੁਕਮ ਹੋਇਆ ਤੇ ਪੁੱਤਰ ਸੇਵਾਵਾਂ ਨਿਭਾਉਂਦਿਆਂ ਸੰਗਤ ਜੀ ਆਪ ਜੀ ਨੂੰ ਬੇਨਤੀ ਹੈ, ਬਹੁਤ ਭੁੱਲਾਂ ਹੁੰਦੀਆਂ, ਅਸੀਂ ਵੀ ਕੀਤੀਆਂ ਹੋਈਆਂ, ਹੋ ਸਕਦਾ ਅਸੀਂ ਕਿਸੇ ਨੂੰ ਥੋੜਾ ਜਿਹਾ ਉੱਚਾ ਵੀ ਬੋਲੇ ਹੋਈਏ, ਹਨਾ, ਥੋੜਾ ਜਿਹਾ ਝਿੜਕੇ ਵੀ ਹੋਈਏ ਕਲਾਸ, ਜਦੋਂ ਕਲਾਸਿਸ ਦੇ ਵਿੱਚ ਥੋੜਾ ਦਬਕਾ ਵੀ ਮਾਰਿਆ ਹੋਏ, ਪੁੱਤ ਸਾਰਾ ਕੁਝ ਤੁਹਾਡੇ ਭਲੇ ਲਈ ਹੋਇਆ ਹੈ ਤੇ ਇਸ ਲਈ ਜਿਹੜੀਆਂ ਸਾਡੀਆਂ ਭੁੱਲਾਂ ਆ ਉਹ ਮਾਫ ਕਰ ਦਿਓ ਤੇ ਜਿੰਨੀ ਮਹਾਰਾਜ ਜੀ ਨੇ ਸੇਵਾ ਬਖਸ਼ੀ ਆ ਆਪ ਜੀ ਦੇ ਚਰਨ ਝਾੜਨ ਦੀ ਹੋਈ ਆ, ਮਹਾਰਾਜ ਮਿਹਰ ਕਰਨ, ਸਾਡੀ ਵੀ ਥਾਂ ਪਾਉਣ ਤੇ ਤੁਹਾਨੂੰ ਵੀ ਸਾਰਿਆਂ ਨੂੰ ਗੁਰਸਿੱਖੀ ਬਖਸ਼ਣ। ਮਹਾਰਾਜ ਜੀ ਨੇ ਤਰਸ ਕੀਤਾ ਤੇ ਫਿਰ ਜਿਵੇਂ ਜਿਵੇਂ ਮਹਾਰਾਜ ਜੀ ਦਾ ਹੁਕਮ ਹੋਇਆ ਤੁਹਾਡੇ ਦਰਸ਼ਨ ਕਰਾਂਗੇ। ਸਾਰੇ ਪ੍ਰੇਮ ਦੇ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਫਿਰ ਅਸੀਂ ਸੰਗਤ ਵੱਲੋਂ, ਸੇਵਾਦਾਰਾਂ ਵੱਲੋਂ, ਕੈਂਪ ਔਰਗਨਾਈਜ਼ਰਸ, ਅਸੀਂ ਸਾਰੇ ਜਾਣੇ ਤੇ ਬੱਚਿਆਂ ਵੱਲੋਂ ਵੀ ਅਸੀਂ ਭਾਈ ਸਾਹਿਬ ਜੀ ਹੁਣਾਂ ਦਾ ਧੰਨਵਾਦ ਕਰਦੇ ਹਾਂ, ਐਡੀ ਦੂਰੋਂ ਇੱਥੇ ਕੈਂਪ ਲਾਉਣ ਆਇਆ। ਸੋ ਬਹੁਤ ਬਹੁਤ ਧੰਨਵਾਦ। ਤੁਸੀਂ ਪਿਛਲੇ 4 ਦਿਨਾਂ ਤੋਂ ਦੇਖਿਆ ਹੋਇਆ ਭਾਈ ਸਾਹਿਬ ਜੀ ਨੇ ਰੋਜ਼ ਦਾ ਦੀਵਾਨ, ਦਿਨੇ ਸਾਰਾ ਦਿਨ ਕਲਾਸਿਸ, ਤੇ ਸਿਰਫ ਇੱਥੇ ਨਹੀਂ ਸੇਵਾ ਕਰਦੇ ਭਾਈ ਸਾਹਿਬ ਜੀ, ਸਾਰੇ ਪੰਜਾਬ ਦੇ ਵਿੱਚ, ਆਸਟ੍ਰੇਲੀਆ ਵਿੱਚ ਇਹਨਾਂ ਨੇ ਵਿਦਿਆਲਿਆ ਖੋਲਿਆ ਹੋਇਆ ਆਪਣਾ। ਸੋ ਮਹਾਰਾਜ ਜੀ ਵੀ ਕਿਰਪਾ ਕਰਨ, ਇਸੇ ਤਰ੍ਹਾਂ ਸੇਵਾ ਬਖਸ਼ਦੇ ਰਹਿਣ ਤੇ ਅਸੀਂ ਉਮੀਦ ਰੱਖਦੇ ਹਾਂ ਵੀ ਕਿਸੇ ਦਿਨ ਫਿਰ ਦਰਸ਼ਨ ਹੋਣ ਭਾਈ ਸਾਹਿਬ ਜੀ ਹੋਣਾ ਦੇ। ਸੋ ਵੰਸ ਅਗੇਨ ਵੀ ਗੋਇੰਗ ਟੂ ਡੂ ਵਨ ਫਾਈਨਲ ਜਕਾਰਾ, ਆਈ ਜਸਟ ਨੀਡ ਵਨ ਵਾਲੰਟੀਅਰ। ਸਤ ਸ੍ਰੀ ਅਕਾਲ। ਸੋ ਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਬੇਨਤੀ ਹੈ ਹਰਸਮਰ ਸਿੰਘ ਨੂੰ ਇੱਧਰ ਫਰੰਟ ਤੇ ਆ ਜਾਣ, ਆ ਜਾਓ। ਬਾਕੀ ਬੱਚਿਆਂ ਨੂੰ ਬੇਨਤੀ ਹੈ ਤੁਸੀਂ ਇੱਥੇ

ਇਹਦੇ ਵਿੱਚ ਅਸੀਂ ਵਲੰਟੀਅਰ ਜਿਹੜੇ ਇੱਥੇ ਖੜ੍ਹੇ ਆ, ਸੋ ਏਕਮ ਕੌਰ ਪਿਛਲੇ ਪਾਸਿਓਂ ਐਂਡ ਸੁਖਮਨ ਕੌਰ ਮੋਹਰਿਓਂ ਇੱਥੇ ਬੰਦਿਆਂ ਵਾਲੇ ਪਾਸੇ, ਦੇ ਵਰ ਗੋਇੰਗ ਟੂ ਕਮ ਟੈਪ ਯੂ, ਤੁਹਾਡੇ ਇੱਥੇ ਮੋਢੇ 'ਤੇ ਹੱਥ ਰੱਖੂਗੇ, ਫਿਰ ਉਸ ਹਿਸਾਬ ਨਾਲ ਤੁਹਾਨੂੰ ਇੱਕ ਬ੍ਰੇਕ ਮਿਲੂਗੀ। ਸੋ ਇੱਧਰਲੇ ਪਾਸੇ ਜਾਸਮਿਨ ਕੌਰ, ਉਹ ਉੱਧਰ ਜਿਹੜੇ ਬੀਬੀਆਂ ਵਾਲੇ ਪਾਸੇ ਬੱਚੇ ਬੈਠੇ ਆ, ਸ਼ੀ ਇਜ਼ ਗੋਇੰਗ ਟੂ ਟੈਪ ਔਨ ਯੋਰ ਸ਼ੋਲਡਰਸ, ਫਿਰ ਤੁਹਾਨੂੰ ਉਸ ਹਿਸਾਬ ਨਾਲ ਬ੍ਰੇਕ ਮਿਲੂਗੀ। ਲਿਸਨਿੰਗ, ਹੁਣ ਤੁਸੀਂ ਕੀ ਕਰਨਾ ਆ, ਬੇਸਿਕਲੀ ਲਿਸਨ ਵੈਰੀ ਕੇਅਰਫੁਲੀ। ਤੁਸੀਂ ਹੁਣ ਸਾਰਿਆਂ ਨੇ ਜਦੋਂ ਵੀ ਟੈਪ ਕੀਤਾ ਤੁਹਾਨੂੰ ਮੋਢਿਆਂ 'ਤੇ, ਤੁਸੀਂ ਥੱਲੇ ਜਾ ਕੇ ਤੁਹਾਨੂੰ ਇੱਕ ਅਸੀਂ ਪਾਣੀ ਬ੍ਰੇਕ ਅਤੇ ਵਾਸ਼ਰੂਮ ਦੀ ਬ੍ਰੇਕ ਦਿੱਤੀ ਹੋਈ ਆ, ਸੋ ਤੁਸੀਂ ਤੁਹਾਡੇ ਕੋਲ ਸਾਰਿਆਂ ਕੋਲ ਤਕਰੀਬਨ 5 ਮਿੰਟ ਆ। ਲਿਸਨਿੰਗ, ਸਿਟ ਡਾਊਨ, 5 ਮਿੰਟ ਆ। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਜਿਨ੍ਹਾਂ ਨੇ ਸਟ੍ਰੈਚ ਕਰਨੀ ਆ ਸਿਰਫ ਪਾਣੀ ਪੀਣਾ, ਕਿਸੇ ਨੇ ਲੰਗਰ ਨਹੀਂ ਛਕਣਾ। ਲੰਗਰ ਰਹਿਰਾ ਸਾਹਿਬ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਮਿਲੇਗਾ, ਤੁਹਾਨੂੰ ਪੱਕਾ ਪ੍ਰੋਮਿਸ, ਭੁੱਖੇ ਨਹੀਂ ਮਾਰਦੇ ਤੁਹਾਨੂੰ ਸਾਰਿਆਂ ਨੂੰ, ਮਹਾਰਾਜ ਗੁਰੂ ਘਰ ਡੋਂਟ ਵਰੀ। ਸੋ ਪਲੀਜ਼ ਡੋਂਟ ਵਰੀ, ਓਕੇ। ਸੋ ਬੇਨਤੀ ਹੈ ਬੱਚੇ ਨੂੰ, ਯੂ ਕੈਨ ਗੋ ਡਾਊਨ ਸਟੇਅਰਸ, ਹੈਵ ਵਾਟਰ ਔਨ ਯੋਰ ਵੇ ਬੈਕ ਅਪ, ਯੋਰ ਟਿਕਟਸ, ਸੋ ਯੋਰ ਫਾਈਨਲ ਟਿਕਟਸ that you have, you guys can submit them at the admin table. So admin table, they have their patila ready. So today is the final time for tickets. After this, we will not be accepting any more tickets or giving out tickets. However, if you're not listening in darbar, the punishment will be you do not get the end of day prize. Theek hai ji, so sare ne dhyan na baithna. After this, if you need to go home, so if your parents are here and you have something scheduled, you need to go home, you can go to the front tent. You can go to the front tent and you can stand up and you can get your certificates and art pots there. Okay? So, ek wari fir Punjab beach. One second. ਸੋ ਸਾਰਿਆਂ ਬੱਚਿਆਂ ਨੂੰ ਬੇਨਤੀ ਆ, ਹੁਣ ਤੁਸੀਂ ਸਾਰਿਆਂ ਨੇ ਅੱਖਾਂ ਬੰਦ ਕਰਕੇ ਦਰਬਾਰ ਸਾਹਿਬ 'ਚ ਬੈਠਣਾ। ਜਿਨ੍ਹਾਂ ਕੋਲ ਟਿਕਟਾਂ ਆ, ਤੁਸੀਂ ਜਾਂਦੇ ਹੋਏ ਜਾਂ ਜਦੋਂ ਮੁੜ ਕੇ ਵਾਪਸ ਦਰਬਾਰ ਦੇ ਵਿੱਚ ਆਉਣਾ ਆ, ਟਿਕਟਾਂ ਇੱਥੇ ਮੋਹਰਲੇ ਟੇਬਲ 'ਤੇ ਦੇ ਦਿਓ। ਉਸ ਤੋਂ ਬਾਅਦ ਅਸੀਂ ਸਾਰੇ ਜਿਹੜੇ ਵੱਡੇ ਇਨਾਮ ਉਸ ਵੇਲੇ ਦੇਵਾਂਗੇ। ਲਿਸਨਿੰਗ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। Okay, boys doing seva at the front, sit down. Prizes thanu is to baad miloge, thade saryan kol washroom te pani di break a, aunde hoye tusi apni tickets front te deniyan. Jehde bachcha ne ja jehde parents ne apne bachcha nu ghar da ke jana hai, thanu certificate morle tent te mil juge. Utthe bachcha de artwork jo vi project camp te vich kitte a, tusi utthon le sakde ha. ਅਤੇ ਫਿਰ ਤੁਸੀਂ ਘਰ ਜਾ ਸਕਦੇ ਹਾਂ ਜਿਨ੍ਹਾਂ ਨੂੰ ਜ਼ਰੂਰੀ ਜਾਣਾ ਪਵੇਗਾ। ਬਾਕੀ ਬੱਚਿਆਂ ਨੂੰ ਬੇਨਤੀ ਆ, ਤੁਸੀਂ ਇੱਕ ਵਾਰੀ ਹੁਣ ਪਾਣੀ ਪੀ ਕੇ ਇੱਥੇ ਦਰਬਾਰ ਸਾਹਿਬ 'ਚ ਫਿਰ ਪਹੁੰਚੋ ਜੀ। ਤੁਹਾਡੇ ਸਾਰਿਆਂ ਕੋਲ 5 ਮਿੰਟ ਦੀ ਬ੍ਰੇਕ ਆ। ਹੁਣ ਦਰਬਾਰ ਸਾਹਿਬ ਸਾਰਿਆਂ ਨੇ ਇਕੱਠਿਆਂ ਨੇ ਗੱਲਾਂ ਨਹੀਂ ਕਰਨੀਆਂ, ਕਿਸੇ ਨੇ ਨਹੀਂ ਉੱਠਣਾ। ਵਲੰਟੀਅਰ ਜਦੋਂ ਤੁਹਾਨੂੰ ਦੱਸੂਗੇ ਉਦੋਂ ਤੁਸੀਂ ਮੱਥਾ ਟੇਕ ਕੇ ਮਹਾਰਾਜ ਨੂੰ ਨਮਸਕਾਰ ਕਰਕੇ ਥੱਲੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਸਿਮਰ ਸਿੰਘ ਨੂੰ ਬੇਨਤੀ ਕਰਾਂਗੇ ਇੱਥੇ ਆ ਜਾਓ ਜੀ, ਸਟੇਜ ਦੇ ਪਿਛਲੇ ਪਾਸੇ। ਹਰਸਿਮਰ ਸਿੰਘ ਜੀ ਆ ਜਾਓ ਜੀ। ਸੋ ਹੁਣ ਬੇਨਤੀ ਹੈ ਸਾਰਿਆਂ ਨੂੰ, ਹੁਣ ਮਹਾਰਾਜ ਦੀ ਕਿਰਪਾ ਨਾਲ ਅੱਜ ਹੁਣ ਕੈਂਪ ਦੀ ਸਮਾਪਤੀ ਆ। ਸੋ ਜਿਹੜਾ ਬਾਕੀ ਦਾ ਸਕੈਜੂਲ ਇੱਕ ਵਾਰੀ ਫਿਰ ਤੁਹਾਨੂੰ ਦੱਸਾਂਗੇ। ਹੁਣ ਜਿਹੜੇ ਵੱਡੇ ਇਨਾਮ ਬੱਚਿਆਂ ਨੂੰ ਮਿਲਣੇ ਆ ਪਹਿਲਾਂ ਉਹੀ ਦੇਵਾਂਗੇ। ਸੋ ਹਰੇਕ ਗਰੁੱਪ ਦੇ ਵਿੱਚ ਅਸੀਂ 3 ਜਾਂ 4 ਬੱਚੇ ਚੁਣੇ ਹੋਏ ਆ। ਕਈ ਗਰੁੱਪ ਦੇ ਵਿੱਚ ਅਸੀਂ ਨੋਟ ਕੀਤਾ ਹੈ ਵੀ ਕਈ ਬੱਚੇ ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਨਾਲ ਜਿਹੜੇ ਗੁਣ ਅਸੀਂ ਚਾਹੁੰਦੇ ਹਾਂ ਵੀ ਹਰੇਕ ਬੱਚਾ ਕੈਂਪ 'ਚ ਆ ਕੇ ਲਵੇ ਜਾਂ ਦਿਖਾਵੇ, ਉਹ ਚੀਜ਼ ਅਸੀਂ ਦੇਖੀ ਆ। ਸੋ ਜਿਹੜੇ ਹੁਣ ਆਹ ਗਰੁੱਪ ਬਣੇ ਹੋਏ ਆ ਇਹ ਏਜ ਦੇ ਹਿਸਾਬ ਨਾਲ ਬਣੇ ਹੋਏ ਆ। ਸੋ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਬਰ ਸਿੰਘ, ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ, ਇਹ ਚਾਰੇ ਗਰੁੱਪ ਅਸੀਂ ਉਹ 4 ਸਾਹਿਬਾਂ ਦੀ ਯਾਦ ਵਿੱਚ ਵੀ ਇਹ ਕੈਂਪ ਲਾਉਂਦੇ ਹਾਂ, ਇਹ ਕੈਂਪ ਅਸੀਂ ਰੱਖੀਦਾ ਆ। ਅਤੇ ਉਹ ਥੀਮ ਉਹੀ ਚਾਹੁੰਦੇ ਵੀ ਜਿਹੜੇ ਬੱਚੇ ਆ ਇਹ ਸਾਡੀ ਅਗਲੀ ਪੀੜ੍ਹੀ ਆ, ਵੀ ਮਹਾਰਾਜ ਕਿਰਪਾ ਕਰਨ ਇਹ ਗੁਰੂ ਘਰ ਨਾਲ ਜੁੜਨ ਅਤੇ ਗੁਰਸਿੱਖੀ ਜੀਵਨ ਮਹਾਰਾਜ ਇਹਨਾਂ ਨੂੰ ਸਾਰਿਆਂ ਨੂੰ ਬਖਸ਼ਣ, ਸਾਨੂੰ ਬਖਸ਼ਣ। ਅਤੇ ਹੁਣ ਅਸੀਂ ਚਾਹੁੰਦੇ ਵੀ ਹਰੇਕ ਸਾਲ ਵਾਂਗੂ ਜਦੋਂ ਸਾਰੇ ਇਕੱਠੇ ਹੁੰਦੇ ਆ ਵੀ ਕੈਂਪ ਦੇ ਵਿੱਚ ਜਿਹੜੇ ਬੱਚੇ ਅਸੀਂ ਦੇਖੇ ਵੀ ਬਹੁਤ ਵਧੀਆ ਕਰਦੇ ਆ ਉਹਨਾਂ ਨੂੰ ਅਸੀਂ ਇੱਕ ਵੱਖਰਾ ਇਨਾਮ ਦਈਏ। ਸੋ ਜਿਹੜੇ 3 ਇਨਾਮ ਆ ਹਰੇਕ ਗਰੁੱਪ ਦੇ ਵਿੱਚੋਂ, ਇੱਕ ਜਥੇਦਾਰ ਵਾਲਾ ਇਨਾਮ ਵੀ ਕਿਹੜਾ ਬੱਚਾ ਉਹ ਚੀਜ਼ ਦਿਖਾਉਂਦਾ ਵੀ ਜਿਹੜੀ ਜਥੇਦਾਰ ਦੇ ਵਿੱਚ ਗੁਣ ਹੁੰਦੇ ਆ। ਸੋ ਨਿਮਰਤਾ, ਸੇਵਾ ਭਾਵਨਾ, ਅਭਿਆਸ, ਗੁਰਸਿੱਖੀ ਜੀਵਨ, ਉਤਸ਼ਾਹ, ਅਤੇ ਜਾਂ ਨਾਲ ਜਿਹੜੀ ਸੰਗਤਾਂ ਨੂੰ ਨਾਲ ਉਹਨਾਂ ਨੇ ਸੇਵਾ ਕਰਨੀ, ਸਾਰਿਆਂ ਦੇ ਜਿਹੜੇ ਆਲੇ ਦੁਆਲੇ ਆ। ਜਿਹੜੀ ਦੂਸਰੇ ਕੈਟਾਗੋਰੀ ਰੱਖੀ ਹੋਈ ਆ ਬੱਚਿਆਂ ਵਾਸਤੇ, ਉਹ ਜਿਹੜੇ ਬੱਚਿਆਂ ਦੇ ਵਿੱਚ ਅਸੀਂ ਦੇਖੀਏ ਇੱਕ ਸੇਵਾਦਾਰ ਨਾਮ, ਜਿਹੜੇ ਬੱਚੇ ਅਸੀਂ ਨੋਟ ਕੀਤੇ ਆ ਵੀ ਨਿਸ਼ਕਾਮ ਸੇਵਾ ਕਰਦੇ ਆ, ਵੀ ਉਹਨਾਂ ਨੂੰ ਇੱਦਾਂ ਨਹੀਂ ਹੁੰਦਾ ਟਿਕਟ ਦੀ ਲਾਲਚ ਨਹੀਂ ਹੁੰਦੀ, ਉਹ ਪੇਰੈਂਟਸ ਦੇ ਕਹਿਣ 'ਤੇ ਨਹੀਂ ਕਰਦੇ, ਵੀ ਆਪਣੇ ਵੱਲੋਂ ਆਪਣੇ ਚਾਅ ਨਾਲ ਵੀ ਉਹ ਸੇਵਾ ਕਰਨਾ ਚਾਹੁੰਦੇ ਆ। ਸੋ ਇੱਕ ਉਹ ਦੂਸਰਾ ਪ੍ਰਾਈਜ਼ ਹੋ ਗਿਆ। ਅਤੇ ਤੀਸਰਾ ਜਿਹੜਾ ਬੱਚਾ ਕਲਾਸਾਂ ਦੇ ਵਿੱਚ, ਸੋ ਕਲਾਸ ਦੇ ਵਿੱਚ ਜਿਹੜਾ ਬੱਚਾ ਟੀਚਰ ਦੀ ਗੱਲ ਸੁਣਦਾ, ਜੋ ਵੀ ਟੀਚਰਸ ਕਹਿ ਰਹੇ ਆ, ਲੈਕਚਰ ਕਰ ਰਹੇ ਆ, ਚੰਗੀ ਤਰ੍ਹਾਂ ਸੁਣ ਕੇ ਟੀਚਰਸ ਦੀ ਗੱਲ ਮੰਨ ਕੇ ਅਪਣਾਉਂਦਾ, ਘਰ ਜਾ ਕੇ ਪੇਰੈਂਟਸ ਨੂੰ ਦੱਸਦੇ ਆ, ਸਾਨੂੰ ਆ ਕੇ ਜਿਹੜਾ ਹੋਮਵਰਕ ਦਿੱਤਾ ਵੀ ਗਿਆ, ਜੋ ਵੀ ਹੋਮਵਰਕ ਆ, ਆਪਣੇ ਨੋਟਸ ਚੰਗੇ ਤਰੀਕੇ ਨਾਲ ਲਿਖੇ ਹੋਏ ਆ, ਅਤੇ ਜਿਹੜਾ ਅਸੀਂ ਆਮ ਤੌਰ 'ਤੇ ਕਹੀਦਾ ਬੀਬਾ ਬੱਚਾ। ਸੋ ਹੁਣ ਅਸੀਂ ਸਿਰਫ ਉਹ ਹਰੇਕ ਗਰੁੱਪ ਦੇ ਇਨਾਮ ਉਹ ਬੱਚਿਆਂ ਦੇ ਨਾਮ ਲਵਾਂਗੇ। ਜਿਹੜੇ ਸਿਮਰਨ ਕੰਪੀਟੀਸ਼ਨ ਦੇ ਬੱਚੇ ਸੀ, ਸੋ ਉਹਨਾਂ ਨੂੰ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਇਹ ਬੱਚਿਆਂ ਨੇ ਪੂਰਾ, ਅਸੀਂ ਉੱਦਾਂ 2 ਘੰਟੇ ਦਾ ਕੰਪੀਟੀਸ਼ਨ ਰੱਖਿਆ ਸੀ, ਸਕੈਜੂਲ ਕਰਕੇ ਸਿਰਫ 1.25 ਘੰਟਾ ਕੰਪੀਟੀਸ਼ਨ ਹੋਇਆ, ਪਰ ਫਿਰ ਵੀ ਅਸੀਂ ਕਾਫੀ ਹੈਰਾਨ ਸੀ। ਸਾਡੇ ਆਪਸ ਸੇਵਾਦਾਰ ਵਿੱਚ ਗੱਲ ਹੁੰਦੀ ਸੀ ਵੀ ਸਾਨੂੰ ਨਹੀਂ ਪਤਾ ਜੇ ਕੋਈ ਬੱਚਾ ਰਹਿ ਵੀ ਸਕਦਾ ਐਂਡ ਤੱਕ ਵੀ ਕਿੰਨੇ ਕੁ ਬੱਚੇ ਹੋਊਗੇ, ਪਰ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਬੱਚੇ ਬੈਠੇ ਸੀ ਇਕਦਮ ਸ਼ਾਂਤ, ਇਕਦਮ ਧਿਆਨ ਲੱਗਿਆ ਹੋਇਆ, ਅਤੇ ਮਹਾਰਾਜ ਕਿਰਪਾ ਕਰਨ ਉਹ ਬੱਚਿਆਂ 'ਤੇ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ। ਅਸੀਂ ਹੱਸਦੇ ਸੀ ਬਾਹਰ ਪੇਰੈਂਟਸ ਨਾਲ, ਕਹਿੰਦੇ ਵੀ ਉਹ ਤਾਂ ਸਾਤੂ ਵੀ ਨਹੀਂ ਸੀ ਜਿੱਥੋਂ ਦਾ, ਬੱਚੇ ਕਿੱਦਾਂ ਕਰ ਲੂਗੇ, ਜ਼ਿਆਦਾ ਔਖਾ। ਪਰ ਬੱਚਿਆਂ ਨੇ ਕਮਾਲ ਕਰਤੀ, ਕਈ ਬੱਚੇ ਸੀ ਜਿਨ੍ਹਾਂ ਨੇ ਆਲਮੋਸਟ 1 ਘੰਟਾ ਪੂਰਾ ਬੈਠੇ ਰਹੇ, ਪਰ ਐਂਡ ਦੇ ਆ ਕੇ ਥੋੜ੍ਹਾ ਉਹ ਹਿਲ ਗਏ। ਸੋ ਮਹਾਰਾਜ ਕਿਰਪਾ ਕਰਨ ਇੱਦਾਂ ਦੇ ਕੰਪੀਟੀਸ਼ਨ ਅੱਗੇ ਤੋਂ ਅੱਗੇ ਹੋਰ ਕੈਂਪਾਂ 'ਤੇ ਵੀ ਰੱਖੇ ਜਾਣਗੇ। ਸੋ ਜਿਹੜੇ ਬੱਚੇ ਅੱਜ ਨਹੀਂ ਜਿੱਤੇ, ਆਈ ਨੋ ਕਈਆਂ ਦਾ ਥੋੜ੍ਹਾ ਦਿਲ ਖਰਾਬ ਹੋਇਆ, ਨੋ ਰਨਿੰਗ ਇਨ ਦਰਬਾਰ। ਸੋ ਅਸੀਂ ਉਹ ਬੱਚਿਆਂ ਨੂੰ ਬੇਨਤੀ ਕਰਾਂਗੇ, ਪੇਰੈਂਟਸ ਨੂੰ ਬੇਨਤੀ ਕਰਾਂਗੇ, ਤੁਸੀਂ ਜ਼ਰੂਰ ਕੈਂਪਾਂ 'ਤੇ ਜਾਂ ਜਿਹੜੇ ਵੀ ਕੋਈ ਵੀ ਯੂਥ ਪ੍ਰੋਗਰਾਮ ਹੁੰਦੇ ਆ ਤੁਸੀਂ ਲਿਆਇਆ ਕਰੋ, ਫਿਰ ਅਸੀਂ ਇੱਦਾਂ ਦੇ ਹੋਰ ਕੰਪੀਟੀਸ਼ਨ ਰੱਖਾਂਗੇ। ਸੋ ਇਨ ਇੰਗਲਿਸ਼ once again, so first of all we want to thank all the kids that were part of the Simran competition. You guys did amazing. So beyond expectations, we're so proud of you that you were able to sit so still for an hour and 15 minutes and you were able to focus on Guru Sahib Ji. And we hope that you guys are encouraged to join these competitions in the future. We will definitely continue to have them. So please don't be discouraged if you didn't win today. But please join us in celebrating the ones that did win. So in Maharaj Ji's Hujuri. So if your name gets announced for a prize, we're going to ask that you stand up, no running. You're going to do Namaskar to Maharaj, so come Mathatek at the front. Okay? And then you're going to walk up to the side and come get your prize. Okay? Dhyan Rakhna, make sure you don't ever do bit to Maharaj Ji. So make sure you're always facing the Sangat, facing forward, and never doing your bit to Maharaj Ji. ठीक है जी सो बच्चों एक बार फिर बेनती करांगे सो जेडे सिमरन कंपटीशन दे बच्चे आ पहला उन्हां दा नाम लवांगे असि नाल मैं उन्हां दी एज भी दसूंगी जे कंफ्यूजन होए साडे कोल फोन नंबर हैगे बच्चों दे सो असि उस सब ना कंफर्म करके थानू देवांगे बच्चों नू बेनती है पेरेंट्स जेडे छोटे बच्चे जिन्हां दे नाम असि लवांगे उन्हां नू बेनती है तुसी बच्चों नू समझा के जाना बई पहला गुरु महाराज दे मोरे नमस्तक होके नमस्कार करके राइट चरणां नू परस के ਜਿਹੜਾ ਕੈਂਪਤਾ ਸ਼ਬਦ ਆ ਉਹ ਨਹੀਂ ਭੁੱਲਣਾ ਕਿਸੇ ਨੇ ਫਿਰ ਤੁਸੀਂ ਇੱਥੇ ਸਾਈਡ 'ਤੇ ਆ ਕੇ ਆਪਣਾ ਨਾਮ ਲੈਣਾ ਸਾਰਿਆਂ ਨੇ ਧਿਆਨ ਰੱਖਣਾ ਵੀ ਤੁਸੀਂ ਪਿੱਠ ਨਹੀਂ ਕਰਨੀ ਮਹਾਰਾਜ ਜੀ ਨੂੰ ਸੋ ਪਲੀਜ਼ ਹੁਣ ਆ ਬਸ 20-25 ਮਿੰਟ ਫਿਰ ਰਾਧਾ ਸਾਹਿਬ ਦਾ ਪਾਠ ਸ਼ੁਰੂ ਹੋਣਗੇ ਸੋ ਹੁਣ ਅਸੀਂ ਇਨਾਮ ਦੱਸਾਂਗੇ ਸੋ ਪਹਿਲੇ ਨੰਬਰ 'ਤੇ ਜਸਲੀਨ ਕੌਰ 14 ਈਅਰਸ ਓਲਡ 14 ਸਾਲ ਦੀ ਬੇਟੀ ਸਿਮਰਨ ਕੰਪੀਟੀਸ਼ਨ ਵਿਨਰ Navnoor Kaur Sandhu, age 13. Bole sone haal. Harji Kaur Boparai, age 12. Bole sone haal. Okay. So ready? Shh. ਸੰਗਤ ਨੂੰ ਮੈਂ ਬੇਨਤੀ ਕਰੂੰਗੀ ਬੱਚਿਆਂ ਨੂੰ ਖਾਸ ਕਰਕੇ ਜਦੋਂ ਜਕਾਰੇ ਵਾਲੇ ਅਸੀਂ ਸੇਵਾਦਾਰ ਲਾਏ ਹੋਏ ਆ ਸੋ ਕਿਸੇ ਨੇ ਸੰਗਤ ਵਿੱਚੋਂ ਜਕਾਰਾ ਨਹੀਂ ਗਜਾਉਣਾ ਓਕੇ ਸੋ ਜਿਹੜੇ ਬੱਚੇ ਜਾਣ ਕੇ ਹੱਸ ਕੇ ਕਰਦੇ ਆ ਪਲੀਜ਼ ਓਕੇ ਪਾਹੁਲ ਕੌਰ ਬੋਪਰਾਏ
2: ਬੜੇ ਸੋਹਣੇ ਹਾਲ
1: ਜਪਰੀਤ ਕੌਰ ਏਜ 13
2: ਬੜੇ ਸੋਹਣੇ ਹਾਲ
1: ਰੂਪ ਕੌਰ ਏਜ 10
2: ਬੜੇ ਸੋਹਣੇ ਹਾਲ
1: ਨਿਰਮਤ ਕੌਰ ਏਜ 13
2: ਬੜੇ ਸੋਹਣੇ ਹਾਲ
1: ਮਨਰੀਤ ਕੌਰ ਏਜ 11
2: ਬੜੇ ਸੋਹਣੇ ਹਾਲ
1: ਇਮਾਨ ਕੌਰ ਏਜ 11
2: ਬੜੇ ਸੋਹਣੇ ਹਾਲ
1: ਸੋ ਇੱਕ ਚੀਜ਼ ਅਸੀਂ ਨੋਟ ਕਰਨਾ ਚਾਹੁੰਦੇ ਹਾਂ ਸੋ ਬੱਚਿਆਂ ਨੂੰ ਬੇਨਤੀ ਆ ਬਈ ਤੁਸੀਂ ਇਹ ਬੀਬੀਆਂ ਨੂੰ ਦੇਖਿਓ ਖਾਸ ਕਰਕੇ ਬਈ ਇਹਨਾਂ ਨੇ ਬਹੁਤ ਵਧੀਆ ਬੈਠੀਆਂ ਰਹੀਆਂ ਸ਼ਾਂਤਮਈ ਇਕਾਗਰਤਾ ਨਾਲ ਸੋ ਸੰਗਤ ਦੇ ਵਿੱਚ ਜਦੋਂ ਬੈਠਣਾ ਜਦੋਂ ਅਸੀਂ ਤੁਹਾਨੂੰ ਦਰਬਾਰ 'ਚ ਬੈਠਣਾ ਸਿਖਾਈਦਾ ਤੁਹਾਨੂੰ ਰੋਜ਼ ਪ੍ਰੈਕਟਿਸ ਕਰਨ ਦਾ ਮੌਕਾ ਮਿਲਦਾ ਜਿਹੜੇ ਗੁਰੂ ਘਰ ਰੋਜ਼ ਪ੍ਰੈਕਟਿਸ ਕਰਨ ਆਉਂਦੇ ਆ ਤੁਹਾਨੂੰ ਪਤਾ ਸਾਰਿਆਂ ਨੂੰ ਦਰਬਾਰ 'ਚ ਕਿਸ ਤਰ੍ਹਾਂ ਬੈਠੀਦਾ ਸੋ ਇਹ ਬੀਬੀਆਂ ਨੇ ਬਹੁਤ ਵਧੀਆ ਦਿਖਾਇਆ ਪੂਰਾ ਸਿਮਰਨ ਕੰਪੀਟੀਸ਼ਨ 'ਚ ਪੂਰੇ ਸਿਮਰਨ 'ਚ ਪੂਰੇ ਧਿਆਨ ਨਾਲ ਇਕਾਗਰਤਾ ਨਾਲ ਬੈਠੀਆਂ ਅਤੇ ਮਹਾਰਾਜ ਇਸ ਬੀਬੀਆਂ 'ਤੇ ਕਿਰਪਾ ਕਰਨ So one last chakara, and everybody please give a response for this chakara in honor of these amazing souls.
2: Bole sone haal.
1: Waheguru ji ka khalsa. So hun assi ਛੋਟੇ ਬੱਚਿਆਂ ਦੇ ਗਰੁੱਪ ਤੋਂ ਸ਼ੁਰੂ ਕਰਾਂਗੇ ਸੋ ਬਾਬਾ ਦੀਪ ਸਿੰਘ ਜੀ ਗਰੁੱਪ ਦੇ ਬੱਚਿਆਂ ਲਈ ਪਹਿਲਾਂ ਬਾਬਾ ਦੀਪ ਸਿੰਘ ਦੇ ਗਰੁੱਪ ਦੇ ਵਿੱਚੋਂ ਸੋ ਜਿਹੜਾ ਸੇਵਾਦਾਰ ਦਾ ਇਨਾਮ ਜਾਊਗਾ ਸੋ ਬੈਸਟ ਸੇਵਾਦਾਰ ਗੁਰਨਾਦ ਸਿੰਘ ਗੁਰਨਾਦ ਸਿੰਘ ਇਨ ਬਾਬਾ ਦੀਪ ਸਿੰਘ ਜੀ ਗਰੁੱਪ
2: ਬੜੇ ਸੋਹਣੇ ਹਾਲ
1: ਸੋ ਗੁਰਨਾਦ ਸਿੰਘ ਆ ਜਾਓ ਜੀ ਦੂਸਰੇ ਨੰਬਰ ਤੇ ਬੈਸਟ ਬਿਹੇਵੀਅਰ ਸੋ ਜਿਹਨੇ ਬੱਚੇ ਬਹੁਤ ਸਤਿਕਾਰ ਨਾਲ ਕਲਾਸ ਰਹੇ ਸੀ ਹਰਬਾਣੀ ਕੌਰ
2: ਹਰ ਸੋਹਣੇ ਹਾਲ
1: ਤੇ ਜਥੇਦਾਰ ਇਨਾਮ ਭਾਈ ਜਗਰਾਜ ਸਿੰਘ ਜੀ ਬਾਬਾ ਦੀਪ ਸਿੰਘ ਜੀ ਗਰੁੱਪ
2: ਬੋਲੇ ਸੋਹਣੇ ਹਾਲ
1: ਓਕੇ ਸੋ ਜਾਤੀ ਬੱਚੇ ਖੜੇ ਹੁੰਦੇ ਆ ਵੀ ਗੋਇੰਗ ਟੂ ਸਿੰਗ ਦ ਕੈਂਪ ਸ਼ਬਦ ਰੈਡੀ ਸਿਟਿੰਗ ਸਟ੍ਰੇਟ ਹੈਂਡਸ ਫੋਲਡਿਡ

0: ਸਰ ਸੋ ਹੁਣ ਅਸੀਂ ਬਾਬਾ ਅਜੀਤ ਸਿੰਘ ਜੀ ਦੇ ਗਰੁੱਪ ਦੇ ਬੱਚੇ ਨੂੰ ਬੇਨਤੀ ਕਰਾਂਗੇ ਸੋ ਇਹਨਾਂ ਦੇ ਗਰੁੱਪ 'ਚੋਂ ਸਰ ਜਿਹੜਾ ਸਭ ਤੋਂ ਵੱਡਾ ਗਰੁੱਪ ਆ ਸੋ ਜਿਹੜਾ ਬਾਬਾ ਅਜੀਤ ਸਿੰਘ ਗਰੁੱਪ ਆ ਇਹਨਾਂ ਦੀ ਏਜਿਸ ਹੁੰਦੀ ਆ 12 ਤੋਂ ਤਕਰੀਬਨ 14 ਸਾਲ ਤੱਕ 14 ਸਾਲ ਤੋਂ ਬਾਅਦ ਸਾਨੂੰ ਮਿੰਨਤਾਂ ਕਰਨ ਆਪਣੇ ਅਸੀਂ ਵਲੰਟੀਅਰ ਬਣਨਾ ਸੋ ਇਹ ਜਿਹੜੇ ਬੱਚੇ ਨੇ ਜਿਹੜੇ ਅਸੀਂ ਚੁਣੇ ਹੋਏ ਆ ਇਹਨਾਂ ਨੂੰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਕੈਂਪ 'ਚ ਆ ਕੇ ਬਹੁਤ ਵਧੀਆ ਆਪਣਾ ਤਰੀਕੇ ਨਾਲ ਕੈਂਪ ਲਾਇਆ ਖਾਸ ਕਰਕੇ ਤੁਹਾਡੀ ਉਮਰ ਦੇ ਹਿਸਾਬ ਨਾਲ ਕਿਉਂਕਿ ਇਹ ਉਮਰ ਸਭ ਤੋਂ ਔਖੀ ਹੁੰਦੀ ਹੈ ਸੋ ਵੀ ਅੰਡਰਸਟੈਂਡ ਦੈਟ ਐਟ ਦਿਸ ਏਜ ਮੇ ਬੀ ਗਰਮੇ ਕੈਂਪ ਇਜ਼ ਨੋਟ ਦ ਬੈਸਟ ਪਲੇਸ ਯੂ ਵਾਂਟ ਟੂ ਬੀ ਬਟ ਵੀ ਰੀਅਲੀ ਅਪਰੀਸ਼ੀਏਟ ਦੈਟ ਵੈਨ ਯੂ ਗਾਈਜ਼ ਕਮ ਯੂ ਗਾਈਜ਼ ਆਰ ਪੁਟਿੰਗ ਇਨ ਯੋਰ ਫੁੱਲ ਐਫਰਟ ਸੋ ਆਊਟ ਆਫ ਬਾਬਾ ਅਜੀਤ ਸਿੰਘ ਜੀ ਗਰੁੱਪ ਫੋਰ ਦ ਸੇਵਾ ਅਵਾਰਡ ਸੋ ਸੇਵਾ ਵਾਲਾ ਇਨਾਮ ਵਿਲ ਗੋ ਟੂ ਰਣਵੀਰ ਸਿੰਘ ਫੋਰ ਬਾਬਾ ਅਜੀਤ ਸਿੰਘ ਜੀ ਗਰੁੱਪ
1: ਬੜੇ ਸੋਹਣੇ ਹਾਲ
0: So best behavior I have BB Gunraj Kaur BB Gunraj Kaur And the jathedar anam goes to Sahibinder Singh
1: Bole sone hal
0: So once again This age is a hard age, so we appreciate your efforts. So thank you to Sahibinder Singh, Gunraj Kaur, and Ranveer Singh. So Baba Jajar Singh Ji group, so jehde dusre group te bachche aa, we actually had a lot of amazing kids. So inhaan de bachyaan de vichon actually jehda behavior wala prize aa, do bachche si. So ek ta behavior chalo pure camp ch, jehde vadhiya rahe. Dusra behavior si dekhya bhi, eh bachchi ne... ਦਰਬਾਰ ਸਾਹਿਬ 'ਚ ਮਹਾਰਾਜ ਦੀ ਕਿਰਪਾ ਨਾਲ ਹਰੇਕ ਵਾਰੀ ਜਦੋਂ ਵੀ ਦੇਖੋ ਦਰਬਾਰ ਸਾਹਿਬ 'ਚ ਇੰਨੀ ਸੋਹਣੀ ਤਰ੍ਹਾਂ ਬੈਠੀ ਸੀ ਜਦੋਂ ਵੀ ਸ਼ਬਦ ਗਾਇਨ ਕਰਨਾ ਜਾਂ ਫਿਰ ਕੋਈ ਵੀ ਬਾਣੀ ਪੜ੍ਹਦੇ ਹਾਂ ਇੱਥੇ ਦਰਬਾਰ 'ਚ ਜਾਂ ਜਿਹੜੇ ਵੀ ਗਿਆਨੀ ਜਿੱਦਾਂ ਭਾਈ ਸਾਹਿਬ ਜੀ ਹੁਣਾਂ ਕਥਾ ਕਰਦੇ ਸੀ ਉਹਨਾਂ ਨਾਲ ਕਾਫੀ ਵਧੀਆ ਤਰੀਕੇ ਨਾਲ ਬੱਚੀ ਵਰਤਦੀ ਸੀ ਕੋਈ ਵੀ ਉਹਨਾਂ ਨੇ ਸਵਾਲ ਪੁੱਛਣਾ ਹਮੇਸ਼ਾ ਬੱਚੀ ਕੋਲ ਜਵਾਬ ਹੁੰਦਾ ਸੀ ਕਲਾਸਾਂ ਦੇ ਵਿੱਚ ਧਿਆਨ ਸੋ ਇਸ ਗਰੁੱਪ ਦੇ ਵਿੱਚੋਂ ਅਸੀਂ ਐਕਚੁਅਲੀ 4 ਬੱਚੇ ਚੁਣੇ ਹੋਏ ਆ So, one of the which Jathedar, sorry, let's start from Sevadar Award. Sevadar Award goes to Mavleen Kaur, Baba Jajar Singh Ji Group.
1: Bole sone hal.
0: So, best behavior and best darbar goes to Karman Kaur, last name Pandal.
1: ਬੋਲੇ ਸੋਹਣੇ ਹਾਲ
0: ਐਂਡ ਸੈਕਿੰਡ ਬਿਹੇਵੀਅਰ ਫੋਰ ਦਰਬਾਰ ਗੋਜ਼ ਟੂ ਕਿਰਨਜੋਤ ਕੌਰ ਏਜ 10 ਕਿਰਨਜੋਤ ਕੌਰ ਰੰਧਾਵਾ ਏਜ 10 ਬਾਬਾ ਜਜਾਰ ਸਿੰਘ ਜੀ ਗਰੁੱਪ
1: ਬੋਲੇ ਸੋਹਣੇ ਹਾਲ
0: And Jathedar Award goes to Pagirath Singh.
1: Bole sone hal.
0: So, Eddie, we're going to sing this Shabbat again.

0: ਓਕੇ ਸੋ ਹੁਣ ਜਿਹੜੇ ਕੈਂਪ ਲੱਗਦੇ ਆ ਇਹ ਸਿਰਫ ਬੱਚਿਆਂ ਵਾਸਤੇ ਨਹੀਂ ਹੁੰਦੇ ਇਹ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਮਹਾਰਾਜ ਜੀ ਨੂੰ ਵੀ ਜਿਹੜੇ ਸੇਵਾਦਾਰ ਵੀ ਨਾਲ ਸਾਡੇ ਖੜ ਕੇ ਵੀ ਇਹ ਕੈਂਪ ਲਗਾਉਂਦੇ ਆ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਕਰਨਾ ਚਾਹੁੰਦੇ ਹਾਂ ਸੋ ਸੇਵਾਦਾਰ ਤਾਂ ਚਲੋ ਅਗਣਤ ਨੇ ਸੋ ਥੱਲੇ ਜਿਹੜੇ ਕੈਂਪ ਵਾਲੇ ਸੇਵਾਦਾਰ ਪ੍ਰਬੰਧਕ ਕਮੇਟੀ ਅਤੇ ਜਿਹੜੇ ਪੇਰੈਂਟਸ ਵੀ ਆਉਂਦੇ ਆ ਬੱਚਿਆਂ ਨੂੰ ਲਿਆ ਕੇ ਉਹ ਵੀ ਸਾਰੇ ਸੇਵਾ ਕਰਦੇ ਆ ਪਰ ਖਾਸ ਕਰਕੇ ਜਿਹੜੇ ਸਾਡੀ ਮੈਨੇਜਮੈਂਟ ਦੇ ਵਿੱਚ ਹੁੰਦੇ ਆ ਸਾਡੇ ਆਪ ਦੇ ਸੇਵਾਦਾਰ ਸੋ ਜਿਹੜੇ ਵਲੰਟੀਅਰਸ ਹੁਣ ਵਲੰਟੀਅਰਸ ਜਿੰਨੀ ਇਸ ਨਾਲ ਸੇਵਾ ਕਰਾਉਂਦੇ ਆ ਉਹਨਾਂ ਨਾਲ ਕਦੀ ਕਿਤੇ ਸਾਨੂੰ ਤੰਗ ਵੀ ਕਰਦੇ ਆ ਪਰ ਅਸੀਂ ਫਿਰ ਵੀ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਕਿਉਂਕਿ ਜਿਹੜੇ ਆ ਕੇ ਆਪਣਾ ਸਮਾਂ ਕੱਢ ਕੇ ਪੂਰਾ ਹਫ਼ਤਾ ਰੋਜ਼ ਸਵੇਰ ਨੂੰ ਇੱਥੇ ਪੂਰੇ ਟਾਈਮ ਨਾਲ ਪਹੁੰਚਣਾ ਸ਼ਾਮ ਤੱਕ ਸਾਡੇ ਨਾਲ ਬੱਚਿਆਂ ਦੀ ਸੇਵਾ ਕਰਨੀ ਆ ਸੋ ਇਸ ਗਰੁੱਪ ਦੇ ਵਿੱਚੋਂ ਸੋ 8-9 ਸਾਲ ਪਹਿਲਾਂ ਸਾਡੇ ਕੋਲ ਸਿਰਫ 10-15 ਵਲੰਟੀਅਰ ਹੁੰਦੇ ਸੀ ਹੁਣ ਸਾਡੇ ਕੋਲ ਆਲਮੋਸਟ 70 ਵਲੰਟੀਅਰ ਹੁੰਦੇ ਆ ਜਿਹੜੇ ਸਾਡੇ ਨਾਲ ਗੁਰਮਤ ਕੈਂਪ ਦੀ ਸੇਵਾ ਕਰਾਉਂਦੇ ਆ ਸੋ ਇਸੇ ਇਸ ਚੀਜ਼ ਕਰਕੇ ਸਾਨੂੰ ਮਹਾਰਾਜ ਦੀ ਕਿਰਪਾ ਨਾਲ ਵੀ ਗੁਰਮਤ ਕੈਂਪ ਬਹੁਤ ਸਫਲ ਹੁੰਦਾ ਹੈ ਸੋ ਵਲੰਟੀਅਰਸ ਦਾ ਇੱਕ ਵਾਰੀ ਫਿਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰ ਇਹਨਾਂ ਵਿੱਚੋਂ ਵੀ ਅਸੀਂ ਦੇਖਿਆ ਜਿਹੜੇ ਕਈ ਵਲੰਟੀਅਰਸ ਆ ਜਿਹੜੀ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜੀ ਸੇਵਾ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਆ ਸੋ ਫੋਰ ਆਲ ਦਾ ਵਲੰਟੀਅਰਸ ਇਜ਼ ਮੱਚ ਐਜ਼ ਵੀ ਲੈਕਚਰ ਇਜ਼ ਮੱਚ ਐਜ਼ ਵੀ yes, lecture. We truly appreciate your seva. So for this year, we would like to appreciate some specific volunteers. As you all know, we always choose people that we've seen that show great like all these guns. So they show leadership, they show seva bhavna, as well as good behavior. So jede hun bachyan nu naam milde a si apne team de vichon vi si volunteers chuni de a ਅਸੀਂ ਉਹਨਾਂ ਵਿੱਚ ਵੀ ਇਹੀ ਜਿਹੜੇ ਗੁਣ ਅਸੀਂ ਬੱਚਿਆਂ ਦੇ ਵਿੱਚ ਜਿਨ੍ਹਾਂ ਕਰਕੇ ਪ੍ਰਾਈਜ਼ ਦਿੰਦੇ ਹਾਂ ਵੀ ਬਿਹੇਵੀਅਰ ਸਭ ਤੋਂ ਵਧੀਆ ਕਿਹਦਾ ਹੋਵੇ ਸੇਵਾ ਭਾਵਨਾ ਅਤੇ ਇਹ ਜਥੇਦਾਰੀ ਜਿਹੜੇ ਬੱਚੇ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਨਿਭਾਉਂਦੇ ਸੋ ਉਹ ਦੋ ਵਲੰਟੀਅਰਸ ਸੋ ਅਸੀਂ ਬੇਨਤੀ ਕਰਾਂਗੇ ਵਿੱਚੋਂ ਨਵੇਂ ਵੀ ਆ ਵਿੱਚੋਂ ਪੁਰਾਣੇ ਵੀ ਆ ਸੋ ਉਹ ਅਸੀਂ ਬੇਨਤੀ ਕਰਾਂਗੇ ਵਲੰਟੀਅਰਸ ਨੂੰ ਇੱਕ ਵਾਰੀ ਫਿਰ ਜਦੋਂ ਤੁਹਾਡਾ ਨਾਮ ਲਿਆ ਗਿਆ ਤੁਸੀਂ ਮਹਾਰਾਜ ਦੇ ਮੂਹਰੇ ਨਮਸਕਾਰ ਕਰਕੇ ਫਿਰ ਤੁਸੀਂ ਇੱਥੇ ਆਪਣਾ ਪ੍ਰਾਈਜ਼ ਲੈਣ ਆਉਣਾ So we'd like to thank Gurleen Kaur Rahal.
1: Bole sone hal.
0: So if I'm not mistaken, I believe this is Gurleen Kaur's first camp. So thank you to Gurleen Kaur. She did an amazing job. And our second volunteer prize winner...

0: ਵਾਹਿਗੁਰੂ ਜੀ ਕਾ ਖਾਲਸਾ। ਸੋ ਹੁਣ ਜਿਹੜੇ ਅਨਾਊਂਸਮੈਂਟਸ, ਸੋ ਹੁਣ ਬੱਚੇ ਨੂੰ ਬੇਨਤੀ ਕਰਾਂਗੇ, ਯੂ ਹੈਜ਼ ਜਸਟ ਹੈਡ ਅ ਬ੍ਰੇਕ, ਨਾਓ ਵੀ ਵਿਲ ਬੀ ਡੂਇੰਗ ਰਾਧਾ ਸਾਹਿਬ ਜੀ ਦਾ ਪਾਠ। ਆਫਟਰ ਰਾਧਾ ਸਾਹਿਬ ਜੀ ਦਾ ਪਾਠ ਇਟ ਵਿਲ ਬੀ ਖੈਂਪ ਸਮਾਪਤੀ, ਸੋ ਅਰਦਾਸ ਐਂਡ ਹੁਕਮਨਾਮਾ ਸਾਹਿਬ, and then there's gatka, there's langar, so there'll be snack, and then there will be a gatka khada outside. Okay, so I know tusi sare itthe baithe ha, thanu kaiyan nu dukh lagya hona, nahi assi thanu saryan nu bachyan nu binti karange be, I know tusi halle himmat ni harni, dil apna tusi kharab ni karna. We're going to be giving ticket prizes at the very end of camp. Okay? So, bachyan nu binti hai bhai tusi samapti tak itthe saje rehna. Very camp de end te vich assi ticket prize devange samapti to baad. Vaheguru. Vaheguru. Vaheguru. Vaheguru. Vaheguru. Okay, so jede gatka khidari aa oh bachyan nu benti aa jinna nu kya gaya bhai tusi show de vich jana aa, thade jede ustad ne unna ne thanu aake dassna aa, hun bahar ik gatke di vi practice hovegi, par oh thanu teachers aake dassuge. So eh bachyan nu assi benti karange, baba jajar singh ji group, ਜਸਨੂਰ ਕੌਰ, ਮਵਲੀਨ ਕੌਰ, ਮਨਰੀਤ ਕੌਰ, ਇਮਾਨ ਕੌਰ, ਅਗਮਜੋਤ ਕੌਰ, ਅਗਮ ਕੌਰ, ਚੰਦ ਕੌਰ, ਤੇਜਸਨੂਰ ਕੌਰ, ਜਪਲੀਨ ਕੌਰ, ਮਨਸਿਮਰਨ ਕੌਰ ਤੇ ਸਿਮਰਨ ਕੌਰ, ਸੋ ਬਾਬਾ ਜਜਾਰ ਸਿੰਘ ਜੀ ਗਰੁੱਪ, ਸੋ ਇਹ ਬੱਚਿਆਂ ਨੂੰ ਬੇਨਤੀ ਆ, ਯੂ ਐਸ ਯੂ ਕੈਨ ਹੈਵ ਗੱਤਕਾ, ਇਫ ਯੂ ਡੂਇੰਗ ਰਾਧਾ ਸਾਹਿਬ ਦੈਟਸ ਫਾਈਨ, ਜਸਟ ਜੁਆਇਨ ਆਫਟਰ। ਜਿਹੜੇ ਬਾਬਾ ਫਤਿਹ ਸਿੰਘ ਜੀ ਗਰੁੱਪ ਦੇ ਬੱਚੇ ਗੱਤਕਾ ਵਾਲੇ, ਜਿੰਦ ਕੌਰ, ਦੂਸਰੀ ਜਿੰਦ ਕੌਰ ਗਿੱਲ ਤੇ ਗਨੀਵ ਕੌਰ, ਸੋ ਇੱਕ ਵਾਰੀ ਫਿਰ ਟਿਕਟ ਪ੍ਰਾਈਜ਼ ਤੁਹਾਨੂੰ ਹਮੇਸ਼ਾ ਕੈਂਪ ਦੇ ਐਂਡ ਤੇ ਦੇਵਾਂਗੇ, ਤੇ ਹੁਣ
1: ਵਾਹਿਗੁਰੂ ਵਾਹਿਗੁਰੂ। So there are still ticket prizes that we will do at the end of Radha Sahib. If you are not here for ticket prizes, then we will give it to somebody else. Okay, so you have to be here in Durbar for ticket prizes.
2: Vaheguru Ji Ka Khalsa, Vaheguru Ji Ki Fateh. So Guru Karwaliyo, Jede Mukta Aurte, Ithi Sevaama Nibhaundeya Sare. ਉਹਨਾਂ ਨੂੰ ਬੇਨਤੀ ਆ ਕਿ ਆਪ ਜੀ ਕਿਰਪਾ ਕਰਕੇ ਸਰੋਪੇ ਲੈ ਲਓ, ਮਹਾਰਾਜ ਜੀ ਦੀ ਬਖਸ਼ਿਸ਼ ਗੁਰੂ ਘਰ ਦੀ, ਉਸ ਤੋਂ ਬਾਅਦ ਫਿਰ ਰਹਿਰਾ ਸਾਹਿਬ ਜੀ ਦਾ ਪਾਠ ਆਰੰਭ ਹੋਊਗਾ। ਸੋ ਬੇਨਤੀ ਆ ਭੈਣ ਜੀ ਜਗਵੀਰ ਕੌਰ, ਜਗਜੀਤ ਕੌਰ, ਅਨਮੋਲ ਕੌਰ, ਸਰਦੂਲ ਸਿੰਘ, ਕਿਰਪਾ ਕਰਕੇ ਤੁਸੀਂ ਭਾਈ ਦਲਮਨ ਸਿੰਘ, ਸਾਰੇ ਤੁਸੀਂ ਆ ਕੇ ਕਿਰਪਾ ਕਰਕੇ ਨਾਲ ਦੀ ਨਾਲ ਸਰੋਪੇ ਲੈ ਲਓ। ਬੀਬੀ ਕਰਤਾਰ ਕੌਰ, ਰਮਨੀਤ ਕੌਰ, ਅਨਮੋਲ ਕੌਰ, ਜਗਵੀਰ ਕੌਰ, ਜਗਜੀਤ ਕੌਰ, ਭਾਈ ਸਰਦੂਲ ਸਿੰਘ, ਭਾਈ ਦਲਮਨ ਸਿੰਘ, ਕਿਰਪਾ ਕਰਕੇ ਜਲਦੀ ਨਾਲ ਆ ਜਾਓ, ਆ ਕੇ ਸਰੋਪੇ ਲੈ ਲਓ ਜੀ, ਮਹਾਰਾਜ ਜੀ ਦੀ ਬਖਸ਼ਿਸ਼, ਫਿਰ ਉਦੋਂ ਬਾਅਦ ਰਹਿਰਾ ਸਾਹਿਬ ਜੀ ਦਾ ਪਾਠ ਆਪਾਂ ਆਰੰਭ ਕਰਦੇ ਹਾਂ। ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਰਦੂਲ ਸਿੰਘ, ਬੋਲੇ ਸੋ
3: ਨਿਹਾਲ

0: ਹੋਏਗੀ। ਉਸ ਤੋਂ ਬਾਅਦ ਹੁਕਮਨਾਮੇ ਹੋਣਗੇ, ਫਿਰ ਟਿਕਟ ਪ੍ਰਾਈਜ਼ ਹੋਣਗੇ। ਸੋ ਕਿਰਪਾ ਕਰਕੇ ਬੇਨਤੀ ਹੈ ਕਿ ਸ਼ੋਰ ਸ਼ਰਾਬੇ ਤੋਂ ਥੋੜਾ ਜਿਹਾ ਗੁਰੇਜ਼ ਕਰੋ, ਰਹਿਰਾ ਸਾਹਿਬ ਜੀ ਦਾ ਪਾਠ ਪ੍ਰੇਮ ਆਨੰਦ ਅਤੇ ਸਤਿਕਾਰ ਦੇ ਨਾਲ ਕਰੀਏ। ਫਿਰ ਕੈਂਪ ਦੀ ਸੰਪੂਰਨਤਾਈ ਦੀ ਅਰਦਾਸ ਵਿੱਚ ਜ਼ਰੂਰ ਤੁਸੀਂ ਸਾਰਿਆਂ ਨੇ ਸ਼ਾਮਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਓਕੇ, ਇਟ ਨੀਡਸ ਟੂ ਬੀ ਐਬਸੋਲੂਟਲੀ ਸਾਇਲੈਂਟ ਇਨ ਦਰਬਾਰ। ਦਰਬਾਰ ਸਾਹਿਬ ਚ ਅਸੀਂ ਬੈਠੇ ਹਾਂ, ਨੋ ਟਾਕਿੰਗ। ਸਾਰਿਆਂ ਬੱਚੇ ਨੂੰ ਬੇਨਤੀ ਆ, ਦਰਬਾਰ ਦੀ ਮਰਿਆਦਾ ਤੁਸੀਂ ਭੁੱਲਣੀ ਨਹੀਂ। ਦਰਬਾਰ ਚ ਕਿਸ ਤਰ੍ਹਾਂ ਬੈਠੀ ਦਾ ਤੁਸੀਂ ਸਾਰੇ ਜਾਣਦੇ ਆ। ਸੋ ਬੱਚਿਆਂ ਨੂੰ ਬੇਨਤੀ ਆ, ਜਿਹੜੇ ਇੱਥੇ ਬੈਠੇ ਹੋਏ ਉਹਨਾਂ ਨੂੰ ਤੁਸੀਂ ਮੋਰ ਨੂੰ ਹੋ ਜਾਵੋ ਥੋੜਾ ਜਿਹਾ। ਸੋ ਜਿਹੜੇ ਬੱਚੇ ਇੱਥੇ ਬੈਠੇ ਆ ਤੁਸੀਂ ਸਾਰੇ ਮੋਰ ਨੂੰ ਹੋ ਜਾਓ। ਯੂ ਗੈਜ਼ ਮੂਵ ਅਪ। ਫਿਰ ਅਸੀਂ ਹੁਣ ਰਹਿਰਾ ਸਾਹਿਬ ਜੀ ਦਾ ਪਾਠ ਸ਼ੁਰੂ ਕਰਾਂਗੇ। ਗੱਲਾਂ ਨਹੀਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
3: ਹਰ ਜੁਗ ਜੁਗ ਭਗਤ ਉਪਾਇਆ।

0: ਦਾ ਪੁਰਖਾ ਕੀਆ ਵਡਿਆਈਆ,
1: ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ।
0: ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।
1: ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ।

0: ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ
1: ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ
0: ਜਿਨ ਹਰ ਹਰ ਹਰ ਰਸਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ
1: ਜੋ ਸਤਗੁਰ ਸੰਗ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ
0: ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ
1: ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜੈ ਨਾਨਕ ਨਾਮ ਪ੍ਰਗਾਸ
0: ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ
1: ਸੈਲ ਪਥਰ ਮੈਂ ਜਾਣਤੇ ਉਪਾਏ ਤਾਕਾ ਰਿਜਗਾ ਕਰ ਤਰਿਆ
0: ਮੇਰੇ ਮਾਧੋ ਜੀ ਸਤ ਸੰਗਤ ਮਿਲੇ

0: ਨਾਨਕ ਗਨ ਕੁਰਬਾਨਾ।
1: ਹਰ ਤਿਆਵ ਹੈ ਹਰ ਤਿਆਵ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ।
0: ਸੇ ਮੁਕਤ ਭਏ ਜਿਨ ਹਰ ਧਿਆਇਆ, ਜੀਤੇ ਟੁੱਟੀ ਜਮ ਕੀ ਫਾਸੀ।
1: ਜਿਨ ਨਿਰਭਉ ਜਿਨ ਹਰ

0: ਹੋਈ
1: ਮਤ ਸਤਰਹ ਸਹਿਸ ਪਚਾਵਣ ਹਾਰ ਵਧੀ ਪ੍ਰਥਮ ਸੁਖ ਦਾਵਣ
0: ਤੋਹ ਪ੍ਰਸਾਦ ਕਰ ਗ੍ਰੰਥ ਸੁਧਾਰਾ ਫੂਲ ਪਰੀ ਲਹ ਲਿਓ ਸਧਾਰਾ ਦੋਹਰਾ
1: ਨੇਤਰ ਤੋਂ ਕੇ ਚਰਨ ਤਰ ਸਤਦਰਵ ਤੀਰਤ ਰੰਗ
0: ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ
1: ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਵਿਵਾਦ
0: ਗ੍ਰੰਥ ਸਕਲ ਪੂਰਨ ਕੀਓ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬਖਸ਼ੋ ਜੀ।

ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਮਾਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਕਲ ਯੁਗ ਕੇ ਬੋਹਿਥ ਨਾਮ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਨਦਰੇ ਰਹਿਮਤ ਕੀਤੀ ਉਦਮ ਮਤ ਪ੍ਰਵੰਤਰੀਆਮੀ ਜਿਉਂ ਪ੍ਰੇਰੈ ਤਿਉਂ ਕਰਨਾ ਆਪ ਜੀਆਂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਅਤੇ ਕੈਲਗਿਰੀ ਨਿਵਾਸੀ ਸਮੂਹ ਸੰਗਤਾਂ ਨੂੰ ਆਪ ਜੀਆਂ ਨੇ ਭਲਾ ਪ੍ਰਸ਼ਾਰਥ ਉਦਮ ਬਖਸ਼ਿਸ਼ ਕੀਤਾ ਸਾਲਾਨਾ ਗੁਰਮਤ ਸਮਰ ਕੈਂਪ ਆਯੋਜਿਤ ਕੀਤੇ ਗਏ ਇਸ ਵੇਲੇ ਆਪ ਜੀਆਂ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ ਸੱਚੇ ਪਾਤਸ਼ਾਹ ਜੀਓ ਇਸ ਸਮਰ ਗੁਰਮਤ ਕੈਂਪ ਦੀ ਮਹਾਰਾਜ ਜੀਓ ਸੰਪੂਰਨਤਾਈ ਦੀ ਅਰਦਾਸ ਹੈ ਸਮੂਹ ਸਿਖਿਆਰਥੀਆਂ ਵਿਦਿਆਰਥੀਆਂ ਅਧਿਆਪਕ ਸਾਹਿਬਾਨਾਂ ਉਸਤਾਦਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਬੱਚਿਆਂ ਪਾਸੋਂ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਦਇਆ ਦ੍ਰਿਸ਼ਟੀ ਮਿਹਰਾਮਤ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ ਕਿਰਪਾ ਮਿਹਰਾਮਤ ਕਰਕੇ ਮਹਾਰਾਜ ਸਮੂਹ ਬਖਤਾ ਜਨਾਂ ਦੇ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀਓ ਪਾਵਨ ਪਵਿੱਤਰ ਗੁਰਬਾਣੀ ਦਾ ਪਰਸਪਰ ਪਿਆਰ ਬਖਸ਼ਿਸ਼ ਕਰਨਾ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਦਿਆਂ ਹੋਇਆਂ ਅੰਮ੍ਰਿਤ ਵੇਲਾ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਬਖਸ਼ਿਸ਼ ਕਰਦਿਆਂ ਹੋਇਆਂ ਆਨੰਦਮਈ ਜੀਵਨ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੱਚੇ ਪਾਤਸ਼ਾਹ ਜੀਓ ਗੁਰੂ ਘਰ ਵਿਖੇ ਚੱਲ ਰਹੀਆਂ ਗੁਰਮਤ ਦੀਆਂ ਸਮੁੱਚੀਆਂ ਹੀ ਕਲਾਸਾਂ ਵਿੱਚ ਆਪ ਜੀਆਂ ਨੇ ਅੰਗੁਰ ਸੰਗ ਸਹਾਈ ਹੋ ਕੇ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਚੜ੍ਹਦੀ ਕਲਾ ਦੇ ਕਾਰਜ ਕਰਵਾਉਣੇ ਇਸੇ ਹੀ ਤਰ੍ਹਾਂ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਸਦਾ ਹੀ ਅੰਗੁਰ ਸੰਗ ਸਹਾਈ ਹੋਣਾ ਕਿਰਪਾ ਕਰਨੀ ਭੁੱਲਾਂ ਨਾ ਚਿਤਾਰਨੀਆਂ ਆਪੇ ਲਾਇਓ ਆਪਣਾ ਪਿਆਰ ਚਰਨ ਪ੍ਰੀਤੀ ਬਖਸ਼ਿਸ਼ ਕਰਨੀ ਸੰਧਿਆ ਸਮੇਂ ਨੂੰ ਜਾਣਦਿਆਂ ਹੋਇਆਂ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਵਿਵੇਕ ਬੁੱਧੀ ਬਖਸ਼ਿਸ਼ ਕਰਦਿਆਂ ਹੋਇਆਂ ਸਮਤ ਪ੍ਰਦਾਨ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਮਿਹਰਬਾਨ ਜੀ ਮਿਹਰ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮਿਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਪਵਿੱਤਰ ਨਾਮ ਚੇਤੇ ਆਵੇ ਨਾਨਕ ਨਾਮ ਛੱਡਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਛਿਆ ਕਰੇ

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਹੁਣ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਕੈਂਪ ਦੀ ਸਮਾਪਤੀ ਹੋਏਗੀ। ਸੋ ਅਸੀਂ ਹੁਣ ਬੇਨਤੀ ਕਰਾਂਗੇ ਸਾਰਿਆਂ ਬੱਚਿਆਂ ਨੂੰ, ਤੁਸੀਂ ਹੁਣ ਧਿਆਨ ਨਾਲ ਸੁਣਨਾ, ਬਸ 5 ਮਿੰਟ ਰਹਿ ਗਏ ਕੈਂਪ ਦੇ। ਸੋ ਪਹਿਲੀ ਗੱਲ, ਜਿਹੜੇ ਸੇਵਾਦਾਰ ਦੇ ਇਨਾਮ ਅਸੀਂ ਅਨਾਊਂਸ ਕੀਤੇ ਸੀ, ਸੋ ਬੇਨਤੀ ਕਰਾਂਗੇ ਹੁਣ ਸਾਰਿਆਂ ਨੂੰ ਜਿਹੜੀਆਂ ਅਨਾਊਂਸਮੈਂਟਸ ਤੁਸੀਂ ਸਾਰਿਆਂ ਨੇ ਸੁਣਨੀਆਂ। ਸੋ ਇਸ ਤੋਂ ਬਾਅਦ ਹੁਣ ਬੱਚਿਆਂ ਨੇ ਸਾਰਿਆਂ ਨੇ ਹੁਣ ਲੰਗਰ ਹਾਲ ਦੇ ਵਿੱਚ ਜਾਣਾ ਆ। ਲੰਗਰ ਹਾਲ ਦੇ ਵਿੱਚ ਅਸੀਂ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਸਾਰਿਆਂ ਵਾਸਤੇ। ਸੋ ਸਾਰਿਆਂ ਨੂੰ ਬੇਨਤੀ ਕਰਾਂਗੇ ਜ਼ਰੂਰ ਛੱਕ ਕੇ ਜਾਣਾ ਜੀ। ਦੂਸਰੀ ਗੱਲ, ਸੋ ਜਿਹੜਾ ਗੱਤਕਾ ਅਖਾੜਾ ਅਨਫੋਰਚੁਨੇਟਲੀ ਬਾਹਰ ਮੀਂਹ ਪੈਣ ਕਰਕੇ ਅਤੇ ਥੋੜ੍ਹੀ ਜ਼ਿਆਦਾ ਠੰਡ, ਸੋ ਗੱਤਕਾ ਅਖਾੜਾ ਅਸੀਂ ਅੱਜ ਵਾਸਤੇ ਨਹੀਂ ਰੱਖਣਾ। ਮਹਾਰਾਜ ਕਿਰਪਾ ਕਰਨ ਅਗਲੇ ਕੈਂਪ 'ਤੇ ਮੌਸਮ ਬਹੁਤ ਸੋਹਣਾ ਹੋਵੇ, ਫਿਰ ਅਸੀਂ ਉਸ ਟਾਈਮ 'ਤੇ ਰੱਖਾਂਗੇ। ਸੋ ਜਿਹੜੇ ਬੱਚਿਆਂ ਨੂੰ ਸਰਟੀਫਿਕੇਟ ਹਾਲੇ ਨਹੀਂ ਮਿਲੀ, ਉਹ ਬੱਚਿਆਂ ਦੀ ਬੇਨਤੀ ਕਰਾਂਗੇ ਵੀ ਤੁਹਾਡੀ ਸਰਟੀਫਿਕੇਟ ਜਿਹੜੀ ਆ, ਤੁਸੀਂ ਇੱਥੇ ਮੋਰਲੇ ਪਾਸੇ ਜਿਹੜਾ ਟੈਂਟ ਲੱਗਿਆ ਹੋਇਆ ਉੱਥੋਂ ਆਪਣੀ ਸਰਟੀਫਿਕੇਟ ਲੈ ਸਕਦੇ ਹਾਂ। ਜਿਹੜੇ ਬੱਚਿਆਂ ਨੇ ਸ਼ਬਦ ਯਾਦ ਕੀਤਾ, ਸੋ ਪੂਰਾ ਸ਼ਬਦ, ਸਿਰਫ 2 ਪੰਕਤੀਆਂ ਨਹੀਂ, ਪੂਰਾ ਸ਼ਬਦ, ਛੇ ਪੰਕਤੀਆਂ, ਸੋ ਇੰਨਾ ਲੰਮਾ ਵੀ ਨਹੀਂ ਸੀ। ਸੋ ਉਹ ਬੱਚਿਆਂ ਨੂੰ ਬੇਨਤੀ ਆ, ਤੁਸੀਂ ਗੈਲਰੀ ਜਾ ਕੇ ਆਪਣਾ ਸ਼ਬਦ ਸੁਣਾਉਣਾ। ਤੁਹਾਡੇ ਲਈ ਛੋਟਾ ਜਿਹਾ ਪ੍ਰਾਈਜ਼ ਅਸੀਂ ਉੱਥੇ ਰੱਖਿਆ ਹੋਇਆ। ਸੋ ਜਿਹੜੇ ਬੱਚਿਆਂ ਨੇ ਸ਼ਬਦ ਯਾਦ ਕੀਤਾ ਸਨਾਕ ਤੋਂ ਬਾਅਦ, ਸੋ ਲੰਗਰ ਛੱਕ ਕੇ ਤੁਸੀਂ ਗੈਲਰੀ ਵਿੱਚ ਪਹੁੰਚੇ, ਉੱਥੇ ਸੇਵਾਦਾਰ ਹੋਣਗੇ, ਉਹ ਥਾਤੂ ਸ਼ਬਦ ਸੁਣਨਗੇ। ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਜਾਂਦੇ ਹੋਏ ਸਰਟੀਫਿਕੇਟ, ਜੇ ਆਈਡੀ ਹੈਗੀ ਆ ਤਾਂ ਠੀਕ ਹੈ, ਜੇ ਨਹੀਂ ਮਿਲੀ ਫਰੰਟ ਟੈਂਟ ਤੋਂ ਲੈ ਸਕਦੇ ਹਾਂ। ਉੱਥੇ ਤੁਹਾਡੇ ਆਰਟ ਦੇ ਵਿੱਚ ਜੋ ਵੀ ਪ੍ਰੋਜੈਕਟ ਕੀਤੇ ਸੀ ਉੱਥੇ ਮੋਰਲੇ ਟੈਂਟ 'ਤੇ ਹੋ ਗਏ। ਸੋ ਹੁਣ ਸੰਗਤ ਵਿੱਚ ਅਸੀਂ ਇੱਕ ਬੇਨਤੀ ਕਰਾਂਗੇ ਵੀ ਜਿਹੜਾ ਕੈਂਪ ਦੀ ਸਮਾਪਤੀ ਆ, ਸੋ ਅੱਜ ਆਖਰੀ ਦਿਨ ਆ, ਪਰ ਸਾਨੂੰ ਪਤਾ ਵੀ ਬੱਚਿਆਂ ਪੂਰਾ ਸਾਲ ਕਲਾਸਾਂ ਵੀ ਲਾਉਂਦੇ ਆ ਰਹੇ ਆ, ਵੀ ਕੈਂਪ ਵੀ ਜਿਹੜੇ ਸੇਵਾਦਾਰਾਂ ਨੂੰ ਵੀ ਇੱਥੇ ਆ ਕੇ ਸੇਵਾ ਕਰਦੇ ਆ। ਸੋ ਇਹਦੀ ਖੁਸ਼ੀ 'ਚ ਅਸੀਂ ਆਹ ਐਤਵਾਰ ਨੂੰ ਇੱਕ ਕੈਂਪ ਪਿਕਨਿਕ ਰੱਖਿਆ ਹੋਇਆ। ਸੋ ਸਿਰਫ ਉਹਦੇ ਵਿੱਚ ਗੇਮਾਂ ਅਸੀਂ ਖੇਡਾਂਗੇ, ਇਕੱਠੇ ਬੈਠ ਕੇ ਪਾਣੀ ਪੜਾਂਗੇ ਅਤੇ ਲੰਗਰ ਛਕਾਂਗੇ। ਸੋ ਸਾਰਿਆਂ ਨੂੰ ਬੇਨਤੀ ਆ, ਜਿਹੜਾ ਆਹ ਐਤਵਾਰ ਨੂੰ July 5 ਨੂੰ ਕੈਂਪ ਇੱਥੇ ਪਿਕਨਿਕ ਲੱਗੇਗਾ ਪ੍ਰੇਰੀ ਵਿੰਸ ਪਾਰਕ, ਸਾਰਿਆਂ ਨੇ ਉੱਥੇ ਜ਼ਰੂਰ 3 ਵਜੇ ਪਹੁੰਚਣਾ। ਐਂਡ ਫਾਈਨਲੀ ਇੱਕ ਵਾਰੀ ਪਰ ਗਿਆਨੀ ਜੀ ਵੀ ਫਿਰ ਬੇਨਤੀ ਕਰੋਗੇ, ਪਰ ਜਿਹੜੇ ਅਸੀਂ ਕੈਂਪ ਲਾਉਂਦੇ ਹਾਂ ਮਹਾਰਾਜ ਦੀ ਕਿਰਪਾ ਨਾਲ, ਇਹ ਸਿਰਫ ਸਿੱਖੀ ਜੋੜਨ ਵਾਸਤੇ ਹੁੰਦੇ ਆ ਵੀ ਤੁਸੀਂ ਇੱਥੇ ਗੁਰੂ ਘਰ ਆਓ, ਇੱਥੇ ਤੁਹਾਡਾ ਪਿਆਰ ਬਣੇ ਮਹਾਰਾਜ ਜੀ ਨਾਲ, ਵਾਹਿਗੁਰੂ ਜੀ ਨਾਲ, ਸੰਗਤ ਨਾਲ। ਅਤੇ ਜਿਸ ਚੀਜ਼ ਲਈ ਅਸੀਂ ਆਏ ਹਾਂ, ਕੱਲ੍ਹ ਨੂੰ ਇੱਥੇ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੋਣਗੇ। ਸੋ ਜਿਹੜੀਆਂ ਪੁਰਾਣੀਆਂ ਨੇ ਅੰਮ੍ਰਿਤ ਛਕਣਾ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਲਾਇਬ੍ਰੇਰੀ ਜਾ ਕੇ ਆਪਣਾ ਨਾਮ ਲਿਖਾ ਸਕਦੇ ਆ। ਜੇ ਨਹੀਂ ਵੀ ਲਿਖਿਆ ਤਾਂ ਵੀ ਆ ਸਕਦੇ ਆ, ਬਸ 5 ਕਕਾਰ ਤੁਸੀਂ ਲੈ ਕੇ ਆਉਣੇ ਆ। ਓਕੇ, ਸੋ ਵਾਂਸ ਅਗੇਨ ਇਨ ਇੰਗਲਿਸ਼, ਫਸਟ ਥਿੰਗਸ ਫਸਟ, ਸੋ ਦੇਰ ਇਜ਼ ਲੰਗਰ ਡਾਊਨ ਸਟੇਅਰਸ, ਸੋ ਆਫਟਰ ਵੀ ਡਿਸਮਿਸ ਯੂ ਇਨ ਦਰਬਾਰ, ਸੋ ਵੀ ਵਿਲ ਡਿਸਮਿਸ ਯੂ 1 by 1, ਵੀ ਹੈਵ ਅ ਸਪੈਸ਼ਲ ਸਮਾਲ ਟ੍ਰੀਟ, ਵਾਂਸ ਯੂ ਗੈਟ ਦੈਟ ਟ੍ਰੀਟ then you can matha take, do Maharaj namaskar to Maharaj, take agya, right, what that mean, ask permission from Maharaji and then head downstairs, sit down. There is going to be no Gatka show, so unfortunately the schedule's changed because the weather is really bad outside, it's been raining, so we don't want you guys to get sick. So Gatka show has been cancelled for now. I think if Prairie Winds Park picnic day, maybe we'll do it there. We'll see. We'll let you guys know. If you have memorized the Shabad, so the camp Shabad, which we're going to sing at the very end as you guys are getting dismissed, if you have memorized all six lines, so all the full Shabad, you can snide to Camp Sevadars. They will be in the gallery, but we recommend first go have langar and then head upstairs to the gallery for his Shabad. Okay? After that, if you did not get your certificate or if you did not get your clay pot, both things are outside at the front tent. Listening. So you can grab your certificate from there. And finally, as a treat for you all, we have... So the reason of this camp is for you to connect with Guru Sahib. So with Maharaj's Kirpa, if you have connected with Guru Sahib and you'd like to commit yourself to Guru Sahib, make a permanent lifetime promise to Guru Sahib Ji, there is going to be an Amrit Sanchar happening tomorrow. Okay? But you have to have your parents' permission, especially if you're under the age of 10. Okay? So, there's Amrit Sanchar happening tomorrow. You can sign your name. If you didn't sign your name, that's okay. You can come in the morning. You have to have Panch Kakar 6 a.m.? 7 a.m. So, finally, as a treat, so, listening. Vaheguru. Vaheguru. As a treat, we have a really fun picnic on Sunday, so 3 to 6 p.m. So this will not be camp organized. You have to come with your parents, okay? If you're coming to the picnic, it's from 3 p.m. to 6 p.m. Your parents are responsible for you. So your parents can't just drop you off and leave you there. We will not be doing check-in. It's not a part of camp. This is just a general picnic we're having for camp kids, for class kids, for everybody. Okay? So, ek wari fir binti karange, jehda picnic aitwar nu hona, ek camp da jidda hissa ni, camp to baad ek assi udda hi bas be ek plan kita hoya bhi sare park ikatthe hoke jaiye. Par binti hai bhi parents nu naal hona chahida, jaruri hai. Assi us din bachiyan di zimmewari park de vich nahi lavange, tusi tan tu she time dassya hoya, game saade valon par zimmewari thade valon. Okay. Okay, so now, I know you guys all been waiting for this. We're going to be doing ticket prizes, okay? Okay, so... Okay, ready? Vaheguru. Vaheguru. Vaheguru. Okay. So, we're going to announce the names real quick. Nobody else is doing jakare. I already have a jakara sevadar. But I know you guys are excited. So you guys can play nagara, but only on your chonkris, not on the floor. Okay? So on your legs, you can play nagara out of excitement, but not on the floor. No real nagara, only jonkri nagara. Okay, ready? So, you guys can start. The first ticket winner is Jasnoor Kaur, age 11. Jasnoor Kaur, age 11. Second, Diljod Singh, age 11. Bole sone halo. So, binti to all the kids, make sure you matha take before you come up. And then you may get your ticket prize. Gurkirit Saran, 8 years old. ਗੁਰਕੀਰਤ ਸਿੰਘ ਜਸਮੇ ਸਿੰਘ 14 ਈਅਰਸ ਓਲਡ ਸੁਖਮਨ ਕੌਰ 11 ਈਅਰਸ ਓਲਡ ਅਗਮਜੋਤ ਕੌਰ 11 ਈਅਰਸ ਓਲਡ Arnav Singh, 8 years old. Sirit Kaur Gill, 9 years old. Gurraj Singh, 12 years old. Zoravar Singh, 9 years old. Savin Kaur, 9 years old. 815-5264. Mankirat Kaur, 10 years old. Mehtab Singh, 14 years old. Manraj Singh or Kaur, 7 years old. And last but not least, ready? Gurfateh, 9 years old. Just kidding. So people that weren't here, unanu milnani because they're not here. Shh. So we have 4 more names. Waheguru. Waheguru. Gurneel. I don't know if it's Kaur or Singh. 11 years old. Gurneel. Sargun Kaur, 9 years old.
1: How old are you?